0: 24/7 इंडियन रेडियो, सिडनी का अपना इंडियन रेडियो स्टेशन।
1: रेडियो हाँ जी 1674 AM ते थोड़ा स्वागत है। मैं हाँ आरजे कृष्णा, एंड आज असी गलबात करन लई इकट्ठे हो रहे हैं जी दोबारा। उम्मीद करते हैं थोड़ा जिहड़ा भी दिन वार नूं जिस भी टाइम तुसीं सुन रहे हो वधिया वधिया लंघ रहा होएगा। अज आपां लास्ट टाइम जिस तरह कीता सीगा उस तरीके नाल अपना सैगमेंट अगे वधावांगे। अज असी एक होर होनहार बडिंग राइटर राइट फ्रॉम पंजाब थोड़े नाल उहनां नूं मुखातब करन लई लैके आवांगे। राइटर का नाम है जी उपकार गिल, इंस्टाग्राम पर काफ़ी मशहूर ने, ते बाकी उन्हां दी लाइफ की है, वो किस तरीके का लिखते हैं, ते अगे उन्हां दी हसरत की है लाइफ नू लैके, अपनी राइटिंग स्टाइल नू लैके, अपनी शैली नू लैके, ते वो किस तरीके नाल अपना आने वाला करियर वेखते हैं राइटिंग के अंदर, उन्हां दी जबानी जानते। ठीक है जी, तो इस तरीके मैं उन्होंने हूने ऑन एयर लैंना। उपकार जी तुसीं ऑन एयर हो, सत श्री अकाल।
2: सत श्री अकाल कृष्णा भाई।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ ਜੀ।
2: ਬਸ ਵਧੀਆ, ਤੁਸੀਂ ਦੱਸੋ ਠੀਕ ਹੋ ਕ੍ਰਿਸ਼ਨਾ ਭਾਜੀ?
1: ਬਸ ਵਧੀਆ ਵਧੀਆ ਵਧੀਆ। ਦੱਸੋ ਫਿਰ ਕਿਸ ਤਰ੍ਹਾਂ ਪੰਜਾਬ ਦਾ ਮਾਹੌਲ ਚਾਲ ਕਿੱਦਾਂ? ਠੀਕ ਠਾਕ, ਗਰਮੀਆਂ ਕਿੱਦਾਂ?
2: ਪੰਜਾਬ ਦਾ ਮਾਹੌਲ ਤੇ ਬਹੁਤ ਵਧੀਆ, ਬੀਬੀਆਂ ਨੂੰ ਹਜ਼ਾਰ ਹਜ਼ਾਰ ਮਿਲਣ ਡੇ ਆ, ਕਈਆਂ ਨੂੰ ਮਿਲ ਗਏ ਆ, ਤੇ ਜਿਨ੍ਹਾਂ ਨੂੰ ਮਿਲ ਗਏ ਉਹ ਖੁਸ਼ ਆ,
1: ਜਿਨ੍ਹਾਂ ਦੀ ਹਨਾ ਹਜੇ ਰਹਿੰਦਾ ਕਿਸੇ ਦੀ ਕਸਰ ਰਹਿ ਗਈ।
2: ਹਾਂਜੀ,
1: ਚਲੋ ਵਧੀਆ ਵਧੀਆ ਵਧੀਆ। ਮੈਂ ਉਪਕਾਰ ਜੀ, ਜਦੋਂ ਤੁਹਾਡਾ ਇੰਟਰੋ ਹੁਣੇ ਇੱਥੇ ਦਿੰਦਾ ਪਿਆ ਸੀ ਨਾ, ਤਾਂ ਮੈਂ ਇਹ ਕਿਹਾ ਕਿ ਸੋਸ਼ਲ ਮੀਡੀਆ 'ਤੇ ਬਖੂਬੀ ਮਕਬੂਲ ਹੋ ਚੁੱਕੇ ਹੋਏ ਕਾਫੀ ਮਸ਼ਹੂਰ ਸ਼ਾਇਰਾਂ ਵਿੱਚੋਂ, ਅਤੇ ਉਮਰ ਭਾਵੇਂ ਇੰਨੀ ਜ਼ਿਆਦਾ ਨਹੀਂ ਹੈ ਪਰ ਨਾਮ ਕਾਫੀ ਕਮਾ ਲਿਆ, ਅਤੇ ਕਿਸ ਤਰ੍ਹਾਂ ਸੋਚਦੇ ਹੋ? ਠੀਕ ਕਿਹਾ ਬਿਲਕੁਲ ਕਿ ਨਹੀਂ?
2: ਠੀਕ ਕਿਹਾ, ਚਲੋ ਹੈ ਨਾ, ਮਿਹਨਤ ਹੁੰਦੀ ਆ, ਲੱਗੇ ਰਹੇ ਹਰੇਕ ਕੰਮ 'ਚ। ਮੈਂ ਇਹ ਕਹਿੰਦਾ ਹੁੰਦਾ ਕਿ ਲੱਗੇ ਰਹੋ, ਲਾਈਨ 'ਚ ਲੱਗੇ ਰਹੀਏ ਤੇ ਵਾਰੀ ਆ ਜਾਂਦੀ ਆ, ਲਾਈਨ ਚੋ ਕਿਉਂ ਚੋ ਹਟ ਗਏ ਤੇ ਫਿਰ ਤੇ ਆਪਾਂ ਕਹਿ ਨਹੀਂ ਸਕਦੇ ਕਿ ਆਊਗੀ।
1: ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਨੂੰ ਆਪਾਂ ਥੋੜਾ ਸ਼ੁਰੂ ਤੋਂ ਸ਼ੁਰੂ ਦੀ ਗੱਲ ਕਰਦੇ ਆ ਸਫ਼ਰ ਦੀ, ਤੇ ਪਹਿਲੇ ਤਾਂ ਇਹ ਦੱਸੋ ਕਿ ਰਾਈਟਿੰਗ ਦਾ ਸ਼ੌਂਕ, ਲਿਖਣ ਦਾ ਸ਼ੌਂਕ ਕਦੋਂ ਤੋਂ ਆਇਆ?
2: ਲਿਖਣ ਦਾ ਸ਼ੌਂਕ ਤੇ ਵੈਸੇ ਜੇਕਰ ਮੈਂ ਕਹਾਂ ਕਿ ਜਿੱਥੋਂ ਮੈਨੂੰ ਮਤਲਬ ਵਾਕਿਆ ਪਤਾ ਲੱਗਾ ਕਿ ਹਾਂ ਹੁਣ ਮੈਂ ਲਿਖਦਾ ਵਾਂ, ਇਹ ਤੇ ਰੀਸੈਂਟਲੀ ਕੋਈ ਮਤਲਬ 2016-17 ਤੋਂ, ਤੇ ਓਦਾਂ ਅਟੈਚਮੈਂਟ ਇੱਦਾਂ ਹੋ ਗਈ ਕਿ ਸਕੂਲ ਦੇ ਵਿੱਚ ਕਦੀ ਕੋਈ ਕਿਤਾਬ ਦੇ ਵਿੱਚ ਕਹਾਣੀ ਪੜ੍ਹ ਲਈ, ਜਿੱਦਾਂ ਅੰਮ੍ਰਿਤਾ ਪ੍ਰੀਤਮ ਦੀ ਹੋ ਗਈ ਸਭ ਤੋਂ ਜ਼ਿਆਦਾ, ਜਿੱਦਾਂ ਆਪਣੇ ਹੈਗੇ ਨੇ ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਉਹਨਾਂ ਦੀਆਂ ਪੜ੍ਹੀਆਂ, ਫਿਰ ਉਹ ਮਤਲਬ ਉਹਨਾਂ ਨਾਲ ਅਟੈਚਮੈਂਟ ਹੁੰਦੀ ਰਹੀ, ਫਿਰ ਹੋਰ ਕੋਈ ਕਿਤਾਬ ਜਿੱਦਾਂ ਹੱਥ ਆ ਗਈ। ਪਹਿਲਾਂ ਤਾਂ ਇਹ ਪੜ੍ਹਿਆ ਕਿ ਜਿਹੜੀ ਵੀ ਚੀਜ਼ ਆਉਂਦੀ ਉਹਨੂੰ ਪੜ੍ਹੋ, ਭਾਵੇਂ ਨੌਲੇਜ ਲਈ ਪੜ੍ਹੋ, ਗੇਨ ਕਰਨ ਲਈ, ਤੇ ਫਿਰ ਉਹ ਚੀਜ਼ ਆਪਣੇ ਆਪ 'ਚ ਵੀ ਇਨਹਾਂਸ ਹੋ ਗਈ, ਕਿਉਂਕਿ ਹਰ ਇੱਕ ਬੰਦਾ ਆਪਣੇ ਖਿਆਲ ਜਾਂ ਤੇ ਬੋਲ ਕੇ ਦੱਸ ਦਿੰਦਾ ਵਾ, ਤੇ ਜਿਹੜਾ ਬੋਲ ਕੇ ਨਹੀਂ ਦੱਸਦਾ ਉਹ ਲਿਖਣਾ ਸ਼ੁਰੂ ਕਰ ਦਿੰਦਾ।
1: ਤੇ ਖਿਆਲ ਦੱਸਣਾ, ਬੋਲਣਾ ਜਾਂ ਲਿਖਣਾ ਜ਼ਰੂਰੀ ਕਿਉਂ?
2: ਇਹ ਤਾਂ ਹਿਊਮਨ ਸਾਈਕੋਲੋਜੀ ਆ, ਤੁਹਾਨੂੰ ਪਤਾ ਕਿ ਤੁਸੀਂ ਦੇਖੋ ਕਹਿੰਦੇ ਕਿ ਲੇਡੀ ਮਤਲਬ ਜਿਹੜੀਆਂ ਔਰਤਾਂ ਵਾ ਤੇ ਮਰਦਾਂ ਦੇ ਵਿੱਚ ਜਿਹੜਾ ਨਾ ਬੜਾ ਫਰਕ ਆ, ਬੰਦਿਆਂ ਮਤਲਬ ਔਰਤਾਂ ਨਾਲੋਂ ਜਿਹੜੀਆਂ ਮਤਲਬ ਔਰਤਾਂ ਨਾਲੋਂ ਜਿਹੜੇ ਬੰਦੇ ਆ ਨਾ ਹੈਨਾ, ਉਹ ਜ਼ਿਆਦਾ ਪਾਗਲ ਹੁੰਦੇ ਆ, ਕਿਉਂਕਿ ਔਰਤਾਂ ਕਿਸੇ ਵੇਲੇ ਤੁਸੀਂ ਦੇਖੋ ਕਿ ਔਰਤ ਨੂੰ ਕੋਈ ਗੱਲ ਕਰੋਗੇ ਉਹ ਝੱਟ ਰੋਪੂਗੀ ਹੈਨਾ, ਜਾਂ ਆਪਣਾ ਗੁਬਾਰ ਆ ਉਹ ਕਿਸੇ ਕਿਸੇ ਤਰੀਕੇ ਨਾਲ ਕੱਢ ਲੂਗੀ ਜਾਂ ਚੀਕ ਕੇ ਜਾਂ ਹੈਨਾ ਰੋ ਕੇ, ਪਰ ਮਤਲਬ ਬੰਦਾ ਜਿਹੜਾ ਉਹ ਇੱਦਾਂ ਨੀ ਕਰਦਾ ਹੈਨਾ, ਤੇ ਜਿਹੜੀ ਤਾਦਾਦ ਆ ਪਾਗਲਾਂ ਦੀ ਉਹ ਬੰਦਿਆਂ ਦੀ ਜ਼ਿਆਦਾ ਵਾ।
1: ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਔਰਤਾਂ ਸਾਡੇ ਤੋਂ ਥੋੜਾ ਅੱਗੇ ਚੱਲਦੀਆਂ ਪਈਆਂ, ਐਵੋਲੂਸ਼ਨ ਦੇ ਅੰਦਰ ਅਸੀਂ ਥੋੜੇ ਜਿਹੇ ਪਿੱਛੇ ਆ,
2: ਥੋੜੇ ਜਿਹੇ ਪਿੱਛੇ ਆ। ਤੇ ਕੁਝ ਆ ਕਿ ਮਰਦ ਦੀ ਜਿਹੜੀ ਆ ਹੁਣ ਸਰੀਰ ਜਾਂ ਉਹਦਾ ਮਤਲਬ ਫਿਜ਼ਿਕਲ ਰਹਿੰਦਾ ਵਾ ਹੈਨਾ, ਕੁਝ ਚੀਜ਼ਾਂ ਨਹੀਂ ਕਹਿ ਸਕਦਾ, ਮਜਬੂਰੀਆਂ ਜਿਹੜੀਆਂ ਉਹ ਆਪਣੇ ਅੰਦਰ ਰੱਖ ਲੈਂਦਾ ਕਿ ਮੇਰੇ ਕਰਕੇ ਕਿਸੇ ਨੂੰ ਹਟਣਾ ਹੋਵੇ। ਹੁਣ ਥੋੜਾ ਬਹੁਤਾ ਭਾਵੇਂ ਮਾਹੌਲ ਦੇ ਨਾਲ ਚੇਂਜ ਹੋਣ ਲੱਗ ਪਿਆ, ਹੁਣ ਤੁਸੀਂ ਦੇਖੋ ਕਿ ਅੱਜ ਦੇ ਦੌਰ ਚ ਬਹੁਤ ਸਾਰੇ ਲਿਖਦੇ ਆ, ਕਿਸੇ ਨੂੰ ਕਹੋ ਕਿ ਹਾਂ ਤੁਸੀਂ ਬਾਹਰ ਹੋਕਾ ਦੇ ਦੋ ਕਿ ਹਾਂ ਲਿਖ ਦਿਓ, ਤੁਹਾਨੂੰ ਲਗਭਗ ਸਾਰੇ ਮਿਲ ਜਾਣਗੇ, ਮਤਲਬ ਦਸਾਂ ਦੇ ਵਿੱਚੋਂ 9 ਬੰਦੇ ਇਹੋ ਜਿਹੇ ਮਿਲਣਗੇ ਕਿ ਹਾਂ ਅਸੀਂ ਲਿਖਦੇ ਹਾਂ, ਕਿਉਂਕਿ ਅੱਜ ਦੇ ਸਮੇਂ ਚ ਤੇ ਸਾਡੇ ਕੋਲ ਜਿਹੜੀਆਂ ਵਾ, ਪਹਿਲਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਜ਼ਿਆਦਾਤਰ ਬਿਜ਼ੀ ਸੀ ਆਪਣੇ ਕੰਮਾਂ ਕਾਰਾਂ ਚ, ਹੁਣ ਵੇਲ ਬਹੁਤ ਆ, ਕੁਝ ਇੰਟਰਟੇਨਮੈਂਟ ਦੇ ਤੌਰ ਤੇ ਵੀ ਲਿਖਦੇ ਆ,
1: हाँ ये गल भी है ना, एक भी कह लो कि आपां ये कह लैने वेख लैने अज दे दौर च है ना अजोके समय च, क्योंकि सोशल मीडिया दे अंदर पोएट्री नू इन्नी प्रवानगी मिलती है कि हर कोई वेखदा सुनदा ते कहिंदा यार जे इन्ने लिख लिया मैं भी लिख सकदा, हर कोई ट्राई जरूर करदा पए कह सकदे
2: ट्राई जरूर करदा, क्योंकि हुण सोशल मीडिया दी गल हो रही है 2020 दे विच टिकटॉक आया ही शायद
1: जी
2: है ना, ਤੇ ਮੈਂ ਵੀ ਉਹ ਤੋਂ ਪਹਿਲਾਂ ਲਿਖਦਾ ਹਾਂ, ਫਿਰ ਮੈਂ ਵੀ ਉੱਤੇ ਥੋੜਾ ਟਰਾਈ ਕੀਤਾ ਸੀ ਕਿ ਚਲੋ ਪਾਈਏ ਹੈ ਨਾ, ਫਿਰ ਉਹ ਬੰਦ ਹੋਇਆ, ਫਿਰ ਇੰਸਟਾ ਆ ਗਿਆ, ਹਾਲਾਂਕਿ ਮੈਂ ਲੇਟ ਸ਼ੁਰੂਆਤ ਜਿਹੜੀ ਆ ਨਾ ਸ਼ੁਰੂਆਤ ਜਿਹੜੀ ਉਹ ਲੇਟ ਕੀਤੀ ਆ।
1: ਓਕੇ ਓਕੇ,
2: ਤੇ ਹੁਣ ਮੈਂ ਜਿਹਨੂੰ ਕਹਿੰਦਾ ਹੁੰਦਾ ਕਿ ਮੈਂ ਕਹਿੰਦਾ ਹੁੰਦਾ ਕਿ ਜਿਹੜਾ ਕੰਮ ਤੁਸੀਂ ਪਰਸੋਂ ਸੋਚਣ ਦਾ ਕਰਦੇ ਅੱਜ ਕਰ ਦਿਓ, ਤੁਹਾਡੀ ਉਹਦੇ ਚ ਐਂਟਰੀ ਜ਼ਰੂਰ ਹੋ ਜੂਗੀ, ਤੁਸੀਂ ਲੇਟ ਨਹੀਂ ਹੋਵੋਗੇ, ਕੱਲ ਕਰੇ ਸੋ ਅੱਜ ਕਰ ਵਾਲੀ ਗੱਲ।
1: ਤੇ ਮੈਂ ਇਹਦੇ ਅੰਦਰ ਫਿਰ ਨਾ ਤੁਹਾਨੂੰ ਰੋਕਾਂਗਾ, ਕਿਉਂਕਿ ਜਿਹੜਾ ਇਸ ਵਕਤ ਸੁਣਨ ਵਾਲਾ ਮੇਰਾ ਸਾਥੀ ਹੈ ਨਾ, ਜਿਹੜਾ ਇਸ ਵਕਤ ਰੇਡੀਓ 'ਤੇ ਤੁਹਾਨੂੰ ਸੁਣਦਾ ਪਿਆ, ਉਹਨੂੰ ਹੁਣ ਬਾਈ ਗੱਲਾਂ ਬਾਤਾਂ ਕਰੀ ਜਾਂਦੇ ਆ, ਬੰਦੇ ਨੇ ਇੰਟਰੋਡਕਸ਼ਨ ਆਪਣੀ ਆਪ ਨਹੀਂ ਦਿੱਤੀ, ਅਤੇ ਅਸੀਂ ਹੁਣ ਇੰਟਰੋਡਕਸ਼ਨ ਦਾ ਹਿਸਾਬ ਇਹ ਰੱਖਿਆ ਕਿ ਜਦੋਂ ਵੀ ਸਾਨੂੰ ਕੋਈ ਸ਼ਾਇਰ ਕਾਲ ਕਰੇਗਾ, ਜਦੋਂ ਵੀ ਆਪਾਂ ਸ਼ਾਇਰ ਨਾਲ ਗੱਲਬਾਤ ਕਰਾਂਗੇ, ਤਾਂ ਸ਼ਾਇਰ ਆਪਣੀ ਸ਼ਾਇਰੀ ਨਾਲ ਇੰਟਰੋਡਿਊਸ ਕਰੇਗਾ, ਤਾਂ ਕੁਛ ਆਪਣਾ ਲਿਖਿਆ ਸਾਂਝਾ ਕਰੋ ਸਾਡੇ ਪਿਆਰੇ ਪਿਆਰੇ ਸੁਣਨ ਵਾਲਿਆਂ ਨਾਲ।
2: ਮੇਰਾ ਇੱਕ ਸਿਗਨੇਚਰ ਜਿਹੜਾ ਵਾ ਸ਼ਾਇਰ ਸ਼ੇਰ ਆ ਕਿ ਉਹ ਮੈਨੂੰ ਥੋੜਾ ਜਿਹਾ ਮਤਲਬ ਭੁੱਲ ਜਾਂਦਾ ਵਾ, ਬਟ ਕਾਫੀ ਪੁਰਾਣਾ ਵਾ,
1: ਕੋਈ ਨੀ ਧੂੜ ਸਾਫ ਕਰੋ ਪੁਰਾਣੇ ਜੇ ਤੋਂ, ਨਿਖਾਰੋ ਉਹਨੂੰ ਥੋੜਾ ਜਿਹਾ, ਔਰ ਨਿਖਾਰੋ ਉਹਨੂੰ ਸਾਫ ਸੁਥਰਾ ਕਰਕੇ ਪਿਰੋ ਕੇ ਮੋਤੀਆਂ ਦੇ ਨਾਲ,
2: ਟੂ ਲਾਈਨਰ ਹੈ ਨਾ ਫਿਰ ਥੋੜਾ ਨਾ ਭੁੱਲ ਜਾਂਦਾ ਵਾ। ਮੈਂ ਤੁਹਾਨੂੰ ਟੂ ਲਾਈਨਰ ਚ ਇੰਟਰੋ ਮਾਰਦੇ ਆਪਾਂ ਕਿ ਲੋਕੀ ਵਰਤ ਜਾਂਦੇ ਨੇ, ਲੋਕੀ ਵਰਤ ਜਾਂਦੇ ਨੇ ਸਭ ਦਾ ਦਿਲ ਤੋਂ ਕਰ ਜਾਂਦੇ ਆ, ਮੁੰਡੇ ਹਾਂ ਅਸੀਂ ਇਸੇ ਕਰਕੇ ਹੱਸ ਕੇ ਸਭ ਕੁਝ ਜਰ ਜਾਂਦੇ ਆ।
1: ਵਾਹ ਵਾਹ ਵਾਹ ਵਾਹ ਜੀ, ਬਹੁਤ ਖੂਬ। ਅੱਛਾ ਮੈਂ ਵੈਸੇ ਜਿੰਨਾ ਮੈਂ ਵੀ ਤੁਹਾਨੂੰ ਫੋਲੋ ਕੀਤਾ ਵੇਖਿਆ, ਤੁਸੀਂ ਟੂ ਲਾਈਨਰ ਬੜੇ ਜ਼ਬਰਦਸਤ ਜੇ ਲਿਖਦੇ ਹੋ, ਇਹ ਜ਼ਿਆਦਾ ਰਸ ਕਿਸ ਚੀਜ਼ 'ਚ ਆਉਂਦਾ, ਪ੍ਰੋਪਰ ਨਜ਼ਮ ਲਿਖਣ 'ਚ, ਕਵਿਤਾ ਲਿਖਣ 'ਚ, ਕੀ ਇਹ ਆਪਾਂ ਜਿਹਨੂੰ ਕਹਿ ਲਏ ਇੱਕ ਮੁਕੰਮਲ ਸ਼ੇਰ ਛੋਟਾ ਜਿਹਾ ਹੋ ਜਾਏ ਜਾਂ ਕਿਤਾ ਕਹਿ ਦਈਏ ਹੈ ਨਾ, ਚਾਰ ਕਾ ਅਸ਼ਾਰ ਹੋਣ ਉਹ ਲਿਖਣ 'ਚ
2: ਜ਼ਿਆਦਾ ਰਸ ਤੇ ਉਹੀ ਆਉਂਦਾ ਕਿ ਜਿਹੜੀ ਚੀਜ਼ ਤੁਸੀਂ ਕਿਸੇ ਨੂੰ ਸੁਣਾਓ ਤੇ ਉਹ ਪ੍ਰਵਾਨ ਹੋ ਜੇ, ਤੇ ਗੱਲ ਡਿਪੈਂਡ ਕਰਦੀ ਸਾਰੀ ਮਤਲਬ ਆਮਦ ਤੇ, ਕਿਸੇ ਵੇਲੇ ਸਾਨੂੰ ਦੋ ਲਾਈਨਾਂ ਵੀ ਨਹੀਂ ਹੁੰਦੀਆਂ। ਤੇ ਇੱਕ ਪੋਇਟਰੀ ਦੇ ਵਿੱਚ ਜਿੱਥੋਂ ਤੱਕ ਮੈਂ ਪੜਿਆ ਵਾ ਤੇ ਮੈਨੂੰ ਪੜ੍ਹਨ ਦੇ ਵਿੱਚ ਇਹ ਪਤਾ ਲੱਗਾ ਕਿ ਜਦੋਂ ਤੁਸੀਂ ਲਿਖਦੇ ਹੋ ਹੈ ਨਾ ਸਟਾਰਟਿੰਗ ਦੇ ਵਿੱਚ, ਉਦੋਂ ਵੀ ਤੁਸੀਂ ਥੋੜਾ ਲਿਖਦੇ ਹੋ, ਪਰ ਉਹ ਤੁਹਾਡੀ ਸ਼ੁਰੂਆਤ ਹੁੰਦੀ ਹੈ ਇਸ ਕਰਕੇ ਤੁਸੀਂ ਥੋੜਾ ਲਿਖਦੇ ਹੋ, ਪਰ ਜਦੋਂ ਤੁਸੀਂ ਹੌਲੀ ਹੌਲੀ ਉਹਦੇ ਵੱਲ ਵੱਧਦੇ ਹੋ, ਇੱਕ ਲੈਵਲ ਤੇ ਪਰਿਪੱਕਤਾ ਤੇ ਆ ਜਾਂਦੇ ਹੋ ਨਾ, ਫਿਰ ਤੁਸੀਂ ਵੱਡੀ ਤੋਂ ਵੱਡੀ ਜਿਹੜੀ ਚੀਜ਼ ਆ ਨਾ ਹੈ ਨਾ, ਮਤਲਬ ਜ਼ਿਆਦਾ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ, ਤੁਸੀਂ ਥੋੜੇ ਸ਼ਬਦਾਂ ਦੀ ਵਰਤੋਂ ਕਰਦੇ ਹੋ।
1: ਹਾਂਜੀ, ਜਿੰਨਾ ਅਭਿਆਸ ਹੋ ਜਾਏ ਉਨਾ ਵਧੀਆ।
2: ਹਾਂ, ਜਿੰਨਾ ਅਭਿਆਸ ਹੋ ਜਾਏ, ਹੁਣ ਇੱਕ ਥਾਂ ਤੇ ਇੱਕ ਰਾਈਟਰ ਆ ਜਿਹੜਾ ਇੱਕ ਕਹਾਣੀ ਲਿਖ ਰਿਹਾ
1: ਜੀ
2: ਹੈ ਨਾ, ਉਹ ਕਹਾਣੀ ਕਿੰਨੇ ਪੇਜਾਂ ਦੀ ਹੋਊਗੀ, 200-250 ਪੇਜਾਂ ਦੀ ਹੋਊਗੀ। ਹੁਣ ਇੱਕ ਉਹੀ ਰਾਈਟਰ ਆ ਜਿੰਨੇ ਉਹ ਚੀਜ਼ ਜਿਹੜੀ ਕਵਿਤਾ 2-3 ਪੇਜਾਂ ਦੇ ਵਿੱਚ ਉਹੀ ਕਹਾਣੀ ਕਵਿਤਾ ਚ ਕਰਤੀ, ਹਾਲਾਂਕਿ ਇਹਦੀ ਵਾਰਾਂ ਜਿਹੜੀਆਂ ਵਾ, ਜਿਹੜੀ ਵਾਰ ਆ ਹੈ ਨਾ, ਢਾਡੀ ਆ, ਕਵਿਸ਼ਰੀ ਆ, ਉਹ ਇਹਨਾਂ ਚੀਜ਼ਾਂ ਦੇ ਪ੍ਰਸੰਗ ਆ ਜਿਹੜੇ ਉਹਨੇ ਕਵਿਤਾ ਦੇ ਤੌਰ ਤੇ ਕਰਤੇ। ਜਿੱਦਾਂ ਆਪਾਂ ਵਾਰਸ ਸ਼ਾਹ ਮੁਹੰਮਦ ਦੀ, ਵਾਰਸ ਸ਼ਾਹ ਮੁਹੰਮਦ ਪੜ੍ਹੀਏ
1: ਜੀ ਜੀ ਜੀ ਜੀ ਜੀ ਜੀ ਹੈ
2: ਨਾ, ਤੇ ਉਹ ਜੰਗ ਜਿਹੜਾ ਉਹਨਾਂ ਕਵਿਤਾ ਦੇ ਵਿੱਚ ਹੀ ਪਰੋਤਾ, ਕਈਆਂ ਨੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ। ਮੈਂ ਦੱਸਦਾ ਹੁਣ ਅਕਸਰ ਕਿ ਜਪਾਨ ਦੀ ਇੱਕ ਵਿਧਾ ਹਾਈਕੂ, ਮਤਲਬ ਟਾਈਪ ਆ ਲਿਟਰੇਚਰ ਦੀ, ਮਤਲਬ ਕਵਿਤਾ ਦੀ ਕਹਿ ਸਕਦੇ ਹਾਂ, ਉਹ ਚ ਵੱਧ ਤੋਂ ਵੱਧ 3 ਲਾਈਨਾਂ ਦੇ ਵਿੱਚ ਜਾਂ 3 ਸ਼ਬਦਾਂ ਦੇ ਵਿੱਚ ਆਪਾਂ
1: 3 ਮਿਸਰਿਆਂ ਦੇ ਅੰਦਰ ਹੈ ਕਹਾਣੀ ਖਤਮ
2: ਲਿਖਣਾ ਹੁੰਦਾ। ਹਾਂਜੀ ਹਾਂਜੀ,
1: ਨਹੀਂ ਬਹੁਤ ਖੂਬਸੂਰਤ ਹੈ ਉਹਦਾ ਉਹਦਾ ਵੈਸੇ ਉਹਦਾ ਕਹਿ ਸਕਦੇ ਹਾਂ ਆਪਾਂ ਇੰਡੀਅਨ ਟੱਚ ਵੀ, ਗੁਲਜ਼ਾਰ ਸਾਹਿਬ ਵੀ ਲੈ ਕੇ ਆਏ ਸੀਗੇ, ਤ੍ਰਿਵੇਣੀ ਕਹਿੰਦੇ ਸੀ ਉਹਨਾਂ ਨੂੰ, ਉਹਨਾਂ ਨੇ ਵੀ ਰਾਤ ਪਸ਼ਮੀਨੇ ਕੀ 'ਚ ਮੇਰੇ ਖਿਆਲ ਨਾਲ ਕਾਫੀ ਉਹਨਾਂ ਦੀ ਅਦਾਇਗੀ ਕੀਤੀ ਆ। ਮੈਨੂੰ ਇਹ ਦੱਸੋ ਕਿ ਆਮਦ ਬਾਰੇ ਤੁਸੀਂ ਗੱਲ ਕੀਤੀ ਆ, ਤੁਸੀਂ ਕੀ ਪਰਸਨਲੀ ਫੀਲ ਕਰਦੇ ਹੋ ਕਿ ਇਹ ਆਮਦ ਹੋਣਾ, ਆਮਦ ਆਉਣਾ ਇਹ ਖੁਦ ਤੋਂ ਆਉਣ ਵਾਲੀ ਚੀਜ਼ ਆ, ਜਾਂ ਫਿਰ ਜੇ ਮੈਂ ਇਹਨੂੰ ਰੀਫਰੇਸ ਕਰਕੇ ਪੁੱਛਾਂ ਕਿ ਜੇ ਕੋਈ ਰਾਈਟਰ ਹੈ ਤਾਂ ਉਹ ਬਾਏ ਟੈਲੈਂਟ ਹੈ ਕਿ ਉਹਨੂੰ ਅਭਿਆਸ ਕਰ ਕਰਕੇ ਟੈਲੈਂਟ ਨੂੰ ਵੀ ਪਾਰ ਕਰ ਸਕਦਾ।
2: ਅਭਿਆਸ ਤੇ ਚਲੋ ਹਰ ਇੱਕ ਚੀਜ਼ ਦਾ ਅਭਿਆਸ ਹੁੰਦਾ ਵਾ, ਪਰ ਕਵਿਤਾ ਚ ਇਹ ਹੁੰਦਾ ਕਿ ਕਿਸੇ ਵੇਲੇ ਚੰਗੇ ਭਲੇ ਰਾਈਟਰ ਨੂੰ ਵੀ ਨਹੀਂ ਆਮਦ ਹੁੰਦੀ। ਹੋ ਸਕਦਾ ਵੀ ਉਹਦੇ ਅਭਿਆਸ ਦੇ ਵਿੱਚ ਦੋ ਤਿੰਨ ਚੀਜ਼ਾਂ ਜਾਂ ਉਹ ਕਵਿਤਾ ਲਿਖ ਲਏ, ਪਰ ਜਿਹੜਾ ਸਵਾਦ ਜਿਹੜਾ ਰਸ ਉਹ ਪਾਉਂਦਾ ਨਾ, ਉਹ ਉਹੀ ਜਿਹੜੀ ਅਸਲ ਆਮਦ ਹੋਵੇ। ਠੀਕ ਆ, ਹਰੇਕ ਦਾ ਆਪਣਾ ਇੱਕ ਔਰਾ ਹੁੰਦਾ ਵਾ, ਆਪਣਾ ਐਟਮੋਸਫੀਅਰ ਹੁੰਦਾ ਵਾ ਉਹਦੇ ਰਿਕਾਰਡਿੰਗ ਵੀ। ਮੈਨੂੰ ਜ਼ਿਆਦਾਤਰ ਤੁਹਾਨੂੰ ਪਤਾ ਤੁਸੀਂ ਮੇਰੇ ਵਾਲੀਆਂ ਇੱਕ ਅੱਧੀ ਬੋਲੀ ਵੀ ਹੈ ਨਾ ਸ਼ਾਇਦ,
1: ਜੀ ਜੀ ਜੀ,
2: ਸ਼ੁਰੂ ਤੋਂ ਆਪਾਂ ਉਹ ਮਾਹੌਲ 'ਚ ਰਹੇ ਹਾਂ ਤੇ ਮੇਰੀਆਂ ਜ਼ਿਆਦਾਤਰ ਉਹੀ ਕਿ ਰੈਗੂਲਰ ਜਿਹੜੀਆਂ ਟੱਚ ਆ ਉਹਦੇ ਨਾਲ ਹੀ।
1: ਤੁਸੀਂ ਇੱਦਾਂ ਕਰੋ ਨਾ,
2: ਘਰਾਂ ਦਾ ਮਾਹੌਲ ਆ, ਪਿੰਡਾਂ ਦਾ ਮਾਹੌਲ,
1: ਤੁਸੀਂ ਸਗੋਂ ਕਰੋ ਵੀ ਇੱਦਾਂ ਹੀ ਕਿ ਤੁਸੀਂ ਉਹ ਬਹੁਤ ਪਿਆਰੀ ਲਿਖਤ ਆ ਤੁਹਾਡੀ, ਤੁਸੀਂ ਉਹ ਸਾਂਝੀ ਵੀ ਕਰੋ ਸਾਡੇ ਨਾਲ, ਆਪਣੀ ਆਵਾਜ਼ 'ਚ ਕਰੋ।
2: ਤੇ ਉਹ ਆਪਾਂ ਸਭ ਤੋਂ ਪਹਿਲਾਂ ਪਾਈ ਸੀਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਈ ਸੀਗੀ ਮੈਂ, ਤੇ ਉਹ ਦੋ ਲਾਈਨਾਂ ਪਾਈਆਂ ਸੀਗੀਆਂ ਕਿ ਨਾਨਕ ਮਿਲਿਆ ਤੇ ਉਹਨੂੰ ਆਖਿਓ ਹਾਲੇ ਪੰਜਵੀਂ ਉਦਾਸੀ ਦੀ ਲੋੜ ਹੈ, ਤੇ ਹਨਾ, ਤੇ ਉਹ ਮੈਂ ਪਾਈ, ਉਹ ਕਾਫੀ ਮਕਬੂਲ ਹੋਈ। ਫਿਰ ਜਿਹੜੀ ਤੁਸੀਂ ਹੁਣ ਕਹਿ ਰਹੇ ਹੋ ਮਗਰੇ ਮੈਂ ਉਹਦਾ ਸ਼ੇਰ ਪਾਇਆ, ਉਹਦੇ ਬਣਨ ਦੀ ਇਹ ਆ ਕਿ ਉਹਨੂੰ ਬਣਾਉਣ ਦੇ ਵਿੱਚ ਘੱਟ ਤੋਂ ਘੱਟ ਮੈਨੂੰ 5 ਸਾਲ ਲੱਗੇ। ਆਮਦ ਦੀ ਗੱਲ ਹੋਈ ਕਿ ਉਹਦੇ ਜਿਹੜੇ ਸ਼ੇਰ ਆ ਨਾ ਸਾਰੇ ਸੁਣ ਕੇ ਅੱਜ ਉਹ ਮੇਰੀ ਮਤਲਬ ਪਛਾਣ ਲਗਭਗ ਉਸ ਚੀਜ਼ ਤੋਂ ਆ।
1: ਜੀ ਜੀ ਜੀ ਜੀ,
2: ਹਨਾ, ਤੇ ਉਹਦੇ ਦੋ ਸ਼ੇਰ ਲਿਖੇ ਸੀ ਮੈਂ 23 ਦੇ ਵਿੱਚ, ਫਿਰ ਉਹ ਅੱਗੇ ਸ਼ੁਰੂ ਨੀ ਹੋਈ। ਫਿਰ 25 ਦੇ ਵਿੱਚ ਆਣ ਕੇ 25 ਮਿਡ ਦੇ ਵਿੱਚ ਅਗਸਤ ਤੋਂ ਬਾਅਦ ਸ਼ਾਇਦ ਮੈਂ ਪਾਈ ਸੀਗੀ 24 ਦੇ ਵਿੱਚ ਇਹਦੇ ਲਾਗੇ ਬੰਨੇ। ਤੇ ਉਹਦੀ ਇੱਕ ਮੇਰੀ ਇੱਕ ਮਜਬੂਰੀ ਏ, ਮੇਰੀ ਇੱਕ ਮਜਬੂਰੀ ਏ, ਪੜ੍ਹਨਾ ਬਹੁਤ ਜ਼ਰੂਰੀ ਏ, ਸ਼ਾਹੂਕਾਰ ਦਾ ਮੁੰਡਾ ਜਾਜੇ ਉਹਨੂੰ ਇਹ ਮਗਰੂਰੀ ਏ, ਮਾਂ ਦਿਹਾੜੀ ਦੱਪਾ ਕਰਦੀ ਪਿਓ ਦਾ ਕੰਮ ਜ਼ਰੂਰੀ ਏ, ਦੋ ਕਮਰਿਆਂ ਦਾ ਘਰ ਸਾਡਾ ਦੂਜੇ ਵਿੱਚ ਵੀ ਤੂੜੀਏ, ਕੰਮ ਕਰਦਿਆਂ ਆ ਜਾਂਦੀ ਏ ਉਹਦੀ ਯਾਦ ਮਸ਼ਹੂਰੀ ਏ।
1: ਉਪਕਾਰ ਜੀ, ਜਦੋਂ ਆਪਾਂ ਇੱਦਾਂ ਦੀ ਲਿਖਤ ਲਿਖ ਲੈਂਦੇ ਹਾਂ ਤੇ ਕਈ ਹੋਣਗੀਆਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਇਸ ਇਹ ਵਾਲੀ ਰਾਈਟਿੰਗ ਤੋਂ ਜ਼ਿਆਦਾ ਜਾਣ ਪਛਾਣ ਹੈ ਨਾ ਤੁਹਾਡੇ, ਤੁਹਾਨੂੰ ਆਸੇ ਪਾਸੇ ਪਛਾਣਨਾ ਲੋਕਾਂ ਨੇ ਸ਼ੁਰੂ ਕੀਤਾ, ਜਿੱਦਾਂ ਤੁਸੀਂ ਪਹਿਲੇ ਵੀ ਕਿਹਾ ਕਿ ਮੈਂ ਵੀ ਜਦੋਂ ਆਪਣੇ ਖੁਦ ਦੇ ਸੋਸ਼ਲ ਮੀਡੀਆ 'ਤੇ ਮੇਰੇ ਖਿਆਲ ਨਾਲ ਹੈ ਨਾ ਪਿਛਲੇ ਸਾਲ ਸ਼ਾਇਦ ਇਹ ਸਾਂਝੀ ਕੀਤੀ ਸੀ ਆਪਣੀ ਆਵਾਜ਼ 'ਚ। ਬਾਕੀ ਜਿਹੜੇ ਤੁਹਾਡੇ ਵਰਕ ਨੇ ਹੈ ਨਾ, ਜੋ ਬਾਕੀ ਚੀਜ਼ਾਂ ਲਿਖੀਆਂ ਹੋਈਆਂ, ਕੋਈ ਇੱਦਾਂ ਦਾ ਵੀ ਕੁਛ ਲਿਖਿਆ ਹੋਇਆ ਹੈ ਜੋ ਤੁਹਾਨੂੰ ਲੱਗਦਾ ਯਾਰ ਇਹ ਤਾਂ ਨਜ਼ਰ ਨਹੀਂ ਗਈ ਕਿਸੇ ਦੀ, ਹੈ ਵੀ ਬਰਾਬਰ ਹੀ ਹੈ ਇੱਦਾਂ ਨਾ ਕੁਛ?
2: ਨਹੀਂ, ਇੱਦਾਂ ਤਾਂ ਜ਼ਿਆਦਾਤਰ ਮੈਂ ਲਿਖਦਾ ਵਾ, ਮਤਲਬ ਇਹ ਨਹੀਂ ਕਿ ਹਾਂ ਰੋਮਾਂਟਿਕ ਨਹੀਂ ਲਿਖਦਾ, ਭਾਵ ਸਾਰੇ ਲਿਖੀ ਦੇ ਆ
1: ਜੀ,
2: ਹਨਾ।
1: ਤੇ ਜੇ ਕੋਈ ਇਸ ਤੋਂ ਵੱਖਰਾ ਭਾਵ ਦਾ ਕੁਛ ਸੁਣਾਉਣਾ ਹੋਵੇ ਸਾਨੂੰ?
2: ਮੇਰੀ ਫੇਵਰੇਟ ਜਿਹੜੀ ਨਵੀਂ ਮਤਲਬ ਲਿਖੀ ਆ
1: ਜੀ,
2: ਉਹ ਮੌਜੂਦਾ ਇਹ ਹੈਗੀ ਆ, ਕੋਈ ਮਤਲਬ ਮਾਰਚ ਚ ਲਿਖੀ ਸੀ ਮੈਂ
1: ਜੀ,
2: 7 ਮਾਰਚ ਦੀ ਆ, ਰੀਸੈਂਟਲੀ ਈਅਰ ਦੀ
1: ਜੀ।
2: ਤੇ ਬੜੀ ਸੋਹਣੀ ਚੀਜ਼ ਆ ਕਿ ਬਦ ਨਸੀਬੀ ਲਿਖਣੀ ਹੁੰਦੀ, ਬਦ ਨਸੀਬੀ ਲਿਖਣੀ ਹੁੰਦੀ, ਜਿੰਦ ਸਲੀਬੀ ਲਿਖਣੀ ਹੁੰਦੀ, ਜਾਦਾ ਬਾਪੂ ਚੱਲ ਵਸਿਆ ਏ, ਰੋਂਦੀ ਬੀਬੀ ਲਿਖਣੀ ਹੁੰਦੀ, ਜ਼ਿੰਦਗੀ ਉਖੜ ਉਖੜ ਗਈਏ, ਬੇਤਰਤੀਬੀ ਲਿਖਣੀ ਹੁੰਦੀ, ਇਹਦਾ ਦੁੱਖ ਮੈਂ ਦੱਸ ਨਹੀਂ ਸਕਦਾ, ਯਾਰ ਗਰੀਬੀ ਲਿਖਣੀ ਹੁੰਦੀ, ਬੇਰੁਜ਼ਗਾਰੀ ਵੀ ਬਿਮਾਰੀ, ਬੇਰੁਜ਼ਗਾਰੀ ਵੀ ਬਿਮਾਰੀ, ਬੜੀ ਅਜੀਬੀ ਲਿਖਣੀ ਹੁੰਦੀ, ਗਿੱਲਾ ਗਜ਼ਲ 'ਚ ਪੀੜ ਭਰੀਏ, ਗਿੱਲਾ ਗਜ਼ਲ 'ਚ ਪੀੜ ਭਰੀਏ, ਹੱਡੀ ਬੀਤੀ ਲਿਖਣੀ ਹੁੰਦੀ।
1: ਵਾਹ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ, ਇੰਨੇ ਵਧੀਆ ਰੰਗ, ਸਮਾਜਿਕ ਰੰਗ ਵੀ ਕਹਿ ਲਈ ਹੈ ਨਾ ਇਹਨਾਂ ਨੂੰ, ਇਸ ਤਰ੍ਹਾਂ ਦੀ ਐਮਪਥੀ। ਇਹ ਕਿਸ ਤਰੀਕੇ ਨਾਲ ਇੱਕ ਮਰਦ ਅੱਜ ਦੇ ਜ਼ਮਾਨੇ 'ਚ ਜਦੋਂ ਆਸੇ ਪਾਸੇ ਆਪਾਂ ਵੇਖਦੇ ਹਾਂ ਕਿ ਅੱਜ ਸਰਦਾਰੀ ਆ ਜੀ, ਜਦੋਂ ਤੁਸੀਂ ਗੱਲ ਵੱਖ ਹੋਣ ਦੀ ਕਰੋ, ਜਦੋਂ ਤੁਸੀਂ ਲੋਕਾਂ ਦੇ ਮੁਲਕ ਖਰਾਬ ਕਰਨ ਦੀ, ਤੋੜਨ ਦੀ ਗੱਲ ਕਰੋ ਹੈ ਨਾ, ਵਾਰਸ ਦੀ ਗੱਲ ਕਰੋ, ਇੱਕ ਦੂਸਰੇ ਤੋਂ ਵੱਖਰੇਵਾਂ ਪਾਉਣ ਦੀ ਕੋਸ਼ਿਸ਼ ਕਰੋ, ਜਦੋਂ ਇੱਦਾਂ ਦੀ ਗੱਲਾਂ ਦੀ ਅੱਜ ਜ਼ਿਆਦਾ ਸਰਦਾਰੀ ਆ, ਅਤੇ ਇੰਨੀ ਬਰੀਕ ਚੀਜ਼, ਇੰਨੀ ਸਮਾਜ ਦੀ ਕਹਿ ਲਓ ਜੋ ਨੁਆਂਸਡ ਚੀਜ਼ਾਂ ਨੇ ਜਿਨ੍ਹਾਂ ਬਾਰੇ ਕੋਈ ਹਰ ਕਿਸੇ ਨੂੰ ਪਤਾ ਪਰ ਗੱਲ ਨਹੀਂ ਕਰਦਾ, ਇਹ ਕਿੱਦਾਂ ਸੰਜੋਈ ਜਾਂਦੀ ਆ, ਇਹ ਕਿੱਦਾਂ ਆਪਣੇ ਅੰਦਰ ਜਾਂ ਫਿਰ ਇਸ ਤਰ੍ਹਾਂ ਕਹਿ ਲਈਏ ਕਿਸ ਤਰ੍ਹਾਂ ਬਣਾਈ ਰੱਖਦੇ ਹੋ?
2: ਵੇਖੋ, ਬਣ ਜਾਂਦੀ ਆ, ਕੁਝ ਘਰ ਦੇ ਹਾਲਾਤ ਹੁੰਦੇ ਆ, ਕੁਝ ਤੁਹਾਡਾ ਫਰੈਂਡ ਸਰਕਲ ਇਹੋ ਜਿਹਾ ਹੁੰਦਾ ਵਾ, ਹਨਾ ਮੇਰੇ ਨਾ ਹੁਣ ਕੋਈ ਸੱਜਣ ਲਗਭਗ ਮੇਰੀ ਯਾਰੀ ਉਹਨਾਂ ਨਾਲ ਰਹੀ ਜਿਹੜੇ ਘਰਾਂ ਦੇ ਵਿੱਚ ਆਮ ਘਰਾਂ ਦੇ ਕਿਉਂਕਿ ਜ਼ਿਆਦਾ ਜਿਹੜੇ ਰਿਚ ਆ ਉਹ ਫਿਰ ਆਪਣਾ ਆਪ ਦਿਖਾਉਣ ਲੱਗ ਪੈਂਦੇ ਆ ਤੁਹਾਨੂੰ ਪਤਾ ਹੀ ਆ
1: ਹਨਾ
2: ਤੇ ਸਾਰੇ ਭਾਵੇਂ ਏਦਾਂ ਦੇ ਨਹੀਂ ਹੁੰਦੇ ਲਗਭਗ ਜਿਹੜੇ ਮੇਰੇ ਸਰਕਲ ਚ ਸੀ ਤੇ ਫਿਰ ਲਗਭਗ ਮੇਰਾ ਮਤਲਬ ਉਹੀ ਰਿਹਾ ਸਰਕਲ ਤੇ ਤਾਂ ਕਰਕੇ
1: ਓਕੇ ਓਕੇ
2: ਤੇ ਮੇਰੇ ਵੀ ਘਰ ਦੇ ਹਾਲਾਤ ਇਹੋ ਜਿਹੇ ਹੀ ਸੀ
1: ਤੇ ਤੇ ਉਪਕਾਰ ਜੀ ਫਿਰ ਕਿਤਾਬ ਦਾ ਕੀ ਸੋਚਿਆ ਕਦੋਂ ਖਰੀਦਾਂਗੇ ਤੁਹਾਡੇ
2: ਕਿਤਾਬ ਕਰਾਂਗੇ ਕਿਤਾਬ ਕਰਾਂਗੇ ਮੈਂ ਸੋਚ ਰਿਹਾ ਸੀ ਕਿਤਾਬ ਕਵਿਤਾ ਦੀ ਜਾਂ ਮਤਲਬ ਇਹੀ ਗਜ਼ਲਾਂ ਨਜ਼ਮਾਂ ਦੀ ਪਰ ਹੁਣ ਮੈਂ ਸੋਚ ਰਿਹਾ ਹਾਂ ਕੁਝ ਨਾਵਲ ਲਿਖਾਂ ਤੇ ਸ਼ਾਇਦ ਜੇ ਉੱਤੇ ਨਾ ਕੰਮ ਕੀਤਾ ਫਿਰ ਆਪਾਂ ਕਵਿਤਾ ਵਾਲੀ ਕਰਾਂਗੇ ਮਤਲਬ ਇਸ ਸਾਲ ਦੇ ਵਿੱਚ ਵੇਖਦੇ ਹਾਂ ਕਰਦੇ ਹਾਂ ਜਾਂ ਕੋਈ ਗੀਤ ਵਗੈਰਾ ਮਤਲਬ ਕਰਾਂਗੇ
1: ਜੀ ਬਹੁਤ ਖੂਬ ਜੀ ਬਹੁਤ ਬਹੁਤ ਮੁਬਾਰਕ ਮੇਰੇ ਵੱਲੋਂ ਸਾਡੀ ਟੀਮ ਵੱਲੋਂ ਤੁਹਾਨੂੰ ਇੰਨਾ ਟੈਲੈਂਟਡ ਜੋ ਤੁਹਾਡੇ ਅੰਦਰ ਜੋ ਇੰਨਾ ਟੈਲੈਂਟ ਹੈ ਉਸਨੂੰ ਤੁਸੀਂ ਆਪਣੀ ਕਲਮ ਦੇ ਨਾਲ ਜਸਟੀਫਾਈ ਕਰ ਰਹੇ ਹੋ ਵਧੀਆ ਚੀਜ਼ਾਂ ਲਿਖ ਰਹੇ ਹੋ ਟੈਲੈਂਟ ਹੋਣਾ ਨਾ ਹੋਣਾ ਵੱਖਰੀ ਗੱਲ ਪਰ ਜਦੋਂ ਹੋਵੇ ਤਾਂ ਉਹਨੂੰ ਯੂਜ਼ ਕਿਸ ਤਰ੍ਹਾਂ ਕਰਨਾ ਸੋ ਉਸ ਚੀਜ਼ ਦੀ ਮੁਬਾਰਕਬਾਦ ਤੁਸੀਂ ਸਹੀ ਪਾਸੇ ਚੱਲਦੇ ਪਏ ਹੋ ਤੇ ਜਾਣ ਲੱਗੇ ਕੋਈ ਇੱਕ ਹੋਰ ਸਾਡੇ ਨਾਲ ਜੇ ਆਪਣੀ ਕੋਈ ਲਿਖਤ ਸਾਂਝੀ ਕਰੋ
2: ਕਿਹੋ ਜਿਹੀ ਸੁਣੋਗੇ ਰੋਮਾਂਟਿਕ ਕੇ
1: ਜੋ ਤੁਹਾਡਾ ਚਿੱਤ ਕਰੇ
2: ਚਲੋ ਮੈਂ ਤੁਹਾਨੂੰ ਰੋਮਾਂਟਿਕ ਸੁਣਾ ਦਿੰਦਾ ਫਿਰ ਤੁਸੀਂ
1: ਕਹੋਗੇ ਹਾਂਜੀ ਜਾਂਦੇ ਅੰਦਰ ਰੋਮਾਂਸ ਦਾ ਰੰਗ ਫਿਰ ਛੱਡਦੇ ਜਾਓ
2: ਮੈਨੂੰ ਹਰ ਦਾ ਮਾਂ ਪੁੱਛਦੀ ਏ ਤੇਰਾ ਪਤਾ ਗ੍ਰਾਂ ਪੁੱਛਦੀ ਏ ਲੋਕਾਂ ਲੁੱਤੀ ਲਾਈ ਲੱਗਦਾ ਖੌਰੇ ਮੈਨੂੰ ਤਾਂ ਪੁੱਛਦੀ ਏ ਇਹਦੇ ਪਿੱਛੇ ਫਿਰਦਾ ਰਹਿਣਾ ਸਾਰਾ ਦਿਨ ਘਰ ਨੀ ਟਿਕਦਾ ਤੂੰ ਨਵੀਆਂ ਨਵੀਆਂ ਸ਼ਰਟਾਂ ਪਾ ਕੇ ਰੋਜ਼ ਹੀ ਫੱਬਿਆ ਦਿਖਦਾ ਏ ਤੂੰ ਕਿਹੜਾ ਟੂਣਾ ਟੱਪਿਆ ਪੁੱਤਰਾ ਕਿਹੜੀ ਏ ਜਿਹਨੇ ਸਾਧੂ ਕੀਤਾ ਪਿਆਰ ਵਿਆਰ ਨੀ ਤੈਨੂੰ ਮੁੰਡਿਆ ਕਿਸੇ ਨੇ ਕਾਲਾ ਜਾਦੂ ਕੀਤਾ ਕਿੱਦਾਂ ਦੱਸਾਂ ਮਾਂ ਮੇਰੀ ਨੂੰ ਕਿੱਦਾਂ ਦੱਸਾਂ ਮਾਂ ਮੇਰੀ ਨੂੰ ਤੂੰ ਕੱਢ ਲੈ ਗਈ ਜਾਂ ਮੇਰੀ ਨੂੰ ਕਿਹਦੇ ਪਿੱਛੇ ਫਿਰਦਾ ਵਾ ਮੈਂ ਕਿਹਦੇ ਕਰਕੇ ਫੱਬਦਾ ਰਹਿਣਾ ਮਾਰ ਮਾਰ ਕੇ ਸਰਚਾ ਵਰਚਾ ਹਰ ਥਾਂ ਤੈਨੂੰ ਲੱਭਦਾ ਰਹਿਣਾ ਕਿਹਦੇ ਕਰਕੇ ਐਪਲ ਲਿਆਏ ਕਿਉਂ ਮੈਂ ਖਰਚਾ ਵਾਧੂ ਕੀਤਾ ਧਾਗੇ ਧੁੱਗੇ ਤੋੜ ਨੀ ਸਕਦੇ ਤੂੰ ਜਿਹੜਾ ਵਾ ਜਾਦੂ ਕੀਤਾ
1: ਵਾਹ ਵਾਹ ਵਾਹ ਧਾਗੇ ਧੁੱਗੇ ਤੋੜ ਨੀ ਸਕਦੇ ਤੂੰ ਜਿਹੜਾ ਜਾਦੂ ਕੀਤਾ ਤੁਹਾਡੀ ਕਲਮ ਨੇ ਜੀ ਸਾਡੇ ਤੇ ਜਾਦੂ ਕੀਤਾ ਥੈਂਕ ਯੂ ਸੋ ਮਚ ਸਾਡੇ ਨਾਲ ਬਣਨ ਲਈ ਉਮੀਦ ਕਰਦਾ ਹੁਣ ਜਦੋਂ ਤੁਹਾਡੇ ਨਾਲ ਅਗਲੀ ਵਾਰੀ ਗੱਲਬਾਤ ਹੋਵੇ ਇਸ ਫਾਰਮਲ ਸਟਰਕਚਰ ਦੇ ਅੰਦਰ ਤੇ ਤੁਹਾਡੀ ਪਹਿਲੀ ਕਿਤਾਬ ਦੀ ਅਨਾਊਂਸਮੈਂਟ ਕਰਦੇ ਹੋਈਏ ਜਾਂ ਫਿਰ ਇਹ ਅਨਾਊਂਸ ਕਰਦੇ ਹੋਈਏ ਕਿ ਪਹਿਲੀ ਕਿਤਾਬ ਜੀ ਬਾ ਕਮਾਲ ਬਹੁਤ ਜ਼ਿਆਦਾ ਮਕਬੂਲ ਹੋਈ ਹੈ ਪਹਿਲਾ ਦੂਜਾ ਤੀਜਾ ਚੌਥਾ ਐਡੀਸ਼ਨ ਵਿਕਣ ਨੂੰ ਆਇਆ ਜੀ ਥੈਂਕ ਯੂ ਉਪਕਾਰ ਜੀ ਵਸਦੇ ਰਹੋ
2: ਥੈਂਕ ਯੂ ਕ੍ਰਿਸ਼ਨ ਭਾਜੀ
1: ਥੈਂਕ ਯੂ ਜੀ ਥੈਂਕ ਯੂ ਸੋ ਮਚ ਇਹ ਸੀਗੇ ਜੀ ਸਾਡੇ ਨਾਲ ਉਪਕਾਰ ਜੀ ਤੁਹਾਨੂੰ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਇਹ ਸਾਡਾ ਅਸੀਂ ਇੱਕ ਸੈਗਮੈਂਟ ਸ਼ੁਰੂ ਕੀਤਾ ਜਿਹਦੇ ਅੰਦਰ ਅਸੀਂ ਖੁਦ ਕਿਊਰੇਟ ਕਰਦੇ ਹਾਂ ਜਾਂ ਫਿਰ ਸਾਨੂੰ ਮੈਸੇਜਿਸ ਆਉਂਦੇ ਆ ਸਾਨੂੰ ਦੱਸਿਆ ਜਾਂਦਾ ਕਿ ਜੀ ਇੱਕ ਫਲਾਨੀ ਥਾਂ ਬਹੁਤ ਵਧੀਆ ਰਾਈਟਰ ਆ ਇੱਕ ਫਲਾਨੀ ਥਾਂ ਬਹੁਤ ਵਧੀਆ ਵਾਰਤਕ ਲਿਖਣ ਵਾਲਾ ਕਵਿਤਾ ਲਿਖਣ ਵਾਲਾ ਜਾਂ ਫਿਰ ਜਸਟ ਓਰੇਟਰੀ ਸਕਿੱਲਸ ਰਿਸਾਈਟੇਸ਼ਨ ਕਰਨ ਵਾਲਾ ਤਾਂ ਫਿਰ ਸਾਡੇ ਤੋਂ ਰਹਿਣ ਨਹੀਂ ਹੁੰਦਾ ਸੀ ਕਹਿੰਦੇ ਕਿ ਆਈਏ ਗੱਲਾਂ ਬਾਤਾਂ ਕਰੀਏ ਖਾਸ ਕਰਕੇ ਨਵੇਂ ਟੈਲੈਂਟਸ ਦੇ ਨਾਲ ਖਾਸ ਕਰਕੇ ਯੰਗ ਨੌਜਵਾਨ ਪੀੜ੍ਹੀ ਨਾਲ ਖਾਸ ਕਰਕੇ ਉਹ ਲੋਕਾਂ ਨਾਲ ਜੋ ਸਾਡੇ ਆਉਣ ਵਾਲੇ ਪੋਪ ਕਲਚਰ ਦਾ ਜਿਹਨੂੰ ਆਪਾਂ ਪੋਪੂਲਰ ਕਲਚਰ ਕਹਿੰਦੇ ਹਾਂ ਉਹਦਾ ਹਿੱਸਾ ਨੇ ਅਤੇ ਵਧੀਆ ਲਿਖਦੇ ਨੇ ਅਤੇ ਅਸੀਂ ਫਿਰ ਇਹੀ ਕੋਸ਼ਿਸ਼ ਕਰਦੇ ਕਿ ਵਧੀਆ ਲਿਖਣ ਵਾਲਿਆਂ ਨੂੰ ਵਧੀਆ ਸੁਣਨ ਵਾਲਿਆਂ ਨਾਲ ਮਿਲਾਈਏ ਸੋ ਇਹ ਸੀ ਜੀ ਅੱਜ ਦਾ ਛੋਟਾ ਜਿਹਾ ਇੰਟਰਵਿਊ ਸਾਡਾ ਉਪਕਾਰ ਗਿੱਲ ਜਿਹਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਪਸੰਦ ਆਇਆ ਹੋਏਗਾ ਜੇ ਤੁਸੀਂ ਵੀ ਕਿਸੇ ਰਾਈਟਰ ਨੂੰ ਜਾਣਦੇ ਹੋ ਜਾਂ ਫਿਰ ਤੁਸੀਂ ਖੁਦ ਇੱਕ ਬਡਿੰਗ ਰਾਈਟਰ ਹੋ ਤਾਂ ਤੁਸੀਂ ਆਪਣਾ ਕੰਮ ਸਾਡੇ ਨਾਲ ਸ਼ੇਅਰ ਕਰੋ ਤੁਹਾਨੂੰ ਪਤਾ ਸਾਡੇ ਸਾਰੇ ਸੋਸ਼ਲ ਮੀਡੀਆਜ਼ ਪੇਜਸ ਦਾ ਫੋਨ ਨੰਬਰ ਦਾ ਉਹ 'ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣਾ ਕੰਮ ਜਾਂ ਫਿਰ ਆਪਣੇ ਕਿਸੇ ਯਾਰ ਮਿੱਤਰ ਦੋਸਤ ਮੰਮੀ ਪਾਪਾ ਭਈਆ ਦੀਦੀ ਚਾਚਾ ਚਾਚੀ ਜਿਹੜੇ ਵੀ ਨੇ ਹੈ ਨਾ ਉਹਨਾਂ ਦਾ ਕੰਮ ਸਾਡੇ ਨਾਲ ਸ਼ੇਅਰ ਕਰੋ ਅਤੇ ਅਸੀਂ ਫਿਰ ਉਹਨਾਂ ਨੂੰ ਇੱਥੇ ਫੀਚਰ ਕਰਾਂਗੇ ਮੈਂ ਅਜੀ ਕ੍ਰਿਸ਼ਨਾ ਤੁਹਾਡੇ ਤੋਂ ਲਵਾਂਗਾ ਇਜਾਜ਼ਤ ਸਵਸਥ ਰਹੇ ਮਸਤ ਰਹੇ ਅਤੇ ਸੁਣਦੇ ਰਹੇ ਰੇਡੀਓ ਹਾਂਜੀ 1674 AM

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਹਾਂਜੀ, ਮੈਂ ਹੋਇਕਾ ਔਰ ਆਪ ਮੇਰੇ ਸੁਣ ਰਹੇ ਹੈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji, Hanji, yo, Hanji, Hanji,
4: Hanji Radio.

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਅਤੇ ਚੁਟਕਲੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ, ਅਤੇ ਜਿਹੜੇ ਨਹੀਂ ਆਏ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵ ਭਾਈ ਤੁਸੀਂ ਆ ਜਾਓ। ਅਤੇ ਇੱਕ ਦੋ ਜਾਣਿਆਂ ਦੀ ਕੌਲ ਮੈਨੂੰ ਲੱਗਦਾ ਵਾ ਵੀ ਕੱਟੀ ਗਈ ਹੈ ਸ਼ਾਇਦ ਮੇਰੇ ਕੋਲੋਂ, ਅਤੇ ਤੁਸੀਂ ਦੁਬਾਰਾ ਭਾਈ ਕੌਲ ਕਰ ਲਿਓ ਅਤੇ ਆਓ ਫਿਰ ਆਪਾਂ ਵੱਧਦੇ ਹਾਂ ਇਸ ਸਫ਼ਰ ਦੇ ਵਿੱਚ ਅੱਗੇ ਅਤੇ ਹੱਸਦੇ ਹਾਂ। ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਇਹ ਆ ਸਮਾਂ ਹੱਸਣ ਦਾ ਅਤੇ ਹਾਸੇ ਸਾਨੂੰ ਆਪਣੇ ਅੰਦਰੋਂ ਹੀ ਕੱਢਣੇ ਪੈਣੇ ਨੇ। ਸੋ ਸਵੇਰੇ ਸਵੇਰੇ ਜੇ ਬੱਚਿਆਂ ਦੇ ਨਾਲ ਸਾਨੂੰ ਹੱਸਣ ਨੂੰ ਮਿਲ ਜੇ ਤਾਂ ਫਿਰ ਹੋਰ ਕੀ ਚਾਹੀਦਾ। ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਸੀ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕੋਈ ਵੀ ਨੀ ਜੀ।
0: ਵੇ ਜੇ ਆਇਆ ਨਾ ਕੋਈ, ਜੇ ਹੋਇਆ ਕੋਈ ਤੇ ਫਿਰ ਗਜ਼ਿਲੀਅਨ ਹੋ ਜਾਣਾ ਹੈ।
1: ਨਹੀਂ ਹੈਗਾ,
0: ਪੱਕੀ ਪੱਕੀ ਗੱਲ ਹੈ, ਵੇਖ ਲਓ ਇੱਕ ਵਾਰੀ ਫੇਰ ਸੋਚ ਲਓ।
1: ਪੱਕੀ ਗੱਲ ਆ, ਜਿਹੜੇ ਯਸ਼ ਦੀ ਉਹ ਲੇਟ ਹੋ ਗਏ ਯਾਰ,
0: ਵੇਖ ਲਓ। 1 2 3 ਮੈਂ ਹੁਣੇ ਹੀ, ਇੱਕ ਮਿੰਟ ਖਲੋ ਯਾਰ, ਹਾਂ ਫੇਰ ਸੋਚ ਲਓ।
1: ਨਾ ਕਰਿਓ ਉਹਨਾਂ ਨੂੰ
0: ਫੋਨ, ਨੀ ਆਉਣ ਮੈਂ ਹੁਣੇ ਹੁਣੇ ਮੈਂ ਉਹਨਾਂ ਦਾ ਮਾਈਕ ਆਨ ਕਰਨਾ ਵਾ, ਫੋਨ ਥੋੜੀ ਆਨ ਕਰਨਾ, ਲਾਸਟ ਚਾਂਸ ਹੈ। ਲਾਸਟ ਚਾਂਸ ਆ, ਲਾਸਟ ਚਾਂਸ। ਪਰ ਲਾਸਟ ਚਾਂਸ ਆ, ਲੱਕੀ ਚਾਂਸ। ਕੀ ਯੈਸ ਕਿ ਨੋ? ਯੈਸ ਕਿ ਨੋ? ਇੰਨਾ ਟਾਈਮ ਨੀ ਹੈਗਾ।
1: ਯੈਸ
0: ਕੀ ਕੌਣ ਆ? ਲੈ ਹੋ ਗਿਆ ਫਿਰ, ਗਜ਼ਿਲੀਅਨ ਕਰੋ ਇਹਨੂੰ, ਗਜ਼ਿਲੀਅਨ ਫਾਈਨਲ। ਕਾਬੂ ਨੀ ਆਉਂਦਾ ਸਾਡੇ ਕੋਲ,
2: ਕਿੰਨੇ ਗਜ਼ਿਲੀਅਨ ਗਜ਼ਿਲੀਅਨ ਗਜ਼ਿਲੀਅਨ
0: ਅੱਜ ਹੋਏ ਗਜ਼ਿਲੀਅਨ ਗਜ਼ਿਲੀਅਨ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ
2: ਬੰਦਾ ਬੜਾ
0: ਘੈਂਟ ਯਾਰ ਫਤਿਹ, ਇਹ ਨਾ
2: ਯਾਰ
0: ਬਹੁਤ ਹੀ ਹੀਰਾ ਬੰਦਾ ਵਾ ਮੇਰਾ, ਨਾ ਫੇਵਰੇਟ ਫੇਵਰੇਟ ਫਰੈਂਡ ਆ ਮੇਰਾ ਇਹ।
2: ਕੀ
0: ਲੈ ਫਿਰ ਅੱਜ?
1: ਅੱਜ
0: ਇੱਕ ਬੋਲੀ, ਓਕੇ
2: ਲਿਆਓ ਜੀ।
1: ਫੈਸ਼ਨ ਕਰਕੇ ਆਈ ਮਾਦੀ, ਫੈਸ਼ਨ ਕਰਕੇ ਆਈ ਮਾਦੀ, ਦਿਲ ਬੋਬੇ ਦੇ ਡੰਗੇ ਤੈਨੂੰ ਵੇਖਣ,
0: ਬਾਬਾ ਇਨਕਮ ਮੰਗੇ ਨੀ ਤੈਨੂੰ ਵੇਖਣ।

0: ਪੱਲੇ ਫਤਿਹ।
1: ਵੈਰੀ ਗੁੱਡ
0: ਫਤਿਹ ਸਿੰਘ,
1: ਬਾਬਾ ਐਨਕਾਂ ਮੰਗੇ ਹੈ।
0: ਥੈਂਕ ਯੂ ਫਤਿਹ,
2: ਥੈਂਕ ਯੂ। ਹੁਣ ਮਨਨ ਜੀ ਨਾਲ ਗੱਲ ਕਰ ਲਓ।
0: ਹਾਂ ਜੀ, ਕਰਾਓ, ਲਿਆਓ, ਕਰਾਓ ਜੀ, ਕਰਾਓ ਕਰਾਓ। ਸਤਿ ਸ਼੍ਰੀ ਅਕਾਲ ਮਨਨ।
2: ਪਰ
0: ਜਦੋਂ ਮਨਤ ਉੱਠਦੀ ਵੇ ਨਾ ਉੱਠ ਕੇ ਲੱਗਦਾ ਨੀ ਆ ਵੀ ਸੁੱਤੀ ਉੱਠੀ ਆ,
1: ਹਨਾ,
0: ਫਰੈਸ਼ ਹੁੰਦੀ ਆ
1: ਇਕਦਮ ਫਰੈਸ਼।
0: ਆਵਾਜ਼ ਇਹਦੀ ਢਿੱਲੀ ਢਿੱਲੀ ਨਹੀਂ ਆਉਂਦੀ।
1: ਇਹਦਾ ਰਾਜ਼ ਕੀ ਹੈ ਯਾਰ, ਮੈਂ ਵੀ ਜਾਣਨਾ ਚਾਹੁੰਦਾ
0: ਹੈ ਮਨਤ, ਕਿਉਂ ਕਿੱਦਾਂ?
2: ਪਤਾ ਨਹੀਂ,
0: ਤੁਸੀਂ ਉਸ ਵੇਲੇ ਕਿੱਦਾਂ ਇੰਨੇ ਫਰੈਸ਼ ਹੋ ਜਾਂਦੇ ਹੋ, ਐਨਰਜੀ ਕਿੱਥੋਂ ਆ ਰਹੀ
2: ਹੈ? ਮੈਨੂੰ ਤਾਂ ਉਹ ਕਿਉਂਕਿ ਹੋ ਗਿਆ, ਕਿਉਂਕਿ ਅਸੀਂ ਜਲਦੀ ਸੌ ਜਾਂਦੇ ਆ ਨਾ, ਤਾਂ ਕਰਕੇ ਫਿਰ।
0: ਕੱਪੜਾ

0: porque
1: वाह मन्नत
2: वेरी गुड
1: तू बढ़िया बोलियां याद कर लिया कुड़िए
2: एडवांस लेवल बोली सी हां
1: हां वेरी नाइस फटे ना फटे जोड़ते सवेरे सवेरे थैंक यू मन्नत
0: थैंक यू हैव अ वेरी ग्रेट ऑसम ब्रिलियंट डे बाय
1: थैंक यू थैंक यू थैंक यू ए सन साडे नाल मन्नत ते फते ते हुण नेक्स्ट साडे नाल आ श्रेया सत श्री अकाल श्रेया की हाल है तोडा मनु बिल्ली की हाल है की खादा मनु बिल्ली
2: मैं ता मेमने दी आवाज कड्डी
1: वुफ वुफ वुफ वुफ वुफ वुफ अंकल दे वीरे दी ना मम्मी ने बना के रखा ही जांदे नू यार एडा स्मार्ट किदा हो गया वीरा तू निकाह जा हुंदा ही
2: यार है
1: हैं
0: हां जी
1: वीरा तू ते निकाह जा हुंदा ही तेनु ते गल भी नहीं आउंदी हुंदी तू इन्ना स्मार्ट हो गया बड़िया मजा आ गल्लां करके की सुनाओगे फिर अज बजीरित ओके ऑन द बजीरित
2: ले आओ
1: किचन टूट जांदी ते फिक्स नहीं हुंदी
2: किसी है ना रिपेयर वाले नूं फोन फोन करना चाहिदा
0: सी
2: फिक्स भी हुंदी है ते टूटदी भी है
1: कार
2: वादू चीजा ने फेविकॉल दा जोड़ सारे ठीक कर दिंदा सब नू दुरुस्त कर दिंदा
1: ते तुसी बना लैंदे हो लेगो वेरी गुड यार बड़े तुसी ओके ओके वाह इंटेलिजेंट ओके तो तुसी ब्याह ते आओगे
0: हां जी
1: ओके की पा के आओगे कुत्ता जामा है बाय बाय बाय बाय बाय बाय मूसा
2: ठीक हो
1: अस ठीक हो
3: ਕੀ ਕਰਦੇ ਪਏ
1: ਅਸੀਂ
2: ਅਸੀਂ ਇਹਦਾ ਜਵਾਬ ਨਹੀਂ ਮਿਲ ਰਿਹਾ
1: ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ
3: ਕਿੱਦਾਂ
1: ਬਣਾਇਆ
2: ਸਾਨੂੰ ਖਾਣਾ ਹੀ ਆਂਦਾ
1: ਉਹ ਤੇ ਵੀਰੇ ਦੇ ਮੰਮੀ ਨੇ ਬਣਾਇਆ
2: ਨਾ
1: ਇਹਨਾਂ ਨੂੰ ਥੋੜੀ ਆਉਂਦਾ
2: ਗੁੱਡ ਫੋਰ
1: ਫਿਰ ਓਹਨੂੰ ਨਿਕਾ ਕਰ ਲਿਆ ਤੇ ਫਿਰ ਓਹਨੂੰ ਕੜਾਈ ਦੇ ਵਿਚ ਪਾਇਆ ਤੇ ਕੜਾਈ ਦੇ ਵਿਚ ਓਹਨੂੰ ਘਿਓ ਪਾ ਕੇ ਤੇ ਕੜਾਈ ਦੇ ਵਿੱਚ ਪਾ ਕੇ ਤੇ ਫਿਰ ਉਹਨੂੰ ਕੜਛੀ ਦੇ ਨਾਲ ਅਕਲ ਹਲਾਇਆ
2: ਜਿਗ ਜਿਗ ਜਿਗ ਜਿਗ
1: ਤੇ ਫਿਰ ਉਹਨੂੰ ਗਰਮ ਕੀਤਾ ਫਿਰ ਉਹ ਕਹਿੰਦੀ ਹਾਏ ਹਾਏ ਮੈਨੂੰ ਕੱਢ ਲਓ ਹਾਏ ਮੈਨੂੰ ਕੱਢ ਲਓ ਮੈਂ ਮਰ ਗਈ ਹਾਏ ਮੈਂ ਮਰ ਗਈ ਹਾਏ ਮੈਂ ਮਰ ਗਈ ਤੇ ਫਿਰ ਉਹਨੂੰ ਕਿਹਾ ਨਹੀਂ ਹੁਣ ਤੂੰ ਜਿੰਨਾ ਚਿਰ ਯੰਮੀ ਹਾਂ ਜਿੰਨਾ ਚਿਰ ਤੂੰ ਯੰਮੀ ਨਹੀਂ ਨਾ ਬਣੇਗੀ ਉਹਨਾਂ ਚਿਰ
2: ਤੈਨੂੰ ਛੱਡ ਦੇ
1: ਉਹਨਾਂ ਚਿਰ ਤੈਨੂੰ ਨਹੀਂ ਛੱਡਣਾ
3: ਹਾਂ
1: ਫਿਰ ਉਹ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਤੇ ਫਿਰ ਉਹ ਕਹਿੰਦੀ ਓਕੇ ਆਈ ਕਵਿਟ ਮੈਂ ਹੁਣ ਯੰਮੀ ਬਣੂਗੀ ਤੇ ਫਿਰ ਉਹਨੇ ਕਿਹਾ ਪਲੀਜ਼ ਮੇਰੇ ਵਿੱਚ ਖੰਡ ਪਾ ਦਿਓ ਮੈਂ ਯੰਮੀ ਬਣਨਾ ਚਾਹੁੰਦੀ ਹਾਂ ਫਿਰ ਉਹਦੇ ਵਿੱਚ ਖੰਡ ਪਾਈ ਤੇ ਫਿਰ ਉਹ ਬਣ ਗਿਆ ਯੰਮੀ ਯੰਮੀ ਕਚਰੇਲਾ ਹਾਂਜੀ ਫਿਰ ਉਹਦੇ ਚ ਡਰਾਈ ਫਰੂਟ ਪਾਇਆ ਤੇ ਫਿਰ ਉਹ ਕਹਿੰਦੀ ਵੀ ਮੈਂ ਨਾ ਹੋਰ ਸੋਹਣੀ ਬਣਨਾ ਵਾ ਮੇਰੇ ਵਿੱਚ ਕੁਛ ਖੋਇਆ ਬਣਾ ਕੇ ਪਾਓ ਓਹੋ ਫਿਰ ਉਹਦੇ ਵਿੱਚ ਖੋਇਆ ਬਣਾ ਕੇ ਪਾਇਆ
2: ਗੋਡ ਬ੍ਰੋ ਮਾਈ ਗੋਡ ਯੰਮੀ ਯੰਮੀ ਮੈਂ ਕਹਿੰਦਾ ਅੱਜ ਰਾਉਂਡ 2 ਹੋ ਜਾਏ ਗਜਰੇਲੇ ਦਾ
1: ਫਿਰ ਗਾਜਰ ਨੇ ਕਿਹਾ ਥੈਂਕ ਯੂ ਮੈਨੂੰ ਯੰਮੀ ਬਣਾਉਣ ਦੇ ਲਈ ਤੇ ਫਿਰ ਸਾਰਿਆਂ ਨੇ ਖਾਧਾ ਸ਼੍ਰੇਆ ਨੇ ਵੀਰਾ ਨੇ ਮੰਮੀ ਨੇ ਪਾਪਾ ਨੇ ਕ੍ਰਿਸ਼ਨਾ ਵੀਰਾ ਮੈਂ ਨਹੀਂ ਖਾਧਾ ਤੇ ਥੈਂਕ ਯੂ
2: ਮਾਸਟਰ ਸ਼ੈਫ ਹੋ ਗਿਆ ਹੈ ਲਾਪਟਾਪ
1: ਵੇਖਿਆ ਤੁਹਾਨੂੰ ਗਜਰੇਲਾ ਵੀ ਸਿਖਾ ਤਾ ਤੁਹਾਨੂੰ ਤੁਹਾਨੂੰ ਪਤਾ ਤੁਹਾਨੂੰ ਮੈਂ ਨਾ ਗੱਲਾਂ ਦੇ ਕੜਾਹ ਬਣਾਉਣੇ ਵੀ ਸਿਖਾਉਂਗਾ
2: ਤੁਹਾਨੂੰ
1: ਕੜਾਹ ਬਣਾਉਣਾ ਵੀ ਸਿਖਾਉਂਗਾ ਮੈਂ ਠੀਕ ਹੈ ਕਿੱਥੇ ਭੱਜ ਗਿਆ ਸੀ ਘੰਟੇ ਲੈਣ ਗਿਆ ਵਾ ਹੈਗੇ ਬੰਟੇ
3: ਇੰਡੀਆ ਹੁੰਦੇ
1: ਇੱਥੇ ਨੀ ਲਏ ਕਦੀ
2: ਇੱਥੋਂ ਮਿਲ ਜਾਂਦੇ
1: ਹਾਂ ਇੱਥੇ ਮਿਲ ਜਾਂਦੇ ਪਤਾ
2: ਕਿਹੜੀ
1: ਪਸੰਦ ਕਰਦੇ ਹੋ ਟਾਨਾ ਕੇ ਗੋਲੀ ਪਿੱਲ
3: ਗੋਲੀ
2: ਗੋਲੀ
1: ਤੁਹਾਡਾ ਵਾਵਾ ਟਾਨਾ ਪੱਕਾ
3: ਪਤਾ ਨੀ
1: ਪਹਿਲਾਂ ਕਿੰਨਾ ਗਈ
3: ਪਹਿਲਾਂ
1: ਠੀਕ ਸੀ ਮੇਰੇ ਕੋਲ ਮੇਰਾ ਨੀ ਯਾਰ ਮੇਰੇ ਕੋਲ ਨੀ ਮੈਨੂੰ ਨੀ ਯਾਦ ਚ ਮੈਂ ਲਾਗੇ ਜਾ ਕੇ ਮਾਰ ਲੈਣਾ ਉਹਨੂੰ
2: ਚਲੋ ਸਾਨੂੰ ਅਲਾਓ ਕਰ ਦਾਂਗੇ ਤੁਹਾਡੇ ਬੰਟੇ ਹੈ ਨਾ ਸਾਨੂੰ ਅਲਾਓ ਕਰ ਦਾਂਗੇ
1: ਕੀ ਸੁਣਾਓਗੇ ਫਿਰ ਇੱਕ ਮਿੰਟ ਮੈਂ ਤੇਗ ਨੂੰ ਵੀ ਲੈ ਲਾ ਨਾਲ ਤੇ ਤੇਗ ਕੱਲੀ ਥੋੜੀ ਹੋਣੀ ਆ ਨਾਲ ਫਿਰ ਐਂਬਰ ਵੀ ਹੋਣੀ ਆ ਤੇ ਹਾਂਜੀ ਹਾਂਜੀ ਬਰੰਟੇ ਬਰੰਟੇ ਫ੍ਰੈਂਡਸ
3: ਬਜਾਰਤ
1: ਹਾਂਜੀ
3: ਨਿੱਕੀ ਜੀ ਕੁੜੀ ਨਿੱਕੇ ਨਿੱਕੇ ਦੰਦ ਖਾਂਦੀ ਨਾ ਰੱਜੇ ਬੰਨ ਲੈਂਦੀ ਪਾਂਡ
1: ਇਹ ਤੇ ਦੂਸਰੀ ਆ ਉਹ ਕਿਹੜੀ ਕੱਕੜ ਹੁੰਦੀ ਆ
2: Thank God it's Friday.
1: Yes.
2: ਇਹਦਾ ਜਵਾਬ ਆ ਨੇਹਾ ਕੱਕੜ ਹੀ ਰਹੂਗਾ ਬਾਈ ਤੁਸੀਂ ਜੋ ਮਰਜ਼ੀ ਦੇਣਾ ਦੁਬਾਰਾ
1: ਨੇਹਾ ਕੱਕੜ
2: ਤੋਂ ਸਿਰਾ ਨਹੀਂ ਲੱਗ ਸਕਦਾ
1: ਹੈ ਹਰਨਾ
2: ਨਿਕਲੇ ਕਰੰਟ ਤੇਰੇ ਯਾਰ ਚ ਹੈ
1: ਇਹਦਾ ਆਨਸਰ ਆ ਨੇਹਾ ਕੱਕੜ
2: ਨਹੀਂ
1: ਨਹੀਂ ਯਾਰ
2: ਲੌਜੀਕਲੀ ਵੇਖੋ ਇਕਦਮ ਸਹੀ ਗਿਆ ਅੰਕਲ ਜੀ ਨੇ
1: ਫਿਰ ਮਿਸ ਪੂਜਾ ਹੋ ਗਈ ਹੋਰ ਉਹ ਵੀ ਨਹੀਂ ਆ
3: ਨਹੀਂ
1: ਯਾਰ ਹੋਰ ਕਿਹੜੀ ਨਿੱਕੀ ਜੀ ਕੁੜੀ ਆ ਗਈ
2: ਪਤਾ ਨਹੀਂ ਬਈ
1: ਚੱਲ ਹਾਰ ਗਈ ਯਾਰ ਫਿਰ
3: ਉਹ ਹੈਗਾ ਕੀੜੀ
1: ਓ ਯੂ ਮੀਨ ਐਂਟ
2: ਐਂਟ
1: ਓ ਮਾਈ ਗੋਡ
2: ਓਕੇ ਓਕੇ
1: ਓਹੋ Thank you.
2: Very nice, yaar. Very nice.
1: Thank you.
3: Thank you. Sashrikal. Have a nice day.
1: Sashrikal. Nice thank you. Have a nice day. Sashrikal. Teg, tusi honne ro.
3: Sashrikal, Uncle Ji.
2: Sashrikal.
1: Sashrikal.
3: Sashrikal, Uncle Ji.
1: Sashrikal. Ki haal hai?
3: Main badhiya, tadda ki haal chala.
1: Tadda bhi theek hai.
2: Best, best, best.
1: ਚਾਹ ਪਾਣੀ ਪੀ ਲਿਆ
3: ਨਹੀਂ
2: ਉੱਠੇ ਹੀ ਹੈ ਹਜੇ ਲੱਗਦਾ
1: ਹਾਂ ਮੈਨੂੰ ਲੱਗਦਾ ਹਲੇ ਉੱਠੇ ਆ
3: ਹਜੇ ਉੱਤੇ ਆ
1: ਓਏ ਥੈਂਕ ਯੂ ਤੁਹਾਡਾ ਤੁਸੀਂ ਉੱਠ ਕੇ ਉਸੇ ਵੇਲੇ ਕਾਲ ਕਰ ਲਈ ਰਜਾਈ ਰਜਾਈ ਜੀ ਵਾਲੇ
2: ਰਜਾਈ ਕਿੱਥੇ ਛੁੱਟਦੀ ਹੈ ਯਾਰ ਰਜਾਈ ਛੱਡਣੀ ਸੌਖੀ ਕਿਤੇ ਔਖਾ ਕੰਮ ਹੈ ਟਾਈਮ ਲੱਗੂਗਾ ਹਜੇ ਹਜੇ ਘੰਟਾ ਦੋ ਘੰਟਾ ਰਜਾਈ ਚ ਹੀ ਰਹਿਣਗੇ ਹਨਾ
1: ਨਹੀਂ ਨਹੀਂ ਇੰਨਾ ਚਿਰ ਨਹੀਂ ਨਾ ਨਾ
2: ਅੱਧਾ ਘੰਟਾ
1: ਅੱਧਾ ਘੰਟਾ
2: ਚਲੋ ਅੱਧਾ ਘੰਟਾ ਕਰ ਦਿੰਦੇ
1: ਹਨਾ ਤੇ ਬੜਾ ਮਜ਼ਾ ਆਉਂਦਾ ਨਾ ਉੱਠ ਕੇ ਰਜਾਈ ਚ ਬੈਠੇ ਰਹੋ ਤੇ
3: ਹਾਂਜੀ ਮੈਨੂੰ
2: ਵਧੀਆ ਲੱਗਦਾ ਤੁਹਾਡੀ ਆਵਾਜ਼ ਤੋਂ ਹੀ ਪਤਾ ਲੱਗ ਗਿਆ
1: ਕੀ ਸੁਣਾਓਗੇ ਫਿਰ ਤੁਸੀਂ ਉੱਠ ਕੇ ਯਾਦ ਕੀਤੀ ਕਿ ਰਾਤੀ ਯਾਦ ਕਰਕੇ ਸੁੱਤੇ ਹੋ
3: ਆਪਾਂ ਨੇ ਰਾਤੀ ਯਾਦ ਕੀਤੀ ਸੀ ਥੋੜੀ ਪਰ ਮੈਨੂੰ ਥੋੜੀ ਇੱਕ ਲਾਈਨ ਭੁੱਲ ਗਈ ਮੰਮਾ ਨੇ ਥੋੜੀ ਮੈਨੂੰ ਉੱਠ ਕੇ ਯਾਦ ਕੀਤੀ ਹਾਂਜੀ
1: ਤੁਹਾਡੇ ਸੁਪਨੇ ਚ ਕਦੀ ਆਈ ਬੋਲੀ ਹਾਂਜੀ ਹੈ ਮੈਂ ਜਦੋਂ ਬੋਲੀ ਯਾਦ ਕਰਾਂ ਰਾਤ ਨੂੰ ਤੇ ਫਿਰ ਮੇਰੇ ਸੁਪਨੇ ਚ ਵੀ ਆਉਂਦੀ ਹੁੰਦੀ ਆ
2: ਓਕੇ
1: ਬੜੀ ਵਾਰੀ ਕੱਪੜੇ ਧੋਣ ਗਈ ਨੂੰ ਡੱਡੂ ਨੇ ਅੱਖ ਮਾਰੀ ਸੁਪਨੇ ਚ
2: ਡੱਡੂ ਤੇ ਕੀ ਕਰਦਾ ਵੇ
1: ਉਹਨੇ ਕਿ ਸੁਪਨੇ ਚ ਕਈ ਕਈ ਆਪਣੇ ਲਾਗੇ ਬੰਨੇ ਦੇ ਬੰਦੇ ਜਿਹੜੇ ਹੁੰਦੇ ਆ ਉਹ ਹੀ ਡੱਡੂ ਕਰੈਕਟਰ ਬਣ ਜਾਂਦੇ ਆ ਉਹ ਵੇਖੀਦਾ ਵੀ ਜੇ ਇੱਕ ਬੀਬੀ ਕੱਪੜੇ ਧੋਣ ਡਈ ਆ ਤੇ ਜਦੋਂ ਉਹਦੇ ਧਿਆਨ ਨਾਲ ਉਹਦੇ ਮੂੰਹ ਵੱਲ ਵੇਖੀਦਾ ਤੇ ਉਹ ਪਤਾ ਲੱਗਦਾ ਇਹ ਤਾਂ ਸਹਿਮੀ ਸਾਹਿਬ ਬੈਠੇ ਸੁਪਨੇ ਚ ਨਾ ਪੁੱਠੇ ਸਿੱਧੇ ਭੁੰਗ ਜੇ ਪੈਂਦੇ ਰਹਿੰਦੇ ਤੁਹਾਡੇ ਹੁੰਦਾ ਨਾ ਇੱਦਾਂ ਤੇ ਸੁਪਨੇ ਚ ਤੇ ਬੜੇ ਕਰੈਕਟਰ ਉੱਤੇ ਥੱਲੇ ਹੁੰਦੇ ਰਹਿੰਦੇ ਆ
2: ਸੁਪਨੇ ਚ ਇਹ ਗੱਲ ਸਹੀ ਆ
1: ਕੀ ਸੁਣਾਓਗੇ ਫਿਰ
3: ਬੋਲੀ
2: ਸੁਣਾਓ
1: ਖੱਟੇ ਮਿੱਠੇ
3: ਜਾਮ ਨੂੰ ਕਦੇ ਨਾ ਕਦੇ
1: ਰਸ
3: ਰਸ ਪੇੜੇ
1: ਤੁੰਬਾ ਵੱਜਦਾ ਜਾਲ
3: ਜਾਮ ਨਾ ਤੁੰਬਾ ਵੱਜਦਾ

0: Tuna.
1: Pupu, onde é que nem?
2: Pupu.
1: Hã?
0: Que?
1: Pupu, onde é?
0: Ali.
1: Que dá? Oi. Thank you.
0: Amber naal vi gal kar lo.
1: Haan ji, Amber naal gal kara do.
0: Sashrikaal uncle ji.
1: Tuhi te di pyari sashrikaal bulaunde ho Amber.
0: Haan ji.
1: Te maza hi aa janda tuhadi sashrikaal sun ke.
2: Pakki record karke hi rakh laya karo.
1: Hor
2: hana.
0: Haan ji.
1: Inni yummy, inni swadi.
2: And sweet.
1: ਐਡੇ ਬੀਬੇ ਪਿਆਰੇ ਪੁੱਤੂ ਤੁਸੀਂ ਇਲਾਹੀ ਉੱਠੀ ਕਿ ਨਹੀਂ ਓ ਮੇਰੀ ਗੱਲ ਹੀ ਕਰਾ ਦੋ ਕਿਸੇ ਦਿਨ ਜਦੋਂ ਉੱਠਦੀ ਆ ਤੇ ਉਦੋਂ ਕਹਿੰਦੀ ਨੀ ਹੁੰਦੀ ਮੇਰੀ ਵੀ ਗੱਲ ਕਰਾਓ ਨਹੀਂ ਕਹਿੰਦੀ ਹੁੰਦੀ ਓ ਕਹਿੰਦੀ ਕੱਲ ਤੇ ਕਹਿੰਦੀ ਸੀ ਉਹ ਜਦੋਂ ਕਹਿੰਦੀ
2: ਹਾਂ ਮੈਂ ਵੀ ਸੁਣਿਆ ਸੀ ਸਹੀ ਕਹਿੰਦੇ ਬਿਲਕੁਲ
1: ਤੁਹਾਨੂੰ ਪਤਾ ਹੀ ਨਹੀਂ ਲੱਗਾ
2: ਤੁਹਾਨੂੰ ਪਤਾ ਲੱਗ ਜਾਂਦਾ ਕੀ ਕਹਿੰਦੀ ਆ
0: ਨਹੀਂ
2: ਅਗਲੀ ਵਾਰੀ ਫਿਰ ਅੰਕਲ ਲੈਸਨ ਦੇਣਗੇ ਉਹਨਾਂ ਨੂੰ ਸਾਰਾ ਪਤਾ ਲੱਗਦਾ
1: ਹੋਰ ਜਦੋਂ ਉਹ ਗੂ ਕਰਦੀ ਆ ਨਾ ਤੇ ਉਹਦਾ ਮਤਲਬ ਇਹ ਹੁੰਦਾ ਵੀ ਮੈਂ ਵੀ ਚੁਟਕਲਾ ਸੁਣਾਉਣਾ ਮੇਰੀ ਵੀ ਗੱਲ ਕਰਾਓ
0: ਬਹਜੇ ਛੋਟੀ ਹੈਗੀ
1: ਹਾਂ ਪਰ ਉਹਦੀ ਛੋਟੀ ਲੈਂਗੁਏਜ ਆ ਨਾ ਕਹਿੰਦੀ ਭੈਣ ਹਜੇ ਛੋਟੀ ਆ ਇਹ ਕਹਿੰਦੀ ਭੈਣ ਚਲੋ ਫਿਰ ਨੈਕਸਟ ਈਅਰ ਆਪਾਂ ਸੁਣਾਂਗੇ ਉਹਦੇ ਕੋਲ
2: ਡਨ ਹੋ ਗਿਆ ਨੋਟ ਕਰ ਲਿਆ ਜੀ
1: ਠੀਕ ਆ ਤੁਸੀਂ ਸਿਖਾਓਗੇ ਨਾ ਉਹਨੂੰ ਚਲੋ ਗੁੱਡ ਗੱਲ ਕੀ ਸੁਣਾਓਗੇ ਤੁਸੀਂ ਓਕੇ
0: ਮੇਰੀ ਚੀਤੇ ਬੈਗ ਸ਼ੂਸ਼ਾ ਕਰਕੇ ਆਵਾਜ਼ ਨਹੀਂ ਤੈਨੂੰ ਕਿਤੇ

0: Réanima.
1: थैंक यू. आते बड़ी सोनी बोली ही आते. थैंक यू बोतो.
2: थैंक यू.
3: थैंक यू.
1: हैव अ नाइस डे. थैंक यू. तुहाडा दिन वधिया वधिया सोना सोना रहे. थैंक यू बोतो. ते नेक्स्ट साडे नाल ने एम्बर. सत श्री अकाल एम्बर.
3: गुरबाज
1: अज एम्बर दी वारी नहीं पहला आई.
3: नहीं
1: लेट उठी एम्बर. तुही पहला उठ पे.
2: छेती
1: भी याद कर लैंदा.
2: अच्छा
1: साइकिल वेख्या नूं भजाउंदा?
2: नहीं नहीं मैं नहीं वेख्या.
1: सब तो तेज साइकिल भजाउंदा.
2: अच्छा फिर देखांगे किसे दिन.
1: ਤੁਸੀਂ ਇੱਧਰ ਇੱਕ ਲਾਈਟਾਂ ਤੇ ਵੇਂਦੇ ਹੋ.
2: ਅੱਛਾ
1: ਇਹ ਅਗਲੀਆਂ ਲਾਈਟਾਂ ਤੇ ਪਹੁੰਚ ਜਾਂਦਾ.
2: ਬੱਲੇ ਬੱਲੇ
1: ਹੈ ਨਾ
2: ਇੱਦਾਂ ਹੀ ਕੇ. ਵਾਹ ਵਾਹ ਵਾਹ.
1: ਕਿੱਦਾਂ ਜਾ ਰਹੀਆਂ ਛੁੱਟੀਆਂ?
3: ਬ੍ਰਾਈਟ
2: ਬ੍ਰਾਈਟ
1: ਬ੍ਰਾਈਟ. ਵਾਹ ਵਾਹ ਵਾਹ.
2: ਮੌਸਮ ਤਾਂ ਯਾਰ ਬੜਾ ਡੱਲ ਹੈ.
1: ਤੇ ਕੀ ਸੁਣਾਓਗੇ ਫਿਰ? ਕੀ ਸੁਣਾਓਗੇ?
3: ਬੋਲੀ.
1: ਹਾਂਜੀ
3: ਬਾਰੀ ਬਰਸੀ ਖਤਮ ਗਿਆ ਸੀ. ਕਤਲ ਲਿਆਂ ਦਾ ਪਤਾਸਾ ਮਿੱਤਰਾਂ ਨੂੰ ਮਾਰ ਗਿਆ.
2: ਮਾਰ ਗਿਆ ਤੇਰਾ ਹਸਾ ਮਿੱਤਰਾਂ ਨੂੰ ਮਾਰ ਗਿਆ. ਮਾਰ ਗਿਆ ਨੀ ਤੇਰਾ ਹਸਾ ਮਿੱਤਰਾਂ ਨੂੰ ਮਾਰ ਗਿਆ.
1: ਬਲ ਬਲ ਬਲ ਬਲ ਬੱਲੇ
2: ਟੰਗ ਲੰਗ ਲੰਗ ਲੰਗ ਲੰਗ ਲੰਗ ਲੰਗ.
1: ਥੈਂਕ ਯੂ. ਨੈਕਸਟ ਕੋਈ ਦੀ ਵਾਰੀ.
3: ਐਂਬਰ ਐਂਬਰ
1: ਐਂਬਰ. ਓਕੇ.
2: तीन गुना लगान देना पड़ेगा.
1: कितने बजे उठ पैंदी एम्बर?
2: ਗਿੱਧਾ
1: ਕਵੀਨ ਫਿਰ ਕਿੱਥੇ ਕਿੱਥੇ ਜਾ ਰਹੀ ਗਿੱਧਾ ਪਾਉਣ? ਤੁਸੀਂ ਫਿਰ ਭੇਜੋਗੇ ਸਾਨੂੰ ਵੀਡੀਓ ਭੇਜੋਗੇ? ਨਿੱਕੀਆਂ ਬੋਲੀ ਪਾਣਾ. ਕਿਹੜੀ ਬੋਲੀ ਪਾਉਣਾ ਸਾਨੂੰ ਦੱਸੋਗੇ ਕਿ ਸੀਕ੍ਰੇਟ ਹੈ?
2: ਸੀਕ੍ਰੇਟਾਂ

0: ਗਲੀ ਵਿੱਚ
1: ਨੱਚਦੇ ਮੇਰੇ ਭਾਬੀ ਚਿੜਕਦੀ
0: ਰਹਿੰਦੀ
2: ਵਾਟੀ
0: ਕਾਢ ਛੱਡੇ ਤੁਸੀਂ
3: ਵਾਟ ਕਾਢ ਚੁੱਕੇ ਹੋ
0: ਹੁਣ ਤੇ ਸਾਰੀ ਆ ਗਈ ਆ ਥੈਂਕ ਯੂ ਅੰਬਰ
1: ਥੈਂਕ ਯੂ
0: ਵੀਰ ਜੀ ਤੁਸੀਂ ਨਾ ਠੰਡੇ ਪਾਣੀ ਦੇ ਨਾਲ ਐਂਬਰ ਹੱਥ ਧੋ ਕੇ ਨਾ ਵਾਸ਼ ਵਾਸ਼ ਕਰਕੇ ਜਾ ਕੇ ਤੇ ਵੀਰ ਜੀ ਦੀ ਨੈਕ ਤੇ ਲਾਓ ਫਿਰ ਫੋਨ ਕਰਕੇ ਦੱਸੋ ਕੀ ਹੋਇਆ ਕੱਲੇ ਨਾ ਜਾਇਓ ਗੁਰਬਾਜ ਨੂੰ ਲੈ ਜਾਓ ਨਾਲ
3: ਪ੍ਰੋਟੈਕਸ਼ਨ ਨਾਲ ਜ਼ਰੂਰੀ ਹੈ ਬਈ
0: ਥੈਂਕ ਯੂ ਅਮਰ ਪਿੰਡੀ ਤੇ ਅਮਰੂਦ ਦੀ ਵਿਚੋਲੀ ਤਨੀਤ ਕੌਰ ਹੈਲੋ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਵੀਰ ਜੀ
0: ਸਤਿ ਸ਼੍ਰੀ ਅਕਾਲ
3: ਜੀ ਕਿਵੇਂ ਹੋ
1: ਕਰਨੀ
3: ਹੋਵੇ ਤਾਂ ਅਵੇਲੇਬਿਲਿਟੀ ਚਾਹੀਦੀ ਹੈ
0: ਚਲੋ ਏਦਾਂ ਹੀ ਕਰ ਲੈਣੇ ਫਿਰ
3: ਡਨ ਹੋ ਗਿਆ
0: ਡਨ ਡਨ ਡਨ ਡਨ ਪਿੰਡੀ ਕਿੰਨੇ ਕਿਲੋ ਤੁਹਾਡੀ ਅੱਜ
1: ਪਿੰਡੀ ਕਿਲੋ 1 ਕਿਲੋ 15
0: ਦੀ
1: $15
0: $15
3: $15 ਦੀ ਵਾਹ
0: ਵਾਹ
3: ਕੀ ਬਾਤ ਹੈ
1: 1 ਕਿਲੋ
0: ਉਹ ਵੀ 1 ਕਿਲੋ
3: 1 ਕਿਲੋ ਡਾਈਟਿੰਗ ਕਰਦੀ ਪਈ ਆ ਡਾਈਟਿੰਗ ਕਰਦੀ ਪਈ
0: ਸਾਡਾ ਤੇ ਅਮਰੂਦ ਜਿਹੜਾ ਨਾ ਕੱਲਾ ਹੀ $4 ਤੇ 50 ਸੈਂਟ ਦਾ ਵਾ ਕੱਲਾ ਹੀ
3: ਹਾਂ ਸਿੰਗਲ ਪੀਸ
0: ਤੇ ਕੱਲਾ ਹੀ
1: ਅਮਰੂਦ $20 ਹੈਗਾ
0: $20 ਹੈਗਾ
3: ਅੱਛਾ
0: ਓਕੇ
3: ਹੋ ਸਕਦਾ ਹੋ ਸਕਦਾ ਅਸੀਂ ਪਤਾ ਨਹੀਂ ਕਿਹੜੀ ਮਾਰਕੀਟ ਘੁੰਮਾਇਆ
1: ਮੰਮਾ ਨੇ ਕੱਲ ਦੇਖਿਆ
3: ਹਾਂ ਫਿਰ ਠੀਕ ਹੈ ਨਾ ਉਹਨਾਂ ਨੇ
0: ਅਸਲ 'ਚ ਤਾਂ ਮੰਮਾ ਤਿਆਰੀ ਕਰ ਰਹੇ ਫਿਰ
3: ਰਿਸਰਚ ਉਹਨਾਂ ਦੀ ਸਹੀ ਹੈ
0: ਸਾਡਾ ਜਿਹੜਾ ਇੱਕ ਅਮਰੂਦ ਹੈ ਨਾ ਤੁਹਾਡੀਆਂ ਉਹ 7 ਪਿੰਡੀਆਂ ਦੇ ਜਿੱਡਾ ਬਰਾਬਰ ਆ
3: ਅੱਛਾ ਅਸੀਂ ਵੀ ਕੱਲ ਇਹ ਰਿਸਰਚ ਕੀਤੀ
1: ਮੋਟਾ ਹੈਗਾ
0: ਮੋਟਾ ਨੀ ਖਾਂਦੇ ਪੀਂਦੇ ਘਰ ਦਾ ਵਾ
3: ਤੁਹਾਡੀ
0: ਭਿੰਡੀ ਤੇ ਸੜੀ ਜੀ ਭਿੰਡੀ ਤੁਹਾਡੀ ਕੋਈ ਕੱਪੜਾ ਕੁਪੜਾ ਵੀ ਨੀ ਜੱਚਦਾ ਉਹਨੂੰ ਤੇ ਐਡੀ ਉਹ ਮਹਾਰਾਣੀ ਵਿਕਟੋਰੀਆ
1: ਅਮਰੂਦ ਰੋਜ਼ ਖਾਂਦਾ ਪੀਂਦਾ ਤਾਂ ਉਹ ਰੋਇਲ ਫੈਮਿਲੀ ਚ ਨਹੀਂ ਹੈਗਾ ਬਲੋਟਡ ਹੈਗਾ
3: ਹਾਂ ਬਲੋਟਡ ਆ ਉਹ ਬਲੋਟਿੰਗ
0: ਤੁਹਾਡੀ ਭਿੰਡੀ ਦਾ ਨਾਮ ਡਾਇਨਾ ਤੇ ਨਹੀਂ ਕਿਤੇ
1: ਨਹੀਂ ਸਾਡਾ ਪਿੰਡੀ ਦਾ ਨਾਮ ਹੈਗਾ ਪਿੰਡੀ
0: ਪਿੰਡੀ ਤੁਹਾਡੀ ਭਿੰਡੀ ਦਾ ਨਾਮ ਪਿੰਡੀ
3: ਇਹ ਇਹ ਸਹੀ ਰੱਖਿਆ ਕੰਮ ਐਵੇਂ ਕਨਫਿਊਜ਼ਨ ਹੋ ਜਾਂਦੀ ਹੈ ਭਿੰਡੀ ਨਾ ਜੇ ਕਿਤੇ ਕੁਝ ਹੋਰ ਰੱਖ ਦਿੰਦੇ ਮੇਥੀ ਰੱਖ ਦਿੰਦੇ ਹੈ ਕਿ ਨੌਖਾ ਨਹੀਂ ਹਾਂ ਠੀਕ ਹੈ
0: ਸਹੀ ਸਹੀ ਗੱਲ ਹੈ ਸਹੀ ਗੁੱਡ ਗੁੱਡ ਫਿਰ ਕੀ ਚੱਲ ਰਿਹਾ ਨਵਾਂ ਤਾਜ਼ਾ ਹੁਣ
1: ਪਿੰਡੀ ਬੋਰਨ ਹੋਈ ਸੀ ਅਫਰੀਕਾ
0: ਅੱਛਾ ਅਫਰੀਕਾ ਚ ਬੋਰਨ ਹੋਈ ਓਕੇ
3: ਅੱਛਾ ਫਿਰ ਅਫਰੀਕਨ ਕੁਈਨ ਹੋਈ ਹੈ ਓਕੇ
1: ਹਾਂਜੀ ਅਫਰੀਕਾ ਤੇ ਸਾਊਥ ਏਸ਼ੀਆ
0: ਓਕੇ
3: ਅੱਛਾ
0: ਅੱਛਾ ਤੁਸੀਂ ਬੈਕਗ੍ਰਾਉਂਡ ਦੱਸ ਰਹੇ ਹੋ ਦੀ
3: ਠੀਕ ਹੈ ਬਈ ਰਿਸ਼ਤਾ ਵਗੈਰਾ ਜੋੜਨਾ ਪਿਛੋਕੜ ਪਤਾ ਹੋਣਾ ਚਾਹੀਦਾ ਗੁੱਡ ਗੁੱਡ ਗੁੱਡ
1: ਵੈਰੀ ਗੁੱਡ ਅਮਰੂਦ ਕਿੱਥੇ ਤੋਂ ਆਇਆ
3: ਅਮਰੂਦ ਕਿੱਥੋਂ ਆਇਆ ਜੀ
0: ਅਮਰੂਦ ਆ ਖੂਹ ਤੇ ਉੱਗੇ
3: ਭਿੰਡੀ ਦੇ ਘਰ ਵਾਲੇ ਪੁੱਛਦੇ ਆ ਤੇ ਉਹ ਥੋੜਾ ਸ਼ਾਇਆ ਕਹਿੰਦਾ
0: ਅਮਰੂਦ ਪਤਾ ਪਿਆਰ ਨਾਲ ਤੁਹਾਡੀ ਭਿੰਡੀ ਨੂੰ ਕੀ ਕਹਿੰਦਾ ਹਾਏ ਓਕਰਾ
4: ਹਾਏ ਓਕਰਾ
0: ਚਲੋ ਠੀਕ ਆ ਵੇਖੋ ਇਹ ਤੇ ਹੁਣ ਏਦਾਂ ਹੀ ਆ ਤੁਸੀਂ ਜਦੋਂ ਵੇਖੋ ਵਿਆਹ ਜਾਊਗਾ ਉਦੋਂ ਕਰ ਲਿਓ ਪਤਲਾ
3: ਹਾਂ ਏਦਾਂ ਹਾਂ ਇਹ ਵੀ ਗੱਲ ਠੀਕ ਆ
0: ਹਨਾ
3: ਪਰਸਨੈਲਿਟੀ
0: ਖਰਾਬ ਹੋ ਜਾਣੀ ਉਹਦੀ
3: ਭਿੰਡੀ ਕਿਤੇ ਮੌਕੇ ਤੇ ਨਾ ਹੀ ਨਾ ਕਰਦੇ
0: ਕੀ ਸੁਣਾਓਗੇ ਫਿਰ ਅੱਜ
1: ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ
0: ਬੱਲੇ ਥੈਂਕ ਯੂ ਤਮਨੀਤ ਬੜੇ ਕੰਮ ਪੈ ਰਹੇ ਕੁੜੀਏ ਤੈਨੂੰ ਅੱਜ ਕੱਲ
3: ਸਹੀ ਗੱਲ ਆ ਸੌਖਾ ਕਿਤੇ ਵਿਚੋਲਗਿਰੀ ਕਰਨਾ
0: ਵਿਚੋਲਾ ਬਣਨਾ ਸਭ ਤੋਂ ਔਖਾ
3: ਸਭ ਤੋਂ ਔਖਾ ਤੁਹਾਨੂੰ ਬਾਅਦ ਚੋਂ ਕਿੰਨਾ ਸਟ੍ਰੈਸ ਰਹਿਣਾ ਕਿ ਵਿਆਹ ਨਿਭੇ ਵਧੀਆ ਰਹਿਣਾ
0: ਹੋਰ ਤੁਹਾਨੂੰ ਤੁਸੀਂ ਗੱਲਬਾਤ
1: ਵੀਰ ਜੀ ਸਾਰਾ ਕੰਬਲ ਸਾਡੇ ਕੋਲ ਖਿੱਚ ਰਿਹਾ
0: ਲਿਓ ਕਰਾਓ ਗੱਲ ਇਹਦੇ ਨਾਲ
3: ਵੀਰ ਜੀ ਯਾਰ ਇੱਕ ਤੇ
0: ਤੁਹਾਡੇ ਕੋਲ ਇੱਕ ਵੀਰ ਜੀ ਨਹੀਂ ਸੰਭਿਆ ਜਾਂਦਾ
3: ਸਹੀ ਗੱਲ
0: ਲਿਆਓ ਇੱਧਰ ਯਾਰ ਮੈਂ ਕਰਾਂਗਾ
1: ਕੱਲ ਅਸੀਂ ਵੀਰ ਜੀ ਨੂੰ ਟਾਇਆ
0: ਹੀ ਨਾ
3: ਤਾਂ ਵੀ ਨਹੀਂ ਮੰਨਦਾ
0: ਲਿਆਓ ਪੁੱਛਦਾ ਮੈਂ ਸਰਦਾਰ ਜੀ ਨੂੰ ਕਿੰਨੇ ਢਾ ਲਿਆ
1: ਇੱਕ
0: ਨੂੰ ਕਹਿੰਦੀ ਆ ਸਤਿ ਸ੍ਰੀ ਅਕਾਲ ਅੰਕਲ ਜੀ ਇੱਕ ਅੰਕਲ ਇਹਨੂੰ ਗਿਟੇਰਗਾ ਲੱਗ
3: ਏਦਾਂ ਨਾ ਕਰੋ ਯਾਰ ਮਾੜੀ ਗੱਲ
0: ਪਤਾ ਨੀ ਹੁਣ ਕਿਹੜਾ ਲੱਗਦਾ
3: ਗਲਤ ਗੱਲ
0: ਇੱਕ ਇਹਨੂੰ ਗਿੱਟੇ
3: ਹਰਗਾ ਲੱਗਦਾ
0: ਹੈ ਅਸ਼ਲੀਨ
3: ਚਲੋ ਕੋਈ
0: ਕਿਹੜਾ ਅੰਕਲ ਲੱਗਦਾ ਗਿੱਟੇ ਹਰਗਾ ਹੈ ਨੀ ਅਸ਼ਲੀਨ
3: ਚਲੋ ਤੁਸੀਂ ਮਾਇੰਡ ਬਣਾਓ
0: ਨੀ ਤੁਸੀਂ ਕੁੜੀਓ ਕੱਲ ਸਰਦਾਰ ਕੋਟ ਛੱਡਿਆ ਸਾਡਾ
3: ਹੈਲੋ
0: ਪਰ ਤੁਸੀਂ ਤੇ ਵੀਰ ਜੀ ਵਾਲੇ ਪਾਸੇ ਹੁੰਦੇ ਹੋ ਹਮੇਸ਼ਾ ਤੁਸੀਂ ਉਹਦੀ ਟੀਮ ਚ ਨੀ ਹੁੰਦੇ ਕਦੀ ਕਦੀ
3: ਇਹ ਮੌਕਾ ਵੇਖ ਕੇ ਹਾਂ ਡਿਪੈਂਡ ਬੰਦਾ ਸਹੀ ਹੈ ਹਨਾ ਉਹਦੇ ਨਾਲ
0: ਡਿਪੈਂਡ ਆਨ ਕਿਹੜੇ ਪਾਸੇ ਆਪਣਾ ਕੀ ਸੁਣਾਓਗੇ ਫਿਰ
1: ਇੱਕ ਬੋਲੀ
0: ਹਾਂਜੀ ਉਹ ਤੇ ਇੱਦਾਂ ਹੁੰਦਾ ਵਾ ਬੱਲੇ ਬੱਲੇ ਸਾਡੇ ਜੀਜੇ ਦੀ ਚੜਾਈ ਆ ਬਾਂਦਰ ਵਰਗੀ ਬੂਥੀ ਉੱਤੇ ਕਾਲੀ ਥੈਂਕ ਯੂ ਐਸ਼ਲੀ
1: ਭੀੜ
0: ਬਣ ਗਈ
1: ਨਹੀਂ
0: ਹਾਂ ਪਿੱਠ ਨਹੀਂ ਲੱਗਣ
1: ਦੀਦੀ ਪਿੱਗ ਹੈਗੇ
0: ਓਏ ਓਏ
3: ਇੰਗਲਿਸ਼ ਚ ਸਭ ਵੀ ਮਾਫ ਹੋ ਜਾਂਦਾ ਵੈਸੇ
0: ਯਾਰ ਤੈਨੂੰ ਇਹਨਾਂ ਨੇ ਕੁੱਟ ਦੇਣੇ ਫਿਰ
3: ਫਿਰ ਐਵੇਂ ਢਾਏ ਜਾਊਂਗੇ ਯਾਰ ਰਹਿਣ ਦੋ
0: ਸਰਦਾਰ ਜੀ
3: ਗੁੱਸਾ ਛੱਡੋ
0: ਤੰਗ ਕਰਦੇ ਹਨਾ
3: ਗਲਤ ਗੱਲ ਹੈ ਯਾਰ ਵੈਸੇ
1: ਮੈਂ ਲੰਬੇ ਪੈਰ ਕੰਬਲ ਚ ਬੈਠੇ ਹੋਏ
0: ਅੱਛਾ ਲੰਮੇ ਪੈ ਕੇ ਤੇ ਕੰਬਲ ਚ ਬੈਠੇ ਹੋਏ ਓਕੇ ਓਕੇ
3: ਓਕੇ ਓਕੇ ਨਹੀਂ ਠੀਕ ਹੈ
1: ਮੈਂ ਲੰਬੇ ਹੋਏ ਮੈਂ ਲੰਬੇ ਬੈਠੇ ਹੋਏ ਹੋ ਮੈਂ ਕੰਬਲ ਚ ਬੈਠੇ ਹੋਏ
3: ਅੱਛਾ ਉਹ ਕੰਬਲ ਨਹੀਂ ਦਿੰਦੇ ਪਏ ਉਹ ਲੰਮੇ ਪਏ ਹੋਏ ਆ ਨਾ
0: ਅੱਛਾ ਅੱਛਾ ਜਦੋਂ ਲੰਮੇ ਪੈਂਦੇ ਤੇ ਲੰਮੇ ਹੋ ਜਾਂਦੇ ਕੰਬਲ ਚ ਪਏ
3: ਓਕੇ ਵਾਹ ਯਾਰ ਇਹ ਤਾਂ ਪਤਾ ਹੀ ਨਹੀਂ ਸੀ ਹੁੰਦਾ ਇਸ ਤਰ੍ਹਾਂ
0: ਕੰਬਲਾਂ
3: ਨੂੰ ਵੀ ਸਿੱਟ ਕਰਾ ਦੋ ਇਹ ਚ ਕਿਹੜੀ ਵੱਡੀ ਗੱਲ ਸਾਨੂੰ ਨੀ ਸਮਝ ਆਉਂਦਾ ਪਿਆ ਲੱਗਦਾ
1: ਤੁਸੀਂ ਕੀ ਕਰਦੇ ਪਏ
0: ਅਸੀਂ
3: ਅਸੀਂ ਸਿੱਟ ਕਰਦੇ ਪਏ
0: ਅਸੀਂ ਤੇ ਕੰਬਲ ਬਾਰੇ ਸੋਚਣ ਡਏ ਆ
3: ਕਿ ਉਹ ਕਿੱਦਾਂ ਲੰਮਾ ਹੋਊਗਾ
1: ਤੁਸੀਂ ਕੀ ਕਰਦੇ ਤੁਸੀਂ ਕੀ ਖਾਦਾ
0: ਅਸੀਂ ਖਾਤਾ ਅਸੀਂ ਸਿਰ ਹੀ ਖਾਂਦੇ ਨਿਆਣਿਆਂ ਦਾ ਸਵੇਰੇ ਉੱਠ ਕੇ ਉੱਠ ਕੇ ਹੈ ਵੀਰ ਜੀ ਤੁਸੀਂ ਕੀ ਖਾਦਾ ਵਾ ਮੈਨੂੰ ਪਤਾ ਲੱਗਾ ਕੁੱਟ ਖਾਧੀ ਤੁਸੀਂ
3: ਕਿਉਂ ਯਾਦ ਕਰਾਨੇ ਹੋ ਯਾਰ
0: ਮੈਂ ਤੁਹਾਡੀ ਟੀਮ ਚ ਵੀਰ ਜੀ
3: ਗਲਤ ਹੈ ਮੈਨੂੰ
0: ਦੱਸਿਓ ਇਹਨਾਂ ਦੀ ਨਾ ਬਿਸ਼ਮ ਬਿਸ਼ਮ ਕਰਨੀ ਆਪਾਂ ਇਹ ਤੰਗ ਕਰਦੀਆਂ ਕੁੜੀਆਂ ਤੇ ਮੈਂ ਫਿਰ ਤੁਹਾਡੀ ਟੀਮ ਚ ਆਉਂਗਾ
3: ਬਸ ਮੈਂ ਵੀ ਮੈਨੂੰ ਵੀ ਨਾਲ ਕਾਊਂਟ ਕਰ ਲਓ
0: ਲੈ ਫਿਰ ਤਿੰਨ ਆਪਾਂ ਤਿੰਨ ਜਾਣੇ ਹੋ ਗਏ ਹੁਣ
3: ਨੌਰਥ ਪੋਲ ਦੇ ਗੱਭਰੂ
0: ਡੈਡਾ ਵੀ ਆਪਣੇ ਹੁਣ ਬਣੀ ਗੱਲ
3: ਸਟਰੈਂਥ ਹੋ ਗਈ ਤਗੜੀ
0: ਹੁਣ ਆਪਣੀ ਟੀਮ ਵੱਡੀ ਹੋ ਗਈ ਕੱਲੇ ਨਾ ਪੰਗਾ ਲੈ ਲਈ ਕਿਤੇ ਓਕੇ ਓਕੇ ਕੀ ਸੁਣਾਓਗੇ ਫਿਰ
1: ਇੱਕ ਬੋਲੀ
0: ਹਾਂਜੀ
1: ਬਾਰੀ ਬੱਸੀ ਖੱਤਰ ਗਿਆ ਸੀ ਬਾਰੀ ਬੱਸੀ ਖੱਤਰ ਗਿਆ ਸੀ ਖੱਤਰ ਲਿਆਂਦਾ ਲੱਡੂ ਕੱਪੜੇ
0: ਧੋਂਦੀ ਨੂੰ ਅੱਖ ਮਾਰ ਗਿਆ
1: ਅੱਖ ਵਾਲੇ
0: ਡੱਡੂ
1: ਡੱਡੂ
0: ਡੱਡੂ ਡੱਡੂ
1: ਅੱਖ ਮਾਰਦੇ
0: ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ
3: ਕਿੱਦਾਂ ਦਾ ਡੱਡੂ ਆ ਤੁਹਾਨੂੰ ਵੀ ਅੱਖ ਮਾਰ ਗਿਆ ਅੰਕਲ ਨੂੰ ਵੀ ਅੱਖ ਮਾਰ ਗਿਆ ਹੈ
1: ਡੱਡੂ
3: ਕੰਮ ਹੋ ਗਿਆ ਹੈ
0: ਇਹ ਤੇ ਫਨੀ ਹੋ ਗਿਆ ਗੜੈਂ ਗੜੈਂ ਹੋ ਗਿਆ ਤੇ ਗੜੈਂ ਗੜੈਂ ਗੜੱਪ ਹੋ ਗਿਆ ਥੈਂਕ ਯੂ ਵੀਰ ਜੀ
3: ਥਾਪੀ
0: ਵੱਜੀ ਜਾ ਸੈਮੀ ਸਾਹਿਬ ਕਹਿੰਦੇ ਮੇਕ ਸ਼ੋਰ ਕਰ ਲਿਓ ਜਿਹੜੀ ਬੀਬੀ ਦਾ ਭੁਲੇਖਾ ਤੁਹਾਨੂੰ ਪਿਆ ਨਾ ਸੁਪਨੇ ਚ ਮਾਸਾ ਮੂੰਹ ਮਤੇ ਲੱਗਦੀ ਹੋਵੇ ਨਹੀਂ ਨਹੀਂ ਪੂਰੀ ਘੈਂਟ ਹੀ
3: ਹਰ ਬੰਦੇ ਨੂੰ ਪੂਰੀ ਟੈਨਸ਼ਨ ਆ ਬਾਈ
0: ਆਪਾਂ ਸੁਪਨੇ ਚ ਮਾੜੀ ਚੀਜ਼ ਨੀ ਵੇਖੀ ਦੀ ਟੈਨਸ਼ਨ ਨੀ ਲੈਣੇ ਟੈਨਸ਼ਨ ਨੀ ਲੈਣੇ ਗਾ ਥੈਂਕ ਯੂ ਅਮਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਬੱਲੇ ਬੱਲੇ ਤੇਕ ਤੇ ਅੰਬਰ ਬੱਲੇ ਬੱਲੇ ਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਤਿ ਸ਼੍ਰੀ ਅਕਾਲ ਰਣਜੋਤ ਜੀ ਤੇ ਭਾਰਦਵਾਜ ਸਾਹਿਬ ਜੀ
5: ਅਸ਼ਕਾਲ
0: ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਹੱਸਦੇ ਵੱਸਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਪਰਥ ਤੋਂ ਮੈਸੇਜ ਕਰ ਰਹੇ ਨੇ ਗੁਰਜੀਤ ਜੀ ਸਤਿ ਸ੍ਰੀ ਅਕਾਲ ਤੇ ਗੁਰਸੇਵਕ ਜੀ ਸਤਿ ਸ੍ਰੀ ਅਕਾਲ ਕਹਿੰਦੇ ਕਿ ਅੱਜ ਦੀ ਸਿੱਖਿਆ ਦਾ ਕਹਾਣੀ ਤੇ ਗੀਤ ਪਰਮਾਤਮਾ ਸਰਬੱਤਾ ਭਲਾ ਕਰੇ ਹੈਪੀ ਫਰਾਈਡੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਬਹੁਤ ਹੀ ਖੂਬਸੂਰਤ ਕਹਾਣੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਿਹਰਬਾਨੀ ਜੀ ਮਿਹਰਬਾਨੀ ਬਹੁਤ ਸ਼ੁਕਰੀਆ ਤੇ ਮਨ ਸਾਹਿਬ ਦਾ ਅੱਜ ਤੁਹਾਨੂੰ ਪਤਾ ਜਨਮ ਦਿਨ ਆ ਤੇ ਮਨ ਸਾਹਿਬ 13 ਮਨ ਸਾਹਿਬ ਨੂੰ ਮਿਲੇ ਤੋਹਫੇ ਉੱਠਦੇ ਆਈ ਰਸੋਈ ਵਾਲੇ ਟੇਬਲ ਦੇ ਉੱਤੇ ਧਰ ਕੇ
5: ਅੱਛਾ
0: ਹਾਂ ਮਤਲਬ ਚੋਕਲੇਟਾਂ ਕਾਰਡ ਪਰਫਿਊਮ ਲੈਟ ਮੀ ਚੈੱਕ ਕਿਹੜਾ ਪਰਫਿਊਮ ਮਿਲਿਆ ਉਹਨਾਂ ਨੂੰ ਓਏ ਘੜੀ ਵੀ ਮਿਲੀ ਓਏ
3: ਤੁਹਾਡੀ ਬੱਲੇ
5: ਵਧਾਈਆਂ ਹੋਈਆਂ
0: ਨਾਲ ਮਤਲਬ ਹੋਰ ਵੀ ਚੀਜ਼ਾਂ ਵਾਹਵਾ ਮੈਨੂੰ ਲੱਗਦਾ ਵੀ ਸਾਰੇ ਬੱਚਿਆਂ ਨੇ ਕੁਛ ਨਾ ਕੁਛ ਮੰਡ ਸਾਹਿਬ ਨੂੰ ਲੈ ਕੇ

0: ਫਿਰ ਕੱਟਿਆ ਕੇਕ।
1: ਵੈਰੀ ਗੁੱਡ, ਵੈਰੀ ਗੁੱਡ।
0: ਇਹ ਫੋਟੋ ਖਿੱਚਣ ਤੋਂ ਬਾਅਦ ਇਹੋ ਹੀ ਇਹਨਾਂ ਨੂੰ ਪਰਾਂ ਨੂੰ ਕਰਕੇ ਤੇ ਉੱਥੇ ਹੀ ਇਹਨਾਂ ਨੂੰ ਇਹਨਾਂ ਨੇ ਆਟਾ ਧਰ ਦੇਣਾ। ਇਹਨਾਂ ਦੀ ਸਕੀਮ ਲੱਗ ਗਈ ਹੈ ਇਹਨਾਂ ਨੂੰ। ਮੈਂ ਆਈ ਜ਼ੂਮ ਵੀ ਇਹਨਾਂ ਨੇ ਨਾ ਗੱਲਾਂ ਇੱਦਾਂ ਦੀਆਂ ਕੀਤੀਆਂ ਹੋਣੀਆਂ ਵੀ ਬਰਥਡੇ ਦੇ ਉੱਤੇ ਨਾ ਤੁਹਾਡਾ ਫੇਵਰੇਟ ਸਾਡਾ ਜੀ ਕਰਦਾ ਸੀ ਆਪਾਂ ਤੁਹਾਨੂੰ ਨਾ ਗੋਲ ਗੱਪੇ ਬਣਾ ਕੇ ਖਵਾਈਏ, ਤੁਹਾਡੇ ਫੇਵਰੇਟ ਲੱਡੇ ਕਰਾਰੇ ਬਣਾ ਕੇ ਖਵਾਈਏ, ਅਤੇ ਫਿਰ ਪਰ ਤੁਹਾਡੇ ਵਾਲੇ ਜ਼ਿਆਦਾ ਸਵਾਦ ਹੁੰਦੇ ਆ।
1: ਫਸ ਗਏ ਮਿੰਟ ਸਾਹਿਬ ਹੈ,
0: ਪਰ ਇਹ ਨਹੀਂ ਪਰਵਾਹ ਮਾਰਦੇ।
1: ਅੱਛਾ,
0: ਕੁਕਿੰਗ ਦੇ ਸ਼ੇਅਰ ਨੇ।
1: ਓਕੇ ਓਕੇ,
0: ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ। ਅਤੇ ਰਿਚਰਡ ਜੀ ਕਹਿੰਦੇ ਨੇ, ਮਨ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ, ਹੈਪੀਨੈਸ ਹੈਲਥ ਅਤੇ ਸਕਸੈਸ ਦੇਵੇ ਰੱਬ ਤੁਹਾਨੂੰ ਐਡੀਲੇਡ ਦੇ ਵਿੱਚ ਬੈਠਿਆਂ ਨੂੰ, ਅਤੇ ਧੰਨਵਾਦ, ਮਿਹਰਬਾਨੀ। ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ। ਤੂਰ ਸਾਹਿਬ ਕਹਿੰਦੇ ਨੇ ਕਿ ਹਾਫ ਰੈਲੇਟਿਵਸ ਕੰਫਿਊਜ਼ਡ ਕਿ ਅਮਰੂਦ ਦੇ ਵਿਆਹ ਦੇ ਵਿੱਚ ਵਟਣਾ ਲਾਉਣਾ ਕਿ ਕਾਲਾ ਲੂਣ। ਆਹ ਵੀ ਠੀਕ ਹੈ,
1: ਇਹ ਵੀ ਗੱਲ ਠੀਕ ਹੈ। ਟੈਕਨੀਕੈਲਿਟੀ ਸਾਰੀਆਂ ਸਾਨੂੰ ਹੌਲੀ ਹੌਲੀ ਪਤਾ ਲੱਗਦੀਆਂ ਪਈ,
0: ਹੌਲੀ ਹੌਲੀ ਪਤਾ ਲੱਗੂਗਾ। ਕਰਨ ਕੇਪੀ ਜੀ ਕੀ ਭੇਜ ਰਹੇ ਹੋ ਤੁਸੀਂ? ਓਕੇ, ਧੰਨਵਾਦ ਜੀ ਤੁਹਾਡਾ। ਅਤੇ ਸੁਖਵਿੰਦਰ ਕੌਰ ਜੀ ਕਹਿੰਦੇ ਨੇ ਕਿ ਚਿੰਟੂ ਪਿਤਾ ਜੀ, ਆਜ ਮੁਝੇ ਇੱਕ ਲੜਕੇ ਨੇ ਮਾਰਾ। ਪਿਤਾ ਜੀ, ਕਿਆ ਤੁਮ ਉਸੇ ਪਹਿਚਾਨ ਸਕਤੇ ਹੋ? ਚਿੰਟੂ, ਹਾਂ ਪਾਪਾ, ਮੈਂ ਉਸਕੇ ਦਾਂਤ ਸਾਥ ਲਾਇਆ ਹੂੰ।
1: ਚਿੰਟੂ ਬਸ ਕਰ ਬਈ,
0: ਖਤਰਨਾਕ
1: ਖਤਰਨਾਕ।
0: ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: सबसे दमदार और रोमांच कहानी
5: अल्फा प्रोग्राम उसका जुनून है।
4: शानदार एक्शन एंटरटेनर 3 जुलाई को।
5: मैं जो बना रहा हूँ वो इतिहास है।
4: आलिया भट्ट, शर्वरी, अनिल कपूर और बॉबी देओल स्टारर।
6: शुरू करो अग्नि परीक्षा
4: 3 जुलाई को आपके नजदीकी सिनेमा घरों में। अल्फा,
5: इंडिया अल्फा से डरेगा।
7: वो वेट कर रहा है तुम्हारा।
8: सुनो जी, गड्डी अक्षरा ज्वेलर्स वाल ले लो।
9: ओ जो हुकम मेरी सरकार।
8: ओ आ किधर, हैरी स्पार्क वाल जाना, तुसी आ किथे जा रहे हो?
9: अक्षरा ज्वेलर्स दी दूजी लोकेशन रिवर्स तंच।
8: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
9: आहो जी आहो,
8: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
10: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिने सब नू हसा हसा के लोटपोट कीता।
11: की कह रहे हो?
10: ओ मूवी जिदी स्टोरी ने ब्रेन रॉट कीता।
11: की कह रहे हो?
12: गिप्पी ग्रेवाल, बिन्नू टिल्लो, सरगुन मेहता फिर तो लेके आ रहे ने पंजाबी सिनेमा दी सब तो वड्डी फ्रेंचाइज कैरी ऑन जट्टा 4, जिथे एडवोकेट टिल्लो फिर कहणगे
13: पर टिल्लो ने काला कोट एवें नहीं पाया।
10: दिस 26 जून कैरी ऑन जट्टा 4 दे नाल थिएटर्स होणगे लाफ्टर दा स्टेडियम, क्योंकि ये सिर्फ फिल्म नहीं, ये लाफ्टर दा फेस्टिवल है।
14: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
15: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਹੈ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
14: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
16: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
17: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
16: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
17: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
18: ਹਾਂਜੀ ਹਾਂਜੀ,

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: Good morning. Welcome to the press briefing of the UN in Geneva. Today is Friday, 13th of June. You have, as you've seen, a long list of briefers, but I would like to start with the statement that has been issued by the spokesperson for the Secretary General on Israeli strikes against the Islamic Republic of Iran, which I've been asked to read on camera. The statement, and I quote, says, "The Secretary General condemns any military escalation in the Middle East. He is particularly concerned by Israeli attacks on nuclear installations in Iran, while talks between Iran and the United States on the status of Iran's nuclear program are..."
1: ਇੰਨਾ ਕੁ ਸੁਣਨਾ ਤੁਹਾਡੇ ਲਈ ਕਾਫੀ ਹੈ। ਵੈਸੇ ਇਹ ਲਗਭਗ ਸਵਾ ਕੁ ਘੰਟੇ ਦੀ ਇਹ ਗੱਲਬਾਤ ਹੈ। ਇਹ 13 ਜੂਨ ਦੀ ਗੱਲਬਾਤ ਮੈਂ ਚੱਕ ਕੇ ਲਿਆ ਯੂਨਾਈਟਿਡ ਨੇਸ਼ਨਜ਼ ਦੀ ਵੈਬਸਾਈਟ ਤੋਂ। ਅਲੈਗਜ਼ੈਂਡਰਾ ਵੈਲੂਚੀ, ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਇਨਫੋਰਮੇਸ਼ਨ ਸਰਵਿਸਿਜ਼ ਦੇ ਬੁਲਾਰੇ ਨੇ, ਉਹਨਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 13 June 2025, ਤੁਸੀਂ ਸੁਣਿਆ ਹੋਇਆ ਨਾ ਸ਼ੁਰੂਆਤ 'ਚ ਉਹਨਾਂ ਨੇ ਕਿਹਾ ਕਿ ਗੁੱਡ ਮਾਰਨਿੰਗ, ਦਿਸ ਇਜ਼ ਟੂਡੇ ਇਜ਼ 13th June 2025 ਦੀ ਇਹ ਪ੍ਰੈਸ ਕਾਨਫਰੰਸ ਹੈ। ਹੋਇਆ ਕੀ ਸੀ ਕਿ ਉਸ ਦਿਨ ਇਜ਼ਰਾਈਲ ਨੇ ਇਰਾਨ ਦੇ ਉੱਤੇ ਅਟੈਕ ਬੋਲਤਾ ਸੀ, ਅਟੈਕ ਬੋਲਿਆ ਅਤੇ 9 ਸਾਇੰਟਿਸਟ ਜਿਹੜੇ ਨੇ ਇਰਾਨ ਦੇ ਉਹਨਾਂ ਨੂੰ ਮਾਰਿਆ ਉਹਨਾਂ ਦੇ ਘਰਾਂ ਦੇ ਵਿੱਚ। ਔਰ ਇਸ ਅਟੈਕ ਦੇ ਵਿੱਚ ਇਜ਼ਰਾਈਲ ਨੇ ਇਰਾਨ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾਈ ਸੀ। ਔਰ ਇਹ ਤਬਾਹੀ ਸਿਰਫ ਇੱਥੇ ਤੱਕ ਨਾ ਲੱਗੇ ਕਿ ਇਹ ਸਿਰਫ 9 ਸਾਇੰਟਿਸਟ ਮਾਰੇ ਨੇ, ਇਸ ਕਰਕੇ ਨਾਲ ਦੀ ਨਾਲ ਅਮਰੀਕਾ ਵੀ ਉਸ ਅਟੈਕ 'ਚ ਸ਼ਾਮਲ ਹੋ ਜਾਂਦਾ। ਅਤੇ ਅਮਰੀਕਾ ਕਹਿੰਦਾ ਹੈ ਕਿ ਫਰਦੌਸ ਅਤੇ ਹੋਰ ਦੂਸਰੇ ਜਿਹੜੇ ਟਿਕਾਣੇ ਹੈਗੇ ਨੇ ਜਿੱਥੇ ਜਿੱਥੇ ਇਰਾਨ ਦੇ ਯੂਰੇਨੀਅਮ ਐਨਰਿਚਮੈਂਟ ਪਲਾਂਟ ਚੱਲ ਰਹੇ ਨੇ ਉੱਥੇ ਉੱਥੇ ਅਸੀਂ ਇਹ ਹਮਲੇ ਕੀਤੇ ਨੇ, ਕਿਉਂਕਿ ਸਾਨੂੰ ਇਹ ਸੂਹ ਮਿਲੀ ਹੈ ਕਿ ਇਰਾਨ ਜਿਹੜਾ ਉਹ ਪਰਮਾਣੂ ਹਥਿਆਰ ਬਣਾ ਰਿਹਾ। ਹੁਣ ਇਹ ਹਮਲੇ ਉਸ ਦਿਨ ਹੁੰਦੇ ਨੇ, ਮਾਇੰਡ ਇਟ, ਜਿਵੇਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਬੁਲਾਰਾ ਨੇ ਅਲੈਗਜ਼ੈਂਡਰਾ, ਉਹ ਵੀ ਦੱਸ ਰਹੇ ਨੇ ਕਿ ਇੱਕ ਪਾਸੇ ਤਾਂ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਚੱਲ ਰਹੀ ਸੀ ਉਸੇ ਸ਼ਹਿਰ ਜਨੇਵਾ ਦੇ ਵਿੱਚ ਜਿੱਥੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਨੇਵਾ ਇੱਕ ਨਿਊਟਰਲ ਵੈਨਿਊ ਹੈ। ਪਿਛਲੇ ਸਾਲ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਲਗਭਗ ਗੱਲ ਸਿਰੇ ਚੜ੍ਹੀ ਚੁੱਕੀ ਸੀਗੀ। ਅਸਲ ਦੇ ਵਿੱਚ ਇਹ ਸਮਝੌਤਾ ਹੋਣਾ ਸੀ ਇਰਾਨ ਅਤੇ ਅਮਰੀਕਾ ਦੇ ਦਰਮਿਆਨ, ਔਰ ਸਮਝੌਤੇ ਦੀ ਟਾਈਮਲਾਈਨ ਪਹਿਲਾਂ ਇੱਦਾਂ ਰਹੀ ਸੀ ਕਿ ਇਹ ਸਮਝੌਤਾ ਜਿਹੜਾ ਇਸ ਤੋਂ ਪਹਿਲਾਂ ਵੀ ਹੋ ਗਿਆ ਸੀਗਾ ਕਿ ਇਰਾਨ ਕੋਈ ਪਰਮਾਣੂ ਹਥਿਆਰ ਨਹੀਂ ਬਣਾਏਗਾ, ਪਰ ਯੂਰੇਨੀਅਮ ਦੀ ਐਨਰਿਚਮੈਂਟ ਜਿਹੜੀ ਉਹ ਜਾਰੀ ਰੱਖੇਗਾ। ਐਸ ਫਾਰ ਐਸ ਇਹ ਉਹਨਾਂ ਦੀ ਸਿਰਫ ਜਿਹੜੀ ਲੋਕਲ ਰਿਕੁਆਇਰਮੈਂਟ ਹੈ ਉਹਦੇ ਤੱਕ ਇਹ ਸੀਮਤ ਹੈਗੀ ਹੈ। 2015 ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਦਾ, ਉਦੋਂ ਬਰਾਕ ਓਬਾਮਾ ਸੀਗੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀ। ਹੁਣ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਨੇ ਪਹਿਲੀ ਟਰਮ ਦੇ ਵਿੱਚ, 2018 ਦੇ ਵਿੱਚ ਉਹ ਇਹ ਸਮਝੌਤਾ ਤੋੜ ਦਿੰਦੇ ਨੇ, ਕਿਉਂਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਇਹ ਸਹਿਮਤੀ ਬਣੀ ਹੋਈ ਸੀ ਕਿ ਅਮਰੀਕਾ ਕਦੇ ਵੀ ਅਟੈਕ ਨਹੀਂ ਕਰੇਗਾ ਅਤੇ ਜਿਹੜਾ ਜਾਂ ਕੁਛ ਵੀ ਐਸਾ ਨਹੀਂ ਕਰੇਗਾ ਅਤੇ ਇਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਆਪਣੀਆਂ ਹਟਾ ਲਏਗਾ, ਬਸ਼ਰਤੇ ਤੁਸੀਂ ਇੱਥੇ ਕੋਈ ਐਸਾ ਹਥਿਆਰ ਨਹੀਂ ਬਣਾਉਣਾ ਹੈਗਾ। ਮੰਨ ਗਿਆ ਇਰਾਨ, ਗੱਲ ਮੰਨ ਗਿਆ, ਇਹ ਫਰੇਮਵਰਕ ਸਿਰੇ ਚੜ੍ਹ ਗਿਆ ਸੀ। ਇਹ ਫਰੇਮਵਰਕ ਇੱਕ ਤੈਅਸ਼ੁਦਾ ਸਮੇਂ ਦੇ ਲਈ ਸੀ, ਉਹ June 2025 ਦੇ ਵਿੱਚ ਉਹ ਸਮਾਂ ਪੂਰਾ ਹੋਣਾ ਸੀ। ਮਾਇੰਡ ਇਟ, June 2025 ਦੇ ਵਿੱਚ ਉਹ ਸਮਝੌਤਾ ਪੂਰਾ ਹੋਣਾ ਸੀ, ਪਰ ਉਸੇ ਹੀ June 2025 ਜਦੋਂ ਇਜ਼ਰਾਈਲ ਨੇ ਇਹ ਅਟੈਕ ਕੀਤਾ ਸੀ, ਔਰ ਉਹੀ June 2025 ਜਦੋਂ ਅਮਰੀਕਾ ਦੇ ਨਾਲ ਗੱਲਬਾਤ ਜਨੇਵਾ ਦੇ ਵਿੱਚ ਚੱਲ ਰਹੀ ਸੀ। ਪਰ ਕੀ ਸਿਰਫ ਇਸ ਸਮਝੌਤੇ ਨੂੰ ਅੱਗੇ ਪਾਉਣ ਦੇ ਲਈ ਗੱਲਬਾਤ ਚੱਲ ਰਹੀ ਸੀ? ਨਹੀਂ, ਅਸਲ 'ਚ ਉਹ ਸਮਝੌਤਾ ਜਦੋਂ ਡੋਨਲਡ ਟਰੰਪ ਦੀ ਪਹਿਲੀ ਸਰਕਾਰ ਬਣੀ ਸੀ, ਜਦੋਂ 2017-21 ਦੇ ਵਿੱਚ ਉਹ ਬਣਦੇ ਨੇ ਤਾਂ 2018 ਦੇ ਵਿੱਚ ਉਹ ਇਸ ਸਮਝੌਤੇ ਤੋਂ ਪੈਰ ਪਿਛਾਂਹ ਖਿੱਚ ਲੈਂਦੇ ਨੇ ਕਿ ਨਹੀਂ ਇਹ ਤਾਂ ਬਰਾਕ ਓਬਾਮਾ ਨੇ ਕੀਤਾ ਸੀ, ਮੇਰਾ ਸਮਝੌਤਾ ਨਹੀਂ। ਡੋਨਲਡ ਟਰੰਪ ਦੀ ਪਹਿਲੀ ਟਰਮ ਵੀ ਕਿਸੇ ਤਬਾਹੀ ਤੋਂ ਘੱਟ ਨਹੀਂ ਸੀਗੀ। ਤੁਹਾਡੇ ਯਾਦ ਹੋਣਾ ਕਿ ਆਉਂਦੇ ਹੀ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ 'ਤੇ ਸਾਈਨ ਕਰਤੇ ਕਿ ਜਿਹੜੇ ਮੁਸਲਿਮ ਦੇਸ਼ ਹੈਗੇ ਨੇ ਉਹਨਾਂ ਦੇ ਲੋਕ ਜਿਹੜੇ ਨੇ ਅਮੈਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਸਕਣਗੇ, ਹੋਰ ਬਹੁਤ ਸਾਰੇ ਐਸੇ ਫੈਸਲੇ ਲਏ ਸੀਗੇ। ਔਰ ਉਹੀ ਟਾਈਮ ਸੀਗਾ ਡੋਨਲਡ ਟਰੰਪ ਦੀ ਪਹਿਲੀ ਟਰਮ ਦਾ ਜਦੋਂ ਦੁਨੀਆ 'ਤੇ ਸਭ ਤੋਂ ਵੱਡੀ ਤਬਾਹੀ ਆਈ ਸੀਗੀ, COVID-19। ਸੋ ਟਰੰਪ ਜਦੋਂ ਜਦੋਂ ਆਏ ਨੇ ਦੁਨੀਆ 'ਤੇ ਤਬਾਹੀਆਂ ਆਈਆਂ ਨੇ, ਹੁਣ ਦੂਜੀ ਤਬਾਹੀ ਉਹ ਇਰਾਨ ਜੰਗ ਲੈ ਕੇ ਆਏ ਨੇ। ਖੈਰ ਉਹਦੇ 'ਤੇ ਹੀ ਆਪਾਂ ਗੱਲ ਕਰਨ ਲੱਗੇ ਹੁਣ, COVID-19 'ਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਸੋ ਪਹਿਲੀ ਟਰਮ ਦੇ ਵਿੱਚ ਉਹਨਾਂ ਨੇ ਜਿਹੜਾ ਅਮੈਰੀਕਾ ਦਾ ਓਬਾਮਾ ਦੇ ਟਾਈਮ ਦੇ ਉੱਤੇ ਬੜਾ ਵਧੀਆ ਸਮਝੌਤਾ ਹੋ ਗਿਆ ਸੀ, ਕੋਈ ਦੁਨੀਆਂ 'ਚ ਲੜਾਈ ਨਹੀਂ ਸੀ ਹੋਣੀ, ਕੋਈ ਤੇਲ ਦੀਆਂ ਕੀਮਤਾਂ ਨਹੀਂ ਸੀ ਵਧਣੀਆਂ, ਸਭ ਕੁਛ ਠੀਕ ਠਾਕ ਰਹਿਣਾ ਸੀਗਾ, ਔਰ ਇਸ ਖਿੱਤੇ ਦੇ ਵਿੱਚ ਵੀ ਸ਼ਾਂਤੀ ਰਹਿਣੀ ਸੀ. ਇਜ਼ਰਾਈਲ ਨੂੰ ਪਸੰਦ ਨਹੀਂ ਸੀ. ਇਜ਼ਰਾਈਲ ਯੂਸੀ ਇਸ ਪੂਰੇ ਸਮੀਕਰਨ ਦੇ ਵਿੱਚ ਇਜ਼ਰਾਈਲ ਇੱਕ ਐਸਾ ਪਲੇਅਰ ਹੈਗਾ ਜਿਹੜਾ ਕਿ ਕਦੇ ਕਦੇ ਅਮਰੀਕਾ ਦੀ ਵੀ ਨਹੀਂ ਸੁਣਦਾ. ਇਜ਼ਰਾਈਲ ਨੇ ਕਤਰ ਤੱਕ ਅਟੈਕ ਕਰਤਾ, ਉਹ ਕਤਰ ਜਿੱਥੇ ਅਮਰੀਕਾ ਦੇ ਫੌਜੀ ਅੱਡੇ ਨੇ. ਇਜ਼ਰਾਈਲ ਨਹੀਂ ਚਾਹੁੰਦਾ ਕਿ ਜਿਹੜਾ ਇਰਾਨ ਹੈ ਉਹ ਨਿਊਕਲੀਅਰ ਵੈਪਨਸ ਡੈਵਲਪ ਕਰੇ. ਇਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਬੜੀ ਵਾਰ ਐਸੇ ਹਮਲੇ ਕੀਤੇ ਹੈਗੇ ਨੇ. ਇਰਾਨ ਦੇ ਵਿੱਚ ਜਿਹੜਾ ਵੀ ਬੰਦਾ ਕਮਾਨ ਸੰਭਾਲਦਾ ਹੈ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦੀ, ਉਹ ਬੰਦਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ. ਇਹ ਹਿਸਟਰੀ ਰਹੀ ਹੈ ਇਰਾਨ ਦੀ, ਚਾਹੇ ਗੋਲੀਆਂ ਮਾਰ ਕੇ ਉਹਨਾਂ ਨੂੰ ਘਰਾਂ 'ਚ ਮਾਰ ਦਿੱਤਾ, ਚਾਹੇ ਡਰੋਨ ਹਮਲੇ ਕਰਨੇ ਪੈਂਦੇ ਹੋਣ, ਚਾਹੇ ਪੂਰੀ ਦੀ ਪੂਰੀ ਜੰਗ ਕਿਉਂ ਨਾ ਛੇੜ ਦੇਣੀ ਪਵੇ. 9 ਸਾਇੰਟਿਸਟ ਮਾਰਦੇ ਨੇ. ਇਰਾਨ ਨੇ ਤਾਂ ਆਪਣੀ ਇੱਕ ਪੂਰੀ ਟੀਮ ਖੜੀ ਕਰ ਲਈ ਸੀਗੀ ਯੂਰੇਨੀਅਮ ਐਨਰਿਚਮੈਂਟ ਦੇ ਲਈ, ਜਿਹੜੀ ਖਤਮ ਕਰਤੀ. ਅਸਲ 'ਚ ਅਮੈਰੀਕਾ ਨੇ ਕਹਿ ਕੇ ਇਸ ਜੰਗ ਦੇ ਦਰਮਿਆਨ ਕਿ ਇਰਾਨ ਦੀ ਮਿਲਟਰੀ ਤੱਕ ਅਸੀਂ ਖਤਮ ਕਰਤੀ ਹੈ. ਮਿਲਟਰੀ ਮੁਲਟਰੀ ਕੋਈ ਨਹੀਂ ਸੀ ਖਤਮ ਹੋਈ. ਇਨਫੈਕਟ ਅਮੈਰੀਕਾ ਨੇ ਜਿਹੜੇ ਇਰਾਨ ਦੇ ਉੱਤੇ ਅਟੈਕ ਦੇ ਵਿੱਚ ਵਾਰਹੈਡਸ ਦਾ ਇਸਤੇਮਾਲ ਕੀਤਾ ਸੀਗਾ, ਥਾਡ, ਜਿਹਨੂੰ ਅਮੈਰੀਕਨ ਹਥਿਆਰਾਂ ਦਾ ਇੱਕ ਪਿਓ ਮੰਨਿਆ ਜਾਂਦਾ, ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ. ਥਾਡ ਸਿਸਟਮ ਸੁਣਿਆ ਹੀ ਹੋਣਾ ਤੁਸੀਂ. ਇਹ ਥਾਡ ਜਿਹੜਾ ਇਹ ਬੜੀ ਖਤਰਨਾਕ ਚੀਜ਼ ਹੈ. ਅਮੈਰੀਕਾ ਨੇ 2013-14 ਤੋਂ ਲੈ ਕੇ 2013 ਦੇ ਦਰਮਿਆਨ ਇਹਨੂੰ ਡੈਵਲਪ ਕੀਤਾ ਸੀਗਾ. ਬੜੀਆਂ ਖਤਰਨਾਕ ਐਂਟੀ ਬਲੈਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਹੈਗਾ ਇਹ. ਅਤੇ ਉੱਧਰੋਂ ਇਰਾਨ ਨੇ ਜਿਹੜੀਆਂ ਆਪਣੀਆਂ ਛੋਟੀਆਂ ਛੋਟੀਆਂ ਮਿਜ਼ਾਈਲਾਂ ਜਾਂ ਛੋਟੇ ਛੋਟੇ ਡਰੋਨ ਦਾਗੇ ਸੀਗੇ, ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਨੇ ਥਾਡ ਤੈਨਾਤ ਕਰਤੇ ਸੀਗੇ. ਔਰ ਥਾਡ ਜਿਹੜੇ ਨੇ ਅਮਰੀਕਾ ਦੇ ਕੋਲ, ਮੋਟਾ ਮੋਟਾ ਜਿਹਾ ਇਹ ਮੰਨਿਆ ਜਾਂਦਾ ਕਿ ਐਕਟਿਵ ਜਿਹੜੇ ਥਾਡ ਹੈਗੇ ਨੇ ਜਾਂ ਇਹ ਸਿਸਟਮ ਹੈਗਾ ਮਿਜ਼ਾਈਲ ਡਿਫੈਂਸ ਸਿਸਟਮ, ਇਹ 500 to 550 ਦੇ ਆਸ ਪਾਸ ਟੋਟਲ ਗਿਣਤੀ ਦੇ ਵਿੱਚ ਹੈਗਾ. ਹੁਣ ਆਏ ਨਹੀਂ ਕਿ ਹਜ਼ਾਰਾਂ ਦੀ ਗਿਣਤੀ 'ਚ ਹੋਊਗਾ ਉਹਨਾਂ ਦੇ ਕੋਲ, ਇੰਨੇ ਦੀ ਤਾਂ ਲੋੜ ਵੀ ਨਹੀਂ ਪੈਂਦੀ. ਪਰ ਇਰਾਨ ਨੇ ਇਹੀ ਕੁਛ ਕੀਤਾ ਇਸ ਜੰਗ ਦੇ ਵਿੱਚ. ਜਿਹੜਾ ਅਮੈਰੀਕਾ ਇਹ ਕਹਿ ਰਿਹਾ ਸੀਗਾ ਕਿ ਇਰਾਨ ਦੀ ਅੱਧੀ ਮਿਲਟਰੀ ਖਤਮ ਕਰਤੀ, ਇਰਾਨ ਨੇ ਆਪਣੇ ਛੋਟੇ ਛੋਟੇ ਘਟੀਆ ਘਟੀਆ ਜਿਹੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਅਮੈਰੀਕਾ ਦੇ ਥਾਡ ਸਿਸਟਮ ਨੂੰ ਲਗਭਗ ਅੱਧੇ ਤੋਂ ਵੀ ਵੱਧ ਖਤਮ ਕਰਕੇ ਰੱਖਤਾ. ਅਮੈਰੀਕਾ ਨੂੰ ਉਹ ਡਿਫੈਂਸ ਸਿਸਟਮ ਵਰਤਣੇ ਪਏ, ਔਰ ਉਹਦੇ 'ਚ ਉਹਨਾਂ ਦੇ ਕੋਲ ਹੁਣ ਮੰਨਿਆ ਜਾ ਰਿਹਾ ਕਿ 100 to 150 ਦੇ ਕਰੀਬ ਹੀ ਥਾਡ ਬਚੇ ਨੇ. ਨਾ ਅਮੈਰੀਕਾ ਵਾਂਟਸ ਟੂ ਡਿਵੈਲਪ ਨਿਊ ਥਾਡ ਸਿਸਟਮ, ਨਵੀਆਂ ਮਿਜ਼ਾਈਲਾਂ ਬਣਾਉਣਾ ਚਾਹੁੰਦਾ, ਨਵੇਂ ਏਅਰ ਡਿਫੈਂਸ ਸਿਸਟਮ ਤਿਆਰ ਕਰਨਾ ਚਾਹੁੰਦਾ, ਨਵੇਂ ਡਰੋਨਸ ਤਿਆਰ ਕਰਨਾ ਚਾਹੁੰਦਾ. ਕੋਈ ਸ਼ੱਕ ਨਹੀਂ ਕਰੂਗਾ, ਅਮੈਰੀਕਾ ਕਰੇਗਾ. ਅਸਲ 'ਚ ਸਾਰੀ ਕਹਾਣੀ ਦੀ ਇੱਕ ਜਿਹੜੀ ਵਜ੍ਹਾ ਸੀਗੀ ਜਾਂ ਇਸ ਪ੍ਰੋਗਰਾਮ ਨੂੰ ਕਰਨ ਦਾ ਜਿਹੜਾ ਇੱਕ ਜਿਹੜਾ ਕਾਰਨ ਸੀ, ਉਹ ਮੇਰੇ ਉਦੋਂ ਦਿਮਾਗ 'ਚ ਆਇਆ ਕਿ ਜਦੋਂ ਇੱਕ ਦਿਨ ਖਬਰ ਪੜ ਰਹੇ ਸੀਗੇ ਕਿ ਔਕਸ ਸਮਝੌਤਾ ਹੋਇਆ ਅਮੈਰੀਕਾ ਆਸਟ੍ਰੇਲੀਆ ਅਤੇ UK ਦੇ ਵਿੱਚ. ਤੁਹਾਨੂੰ ਸਾਰਿਆਂ ਨੂੰ ਹੀ ਪਤਾ, ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਨਵੀਆਂ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਨੇ ਉਹ ਅਸੀਂ ਜਦੋਂ ਤੁਹਾਨੂੰ ਦੇਵਾਂਗੇ ਉਦੋਂ ਦੇਵਾਂਗੇ, ਹਾਲ ਫਿਲਹਾਲ ਸਾਡੇ ਕੋਲੋਂ ਵਰਤੀਆਂ ਹੋਈਆਂ ਸਬਮਰੀਨਸ ਲੈ ਲਓ. ਬਈ ਇਹ ਦੁਨੀਆਂ ਦੇ ਕਿਹੜੇ ਹਿੱਸੇ ਦੇ ਵਿੱਚ ਐਸਾ ਸਮਝੌਤਾ ਹੋਇਆ ਹੈ ਕਿ ਵਰਤਿਆ ਹੋਇਆ ਸਮਾਨ ਇੱਕ ਦੇਸ਼ ਦੂਸਰੇ ਦੇਸ਼ ਨੂੰ ਦੇ ਰਿਹਾ ਹੋਵੇ? ਔਕਸ ਸਮਝੌਤੇ ਦਾ ਦਬਾਅ ਜ਼ਰੂਰ ਹੈਗਾ, UK ਔਰ ਆਸਟ੍ਰੇਲੀਆ ਅਮੈਰੀਕਾ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ, ਬਟ ਅਮੈਰੀਕਾ ਇਸ ਵਕਤ ਨਿਊਕਲੀਅਰ ਪਾਵਰਡ ਸਬਮਰੀਨ ਆਸਟ੍ਰੇਲੀਆ ਨੂੰ ਦੇ ਨਹੀਂ ਪਾ ਰਿਹਾ. ਕਿਉਂ? ਇੱਦਾਂ ਨਹੀਂ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਹੈਗੀ, ਇੱਦਾਂ ਕਿ ਉਹਨਾਂ ਦੇ ਕੋਲ ਹਲੇ ਹੋਰ ਹਥਿਆਰ ਬਣਾਉਣੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਹੀ ਇੰਨਾ. ਸੋ ਇੱਕ ਸਮਝੌਤੇ ਨੂੰ ਟਾਲਣ ਦੇ ਲਈ ਉਹ ਦੂਸਰੇ ਸਮਝੌਤੇ ਦੇ ਵਿੱਚ ਇਸ ਕਿਸਮ ਦੀ ਕੰਪਰੋਮਾਈਜ਼ ਕਰ ਰਹੇ ਨੇ. ਫਿਰ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਐਡੀ ਕਿਹੜੀ ਗੱਲ ਹੋ ਗਈ ਕਿ ਅਮੈਰੀਕਾ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਤਾਕਤ ਹੈ, ਇਜ਼ਰਾਈਲ ਰਸ਼ੀਆ ਹੈਗੇ ਨੇ, ਬਟ ਅਮੈਰੀਕਾ ਤੋਂ ਉੱਪਰ ਕਿਹੜਾ ਹੋਜੂਗਾ? ਉਹ ਤਾਂ ਰਾਤੋ ਰਾਤ ਦੇ ਵਿੱਚ ਹਥਿਆਰ ਬਣਾ ਦਿੰਦੇ ਨੇ. ਉਹਨਾਂ ਦੇ ਕੋਲ ਇੰਨੀ ਮਾਰਾਮਾਰੀ ਪਈ ਹੋਈ ਹੈ ਵੀ ਹਥਿਆਰ ਨਹੀਂ ਬਣਾ ਪਾ ਰਹੇ ਹੈਗੇ ਉਹ, ਅਤੇ ਸਬਮਰੀਨਸ ਨਹੀਂ ਦੇ ਪਾ ਰਹੇ ਹੈਗੇ ਆਸਟ੍ਰੇਲੀਆ ਨੂੰ, ਅਤੇ ਕਹਿੰਦੇ ਨੇ ਕਿ ਤੁਸੀਂ ਵਰਤੀਆਂ ਹੋਈਆਂ ਹੀ ਲੈ ਲਓ ਫਿਲਹਾਲ ਯਾਰ, ਆਹ ਸਾਡੇ ਵਿਹੜੇ 'ਚ ਪਈਆਂ ਨੇ ਜਾਂ ਪਿਛਲੇ ਬੰਨੇ ਪਈਆਂ ਨੇ, ਆਹ ਚੱਕ ਕੇ ਲੈ ਜਾਓ. ਲੈ ਦੱਸ, ਇਹ ਕਾਰਨ ਨਹੀਂ ਹੈਗਾ. ਔਰ ਇਹ ਵੀ ਕਾਰਨ ਨਹੀਂ ਹੈਗਾ ਕਿ ਉਹ ਇਰਾਨ ਜਿਹੜਾ ਆਲਮੋਸਟ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਮੰਨੇ ਹੀ ਪਏ ਸੀਗੇ ਕਿ ਆਹ ਲਓ ਚੱਕੋ ਸਮਝੌਤਾ, ਜਦੋਂ ਉਹ ਪਰਮਾਣੂ ਹਥਿਆਰ ਨਾ ਡਿਵੈਲਪ ਕਰਨ ਵਾਲਾ ਸਮਝੌਤਾ ਕਰਨ ਲਈ ਬੈਠੇ ਨੇ, ਤੇ ਤੁਸੀਂ 13 ਜੂਨ ਨੂੰ ਉਧਰ ਇਜ਼ਰਾਈਲ ਤੋਂ ਮਿਜ਼ਾਈਲਾਂ ਚਲਵਾ ਦਿੰਦੇ ਹੋ, ਜੇ ਇਜ਼ਰਾਈਲ ਤੋਂ ਤੁਸੀਂ ਨਹੀਂ ਚਲਵਾਈਆਂ ਤਾਂ ਇਜ਼ਰਾਈਲ ਨੇ ਜੇ ਆਪ ਹੀ ਚਲਾਤੀਆਂ ਨੇ, ਆਪ ਹੀ ਅਟੈਕ ਕਰਦੇ ਨੇ, ਇਹਦਾ ਮਤਲਬ ਇਜ਼ਰਾਈਲ ਵੀ ਤੁਹਾਡੇ ਕੰਟਰੋਲ 'ਚ ਨਹੀਂ, ਅਤੇ ਜੇ ਕੰਟਰੋਲ 'ਚ ਨਹੀਂ ਤਾਂ ਫਿਰ ਉਹਦਾ ਸਾਥ ਕਿਉਂ ਦਿੱਤਾ ਉਦੋਂ 28 ਫਰਵਰੀ 2026 ਨੂੰ ਜਦੋਂ ਇਜ਼ਰਾਈਲ ਨੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਪਹਿਲਾ ਅਟੈਕ ਕੀਤਾ ਸੀ, ਅਮੈਰੀਕਾ ਨੂੰ ਸਾਥ ਦੇਣ ਦੀ ਕੀ ਲੋੜ ਪਈ ਸੀ? ਨੰਬਰ 1 ਸਵਾਲ। ਨੰਬਰ 2 ਸਵਾਲ, ਸਮਝੌਤੇ ਦੀ ਫਿਰ ਕੀ ਜਿਹੜੀ ਐਗਰੀਮੈਂਟ ਦੋ ਦੇਸ਼ਾਂ ਦੇ ਵਿੱਚ ਜਦੋਂ ਹੁੰਦਾ ਹੈ, ਜਦੋਂ ਸਮਝੌਤੇ ਹੁੰਦੇ ਨੇ, ਸਮਝੌਤੇ ਦਾ ਕੀ ਵਜੂਦ ਰਹਿ ਗਿਆ? ਅਮੈਰੀਕਾ ਆਸਟ੍ਰੇਲੀਆ ਯੂਕੇ ਦੇ ਵਿੱਚ ਸਮਝੌਤਾ ਹੋਇਆ ਹੋਇਆ ਔਕਸ ਦਾ, ਕੀ ਵਜੂਦ ਰਹਿ ਜਾਂਦਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਨਵੀਆਂ ਸਬਮਰੀਨਸ ਦੇਵਾਂਗੇ ਅਤੇ ਫਿਰ ਉਹ ਤੋਂ ਬਾਅਦ ਟੈਕਨੋਲੋਜੀ ਟ੍ਰਾਂਸਫਰ ਕਰਾਂਗੇ? ਹੁਣ ਤੁਸੀਂ ਕਹਿ ਰਹੇ ਹੋ ਕਿ ਹਾਲੇ ਪੁਰਾਣੀਆਂ ਲੈ ਲਓ, ਹਾਲੇ ਉਹ ਥੋੜ੍ਹਾ ਜਿਹਾ ਡਿਲੇ ਹੋਏਗਾ। ਕਮਾਲ ਹੈ, ਇੱਕ ਪਾਸੇ ਤੁਸੀਂ ਈਰਾਨ ਦੇ ਨਾਲ ਸਮਝੌਤਾ ਕਰ ਰਹੇ ਹੋ ਕਿ ਠੀਕ ਹੈ ਸਾਡੀ ਗੱਲ ਮੰਨ ਗਏ ਹੋ, ਠੀਕ ਹੈ ਅਸੀਂ ਵੀ ਅਟੈਕ ਨਹੀਂ ਕਰਦੇ, ਦੂਜੇ ਪਾਸਿਓਂ ਇਜ਼ਰਾਈਲ ਅਟੈਕ ਕਰਦਾ ਤਾਂ ਤੁਸੀਂ ਨਾਲ ਹੀ ਸਾਥ ਦੇ ਦਿੰਦੇ ਹੋ। ਕੀ ਵਜੂਦ ਰਹਿ ਗਿਆ ਤੁਹਾਡੇ ਸ਼ਬਦਾਂ ਦਾ? ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ ਕਿ ਅ ਮੈਨ ਇਜ਼ ਨੋਨ ਬਾਏ ਹਿਜ਼ ਵਰਡ, ਇੱਕ ਆਦਮੀ ਜਿਹੜਾ ਉਹਦੀ ਜ਼ੁਬਾਨ ਤੋਂ ਜਾਣਿਆ ਜਾਂਦਾ, ਉਹਦੇ ਉਹ ਕਿਸ ਕਿੰਨਾ ਕੁ ਭਰੋਸਾ ਦਿੰਦਾ, ਉਹ ਕਿੰਨੇ ਕੁ ਆਪਣੇ ਸ਼ਬਦਾਂ ਦੇ ਉੱਤੇ ਟਿਕਿਆ ਰਹਿੰਦਾ। ਆਦਮੀ ਨਹੀਂ ਹੈਗੇ ਤੁਸੀਂ ਟਰੰਪ ਸਾਹਿਬ ਫਿਰ ਤਾਂ ਇਸ ਹਿਸਾਬ ਦੇ ਨਾਲ। ਖੈਰ, ਇਸ ਪੂਰੇ ਜੀਓਪੋਲੀਟੀਕਲ ਸੀਨ ਦੇ ਵਿੱਚ, ਇਸ ਸਿਨਾਰੀਓ 'ਚ, ਇਹ ਜਿਵੇਂ ਜਿਸ ਕਿਸਮ ਦੇ ਨਾਲ ਇਹ ਲੜਾਈ ਹੋਈ, ਫਿਰ ਸਮਝੌਤਾ ਹੋਇਆ, ਬਹੁਤ ਜ਼ਿਆਦਾ ਨਾਟਕੀ ਸੀ ਯਾਰ। ਤੁਸੀਂ ਹਜ਼ਮ ਨਹੀਂ ਕਰ ਸਕਦੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਜੇ ਤੁਸੀਂ ਜੀਓਪੋਲੀਟਿਕਸ ਨੂੰ ਸਮਝਦੇ ਹੋ। ਕਈ ਵਾਰ ਤਾਂ ਹਾਸਾ ਹੀ ਆਇਆ ਵੀ ਹੋ ਕੀ ਰਿਹਾ, ਇੱਦਾਂ ਕਿਉਂ ਹੋ ਰਿਹਾ। ਫੋਰ ਐਗਜ਼ਾਮਪਲ, ਅੱਜ ਦੇ ਹੀ ਦਿਨ ਖ਼ਬਰ ਇੱਕ ਪੜ੍ਹੀ, ਅਮੈਰੀਕਾ ਨੇ ਕਾਲੀ ਕਾਲੀ 'ਚ ਕਹਿਤਾ ਕਿ ਸਾਡਾ ਦੋਹਾ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਈਰਾਨ ਦੇ ਨਾਲ। ਅਸੀਂ ਸਵੇਰੇ ਹੀ ਅੰਦਾਜ਼ਾ ਲਗਾ ਲਿਆ ਸੀਗਾ ਖ਼ਬਰਾਂ ਦੇ ਵਿੱਚ ਕਿ ਈਰਾਨ ਦੀ ਪਹਿਲਾਂ ਵੇਟ ਕਰ ਲਓ, ਔਰ ਉਹੀ ਗੱਲ ਹੋਈ। ਸ਼ਾਮ ਹੁੰਦਿਆਂ ਹੁੰਦਿਆਂ ਈਰਾਨ ਕਹਿੰਦਾ ਕਿ ਨਹੀਂ, ਸਾਡੇ ਤਾਂ ਕੋਈ ਗੱਲ ਨਹੀਂ, ਇੱਦ ਪਤਾ ਹੀ ਨਹੀਂ ਹੈਗਾ। ਮਤਲਬ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਅੱਜ ਅਸੀਂ ਫਲਾਣਿਆਂ ਦੇ ਘਰੇ ਜਾ ਰਹੇ ਹੈਗੇ ਹਾਂ ਅਤੇ ਪਾਰਟੀ ਕਰਨ ਲੱਗੇ ਹਾਂ, ਅਤੇ ਫਲਾਣਾ ਬੰਦਾ ਕਹੇ ਯਾਰ ਸਾਨੂੰ ਦੱਸ ਤਾਂ ਦਿਉ, ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ, ਸਾਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ ਵੀ ਸਾਡੇ ਘਰੇ ਅੱਜ ਪਾਰਟੀ ਕਰਨੀ ਹੈ। ਆ ਰਹੇ ਹੋ, ਆਉਣ ਦੀ ਕੋਈ ਟਾਈਮ ਤੈਅ ਹੋਈ ਹੋਏਗੀ ਦੋ ਦੇਸ਼ਾਂ ਦੇ ਦਰਮਿਆਨ? ਆਰ ਯੂ ਸੀਰੀਅਸ? ਇੱਦਾਂ ਅਕੋਰਡ ਹੁੰਦੇ ਨੇ, ਇੱਦਾਂ ਅਗਰੀਮੈਂਟ ਹੁੰਦੇ ਨੇ, ਇੱਦਾਂ ਸਮਝੌਤੇ ਇੱਦਾਂ ਤੁਰਦੇ ਹੁੰਦੇ ਨੇ? ਮੈਨੂੰ ਬਹੁਤ ਜ਼ਿਆਦਾ ਸ਼ੱਕ ਹੋ ਰਿਹਾ ਹੈਗਾ ਕਿ ਇਸ ਪੂਰੇ ਟਾਸਕ ਦੇ ਪਿੱਛੇ ਮਾਸਟਰ ਮਾਈਂਡ ਹੈ ਕੌਣ। ਮਾਸਟਰ ਅਤੇ ਮਾਈਂਡ ਦੋਵੇਂ ਸ਼ਬਦ ਧੱਕਾ ਨੇ ਉਹਦੇ ਨਾਲ ਉਹ। ਖੈਰ, ਐਨੀਵੇਜ਼, ਹੁਣ ਇੱਥੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਇੱਕ ਤਾਂ ਹੋਇਆ ਮਿਲਟਰੀ ਪ੍ਰੈਸ਼ਰ, ਦੂਸਰਾ ਹੋਇਆ ਡਿਪਲੋਮੈਟਿਕ ਪ੍ਰੈਸ਼ਰ। ਮਿਲਟਰੀ ਪ੍ਰੈਸ਼ਰ ਇੱਦਾਂ ਕਿ ਅਮੈਰੀਕਾ ਨੇ ਈਰਾਨ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਹਵਾਈ ਹਮਲੇ ਕਰਤੇ, ਜ਼ਮੀਨੀ ਤਾਂ ਕਹਿ ਨਹੀਂ ਸਕਦੇ, ਸਮੁੰਦਰੀ ਘੇਰਾਬੰਦੀ ਕੀਤੀ, ਈਰਾਨ ਨੇ ਜਵਾਬ ਦਿੱਤਾ। ਡਿਪਲੋਮੈਟਿਕ ਪ੍ਰੈਸ਼ਰ, ਦੋਹਾਂ ਦੇਸ਼ਾਂ ਦੇ ਵਿੱਚ ਇੰਟਰਮ ਡੀਲ ਜਿਹੜੀ ਉਹ ਲਗਭਗ ਸਿਰੇ ਹੋ ਗਈ ਸੀਗੀ, ਔਰ ਈਰਾਨ ਨੇ ਵੀ ਖ਼ਬਰਾਂ ਲਿਆਤੀਆਂ ਯੂਨਾਈਟਿਡ ਨੇਸ਼ਨ। ਦੇਖੋ, ਜੇ ਮੇਰੇ ਵਰਗਾ ਬੰਦਾ ਇੱਥੇ ਸਟੂਡੀਓ ਦੇ ਵਿੱਚ ਬੈਠ ਕੇ ਆ ਸਾਰੀ ਡਿਟੇਲ ਕੱਢ ਸਕਦਾ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਸ ਤਰੀਕ ਨੂੰ ਇੰਨੀਆਂ ਇਹ ਸਾਰੀਆਂ ਚੀਜ਼ਾਂ ਸਿਰੇ ਚੜ੍ਹ ਗਈਆਂ ਸੀ, ਤਾਂ ਦੁਨੀਆ ਦੇ ਮੀਡੀਆ ਦੇ ਵਿੱਚ ਥੋੜ੍ਹਾ ਜਿਹਾ ਫਰੋਲਣ ਦੀ ਕੋਸ਼ਿਸ਼ ਕਰਿਓ। ਬੜੀਆਂ ਖ਼ਬਰਾਂ ਪਈਆਂ ਨੇ, ਸਾਰਾ ਕੁਛ ਜੱਗ ਜ਼ਾਹਰ ਹੈ, ਪਤਾ ਹੈਗਾ ਕੀ ਹੋਇਆ, ਅਤੇ ਫਿਰ ਤੁਸੀਂ ਡਰਾਮਾ ਕਿਹਦੇ ਅੱਗੇ ਰਚ ਰਹੇ ਹੈਗੇ ਹੋ। ਇੱਕ ਖ਼ਬਰ ਜਾਂ ਇੱਕ ਜਿਹੜਾ ਪ੍ਰੋਗਰਾਮ ਪੂਰਾ ਕੀਤਾ ਸੀਗਾ ਹੋਰਮੂਜ਼ ਸਟ੍ਰੇਟ ਦੇ ਉੱਤੇ ਆਪਾਂ, ਜਦੋਂ ਇਹ ਜੰਗ ਹੋਈ ਹੋ ਸੀਗੀ, ਕਿ ਇਹ ਜਿਹੜਾ ਸਟ੍ਰੇਟ ਆਫ ਹੋਰਮੂਜ਼ ਹੈ, ਇਹ ਐਸਾ ਤੇਲ ਦਾ, ਗੈਸ ਦਾ ਇੱਕ ਐਸਾ ਮਹੱਤਵਪੂਰਨ ਚੈੱਕ ਪੁਆਇੰਟ ਹੈਗਾ ਕਿ ਜੇ ਇਹਨੂੰ ਬੰਦ ਕਰ ਦੋਗੇ ਤਾਂ ਵਰਲਡ ਇਕੋਨਮੀ ਇੱਕ ਤਰੀਕੇ ਦੇ ਨਾਲ ਜੇ ਖਤਮ ਨਹੀਂ ਹੋਊਗੀ, ਤਬਾਹ ਨਹੀਂ ਹੋਊਗੀ, ਤਾਂ ਐਟਲੀਸਟ ਲੜਖੜਾ ਜੂਗੀ। ਜੇ ਇਕੋਨਮੀ ਚਾਰ ਲੱਤਾਂ ਦਾ ਇੱਕ ਜਾਨਵਰ ਹੈਗਾ, ਤਾਂ ਉਹਦੀਆਂ ਦੋ ਲੱਤਾਂ ਤੁਸੀਂ ਕੰਡਮ ਕਰਤੀਆਂ ਨੇ, ਅਤੇ ਦੋ ਲੱਤਾਂ ਦੇ ਉੱਤੇ ਉਹ ਜਾਨਵਰ ਤੁਰ ਨਹੀਂ ਸਕਦਾ। ਇਕੋਨਮੀ ਇੱਕ ਐਸਾ, ਜੇ ਕੋਈ ਟੂਲ ਹੈਗਾ ਜਾਂ ਐਸਾ ਇੱਕ ਕੋਈ ਇਸ ਕਿਸਮ ਦਾ ਇੱਕ ਤੁਸੀਂ ਸਮਝ ਸਕਦੇ ਹੋ ਕਿ ਇਸ ਕਿਸਮ ਦੇ ਨਾਲ ਇਹ ਮਸ਼ੀਨਰੀ ਕੰਮ ਕਰਦੀ ਹੈ। ਕਿਉਂ? ਕਿਉਂਕਿ ਕਿਹਾ ਤਾਂ ਇਹ ਜਾਂਦਾ ਕਿ ਹੋਰਮੂਜ਼ ਸਟ੍ਰੇਟ ਵਰਲਡਵਾਈਡ 20% ਓਇਲ, LNG ਜਿਹੜੀ ਲਿਕੁਇਡ ਨੈਚੁਰਲ ਗੈਸ ਹੁੰਦੀ ਹੈ, ਅਤੇ ਹੋਰ ਇਸ ਕਿਸਮ ਦੇ ਜਿਹੜੇ ਕਰੂਡ ਓਇਲ ਵਗੈਰਾ ਵਗੈਰਾ ਦੀ ਸਪਲਾਈ ਦਾ ਇੱਕ ਇੰਪੋਰਟੈਂਟ ਰਾਹ ਹੈਗਾ। ਅਤੇ ਜਦੋਂ ਇਹ ਬਾਜ਼ਾਰ ਇਹ ਬੰਦ ਹੁੰਦਾ ਤਾਂ ਬਾਜ਼ਾਰ ਦੇ ਉੱਤੇ ਇਹਦਾ ਅਸਰ ਦਿਖਦਾ, ਤੇਲ ਦੀਆਂ ਕੀਮਤਾਂ ਆਸਮਾਨ ਛੂਹ ਜਾਂਦੀਆਂ ਨੇ, ਕਿਉਂਕਿ ਉਹ 20% ਜਿਹੜੀ ਹੈ ਉਹ ਦੁਨੀਆ ਦੀ 80% ਨੂੰ ਕੰਟਰੋਲ ਵੀ ਕਰ ਰਹੀ ਹੈ ਅਤੇ ਉਹਨੂੰ ਚੱਲਦਾ ਵੀ ਕਰ ਰਹੀ ਹੈ। ਉਹ ਕਿੱਦਾਂ? ਉਹਦਾ ਵੀ ਮੈਂ ਤੁਹਾਨੂੰ ਵਜ੍ਹਾ ਦੱਸਦਾ, ਯਾਦ ਰੱਖਿਓ, ਮੈਂ ਦੱਸਦਾ ਤੁਹਾਨੂੰ ਇਹ 20% ਕਿੱਦਾਂ ਕੰਟਰੋਲ ਕਰਦਾ। ਹੁਣ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੂਡ ਆਇਲ ਕਿੱਥੇ ਹੈ? ਤੁਸੀਂ ਕਹੋਗੇ ਖਾੜੀ ਮੁਲਕ, ਨਹੀਂ, ਵੈਨਜ਼ੂਏਲਾ, ਜਿੱਥੇ ਅਮਰੀਕਾ ਨੇ ਆਲਰੇਡੀ ਕੰਟਰੋਲ ਲਿਆ ਹੋਇਆ। ਹਾਂ, ਕਰੂਡ ਆਇਲ ਵੈਨਜ਼ੂਏਲਾ ਤੋਂ ਇਲਾਵਾ ਕੈਨੇਡਾ ਵੀ ਹੈ, ਬ੍ਰਾਜ਼ੀਲ ਵੀ ਹੈ, ਇਹਨਾਂ ਅਮੈਰੀਕਾ ਦੇ ਵਿੱਚ ਵੀ ਹੈਗਾ। ਅਮੈਰੀਕਾ ਦੀਆਂ ਆਪਣੀਆਂ ਲੋੜਾਂ ਤਾਂ ਪੂਰੀਆਂ ਹੋ ਹੀ ਰਹੀਆਂ ਨੇ ਉਹਨਾਂ ਦੇ ਤੇਲ ਤੋਂ, ਬਟ ਅਮੈਰੀਕਾ ਇਸ ਆਇਲ ਨੂੰ ਇੱਕ ਤਰੀਕੇ ਦੇ ਨਾਲ ਵਰਲਡ ਵਾਈਡ ਇੱਕ ਟੂਲ ਦੇ ਤੌਰ 'ਤੇ ਇਸਤੇਮਾਲ ਕਰਦਾ। ਕਿਵੇਂ? ਕਿਉਂਕਿ ਜਿੰਨੇ ਵੀ ਖਾੜੀ ਮੁਲਕ ਨੇ, ਸਾਊਦੀ ਅਰਬ, ਕਤਰ, ਜਾਂ ਜਿੰਨੇ ਵੀ ਦੇਸ਼ ਹੈਗੇ ਨੇ ਇਹ ਸਾਰੇ, ਓਮਾਨ, ਬਹਰੀਨ, ਇਹ ਸਾਰੇ ਜਿੰਨਾ ਵੀ ਕੱਚਾ ਤੇਲ ਦੁਨੀਆ ਦੇ ਜਿੰਨਿਆਂ ਵੀ ਦੂਜਿਆਂ ਦੇਸ਼ਾਂ ਨੂੰ ਵੇਚਦੇ ਨੇ, ਉਹਨੂੰ ਵੇਚਣ ਦੇ ਲਈ ਉਹ ਜਿਸ ਕਰੰਸੀ ਦਾ ਇਸਤੇਮਾਲ ਕਰਦੇ ਨੇ ਉਹ ਹੈਗੀ ਹੈ US ਕਰੰਸੀ। ਨੰਬਰ ਵਨ ਥਿੰਗ। ਨੰਬਰ ਦੋ, ਇਹ ਇੱਕ ਕਰੰਸੀ ਪਲੱਸ ਇਹ ਤੋਂ ਇਲਾਵਾ ਇਹ ਕਰੰਸੀ ਦੀ ਉਹ ਖੇਡ ਇੱਕ ਤਰ੍ਹਾਂ ਦੇ ਨਾਲ ਮੰਨ ਲਓ ਤੁਸੀਂ। ਇਹ ਕਰੰਸੀ ਜਿਹੜੀ ਹੈਗੀ ਇਹ ਆਸਟ੍ਰੇਲੀਆ ਦੀ ਕ੍ਰੈਡਿਟ ਮਾਰਕੀਟ ਨੂੰ, ਉੱਥੋਂ ਦੀ ਇਨਵੈਸਟਰ ਮਾਰਕੀਟ ਨੂੰ, ਉੱਥੋਂ ਦੇ ਬਾਜ਼ਾਰ ਨੂੰ ਔਰ ਦੁਨੀਆ ਭਰ ਦੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ ਇੱਕ ਟੂਲ ਹੈ। ਇਜ਼ ਇਟ ਪੋਸੀਬਲ ਕਿ ਇਹ ਕਰੰਸੀ ਦੇ ਬਰਾਬਰ ਇੱਕ ਹੋਰ ਕਰੰਸੀ ਵੀ ਹੋਵੇ ਕਿ ਜੇ ਦੋ ਕਰੰਸੀ ਜਿਹੜੀਆਂ ਨੇ ਉਹ ਦੁਨੀਆ ਨੂੰ ਚੱਲਦਾ ਰੱਖਣ, ਤਾਂ ਕਿ ਜੇ ਇੱਕ ਕਰੰਸੀ ਕਦੇ ਨਾ ਕਦੇ ਖਤਮ ਹੁੰਦੀ ਹੈ ਤਾਂ ਦੁਨੀਆ 'ਚ ਐਸਾ ਸੰਕਟ ਕਦੇ ਦੁਬਾਰਾ ਨਾ ਆਵੇ। ਇਜ਼ ਇਟ ਪੋਸੀਬਲ? ਯੈਸ, ਇਟ ਇਜ਼ ਪੋਸੀਬਲ। ਵੁੱਡ ਇਟ ਵਰਕ? 100% ਵਰਕ। ਰਸ਼ੀਆ ਸ਼ੁਰੂ ਤੋਂ ਇਹੀ ਕਹਿੰਦਾ ਆਇਆ ਹੈਗਾ ਕਿ ਰੂਬਲ ਨੂੰ ਇੱਕ ਬੈਲੈਂਸਡ ਕਰੰਸੀ ਹੋਣਾ ਚਾਹੀਦਾ। ਇਸੇ ਕਰਕੇ ਤੁਸੀਂ ਰਸ਼ੀਆ ਦੇ ਉੱਤੇ ਸੈਂਕਸ਼ਨ ਲਗਾ ਦਿੰਦੇ ਹੋ ਕਿ ਜੇ ਰਸ਼ੀਆ ਇੱਦਾਂ ਦੀ ਗੱਲ ਕਰਦਾ ਤਾਂ ਰਸ਼ੀਆ ਤੋਂ ਜੇ ਤੁਸੀਂ ਸਮਾਨ ਖਰੀਦੋ ਤਾਂ ਤੁਸੀਂ ਫਿਰ ਅਮੈਰੀਕਾ ਦੇ ਨਾਲ ਡੀਲ ਨਹੀਂ ਕਰ ਸਕਦੇ ਹੈਗੇ। ਅਮੈਰੀਕਾ ਦੇ ਨਾਲ ਤੁਹਾਡੇ ਕਾਟੇ, ਔਰ ਅਮੈਰੀਕਾ ਦਾ ਮਤਲਬ ਸਿਰਫ ਅਮੈਰੀਕਾ ਇਟਸੈਲਫ ਇਜ਼ US ਮਾਰਕੀਟ ਨਹੀਂ ਹੈਗੀ, ਬਲਕਿ ਹੁਣ ਤੱਕ ਤਾਂ ਉਹਦੇ ਕਹੇ ਦੇ ਉੱਤੇ ਚੱਲਣ ਵਾਲੀ ਪੂਰੀ ਦੀ ਪੂਰੀ ਯੂਰੋਪੀਅਨ ਮਾਰਕੀਟ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਲੈਟਿਨ ਕੰਟਰੀਜ਼ ਜਿਹੜੇ ਅਮੈਰੀਕਾ ਦੇ ਕਹੇ 'ਤੇ ਝੁੱਕ ਜਾਂਦੇ ਸੀ ਬ੍ਰੈਕਟਾਂ ਦੇ ਵਿੱਚ, ਵੈਨਜ਼ੂਏਲਾ ਜਾਂ ਕਿਊਬਾ ਨਹੀਂ ਰੱਖ ਸਕਦੇ ਆਪਾਂ, ਅਤੇ ਸਾਊਥ ਅਮੈਰੀਕਨ ਕੰਟਰੀਜ਼ ਔਰ ਕੁਛ ਅਫਰੀਕਨ ਕੰਟਰੀਜ਼ ਜੋ ਕਿ ਅਮੈਰੀਕਾ ਦੇ ਕਹੇ ਦੇ ਉੱਤੇ ਚੱਲਦੇ ਨੇ, ਜ਼ਿਆਦਾਤਰ ਅਫਰੀਕਨ ਕੰਟਰੀਜ਼ ਹੁਣ ਇਹ, ਔਰ ਏਸ਼ੀਆ ਦਾ ਬਹੁਤ ਵੱਡਾ ਹਿੱਸੇ ਦਾ ਬਾਜ਼ਾਰ ਇਨਕਲੂਡਿੰਗ ਮਿਡਲ ਈਸਟ, ਇਹ ਅਮੈਰੀਕਾ ਚੱਲਦਾ ਰੱਖ ਰਿਹਾ ਸੀਗਾ, ਇਸ ਕਰਕੇ ਕੋਈ ਚੁਣੌਤੀ ਨਹੀਂ ਮਿਲ ਪਾਈ। ਚੁਣੌਤੀ ਆਈ ਤਾਂ ਆਈ ਚੀਨ ਦੀ ਤਰਫ ਤੋਂ। ਚੀਨ ਨੇ ਵੈਨਜ਼ੂਏਲਾ ਦੇ ਨਾਲ ਵਪਾਰ ਕਰਨਾ ਸ਼ੁਰੂ ਕੀਤਾ ਔਰ ਚੀਨ ਕਹਿੰਦਾ ਕਿ ਤੁਸੀਂ ਸਾਡੀ ਕਰੰਸੀ ਦੇ ਵਿੱਚ ਸਾਨੂੰ ਤੇਲ ਦਿਓਗੇ? ਵੈਨਜ਼ੂਏਲਾ ਕਹਿੰਦਾ ਜੀ ਹਾਂਜੀ ਦੇਵਾਂਗੇ। ਵੈਨਜ਼ੂਏਲਾ ਯਾਨੀ ਕਿ ਨਿਕੋਲਸ ਮਾਦੁਰੋ, ਜਿਵੇਂ ਹੀ ਉਹਨਾਂ ਨੇ ਇਹ ਕਿਹਾ, ਅਮੈਰੀਕਾ ਨੇ ਨਿਕੋਲਸ ਮਾਦੁਰੋ ਨੂੰ ਉਹਦੇ ਹੀ ਮੁਲਕ ਦੇ ਵਿੱਚੋਂ ਚੱਕ ਲਿਆ। ਡੈਲਸੀ ਡੋਡਰਿਕਸ ਨੂੰ ਮਨਾਇਆ ਕਿ ਤੂੰ ਤਾਂ ਨਹੀਂ ਇੱਦਾਂ ਕਹਿੰਦੀ? ਉਹ ਕਹਿੰਦੀ ਜੀ ਨਹੀਂ ਨਹੀਂ ਮੈਂ ਇੱਦਾਂ ਨਹੀਂ ਕਹਿੰਦੀ। ਚਲੋ ਠੀਕ ਹੈ, ਫਿਰ ਤੁਸੀਂ ਹਾਲੇ ਬੈਠੋ, ਹਾਲੇ ਤੁਸੀਂ ਆਰਜ਼ੀ ਰਾਸ਼ਟਰਪਤੀ ਤੇ ਦੇਖਦੇ ਹਾਂ, ਜਿੱਦਾਂ ਤੁਸੀਂ ਕਿਹਾ ਤੇ ਤੁਹਾਨੂੰ ਵੀ ਚੱਕ ਲੈਣਾ। ਇਰਾਨ ਦੇ ਨਾਲ ਚਾਈਨਾ ਦੀ ਗੱਲ ਹੁੰਦੀ ਹੈ, ਇਹ ਜਿਹੜਾ 20% ਰਸਤਾ, ਹੁਣ ਉੱਥੇ ਗੱਲ ਆਉਂਦੇ ਹਾਂ, ਇਹ ਦੁਨੀਆ ਦਾ 20% ਤਾਂ ਹੈਗਾ, ਬਟ ਚਾਈਨਾ ਦੇ ਲਈ ਇਹ 70% ਰਾਹਦਾਰੀ ਹੈ, ਜਿੰਨਾ ਤੇਲ, ਕੱਚਾ ਤੇਲ, ਕਿਉਂਕਿ ਚਾਈਨਾ ਦੇ ਵਿੱਚ ਹੋਰ ਬਹੁਤ ਕੁਛ ਹੋ ਸਕਦਾ, ਬਟ ਬ੍ਰੈਂਟ ਕਰੂਡ ਆਇਲ ਜਿਹੜਾ ਹੈਗਾ ਉਹ ਚਾਈਨਾ 'ਚ ਇੰਨੀ ਮਿਕਦਾਰ 'ਚ ਨਹੀਂ ਹੈਗਾ ਕਿ ਚਾਈਨਾ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੇ ਔਰ ਫਿਊਚਰਿਸਟਿਕ ਲੋੜਾਂ ਦੇ ਉੱਤੇ ਨਿਰਭਰ ਰਹਿ ਸਕੇ। ਤੇਲ, ਗੈਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਇੰਡਸਟਰੀ ਨੂੰ, ਕਿਸੇ ਇਕੋਨਮੀ ਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਹੈਗੀਆਂ ਨੇ। ਚਾਈਨਾ ਜਿਹੜਾ ਹੈ ਔਨ ਦੀ ਅਦਰ ਹੈਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਕਰਦਾ, ਇਸ ਕਰਕੇ ਉਹਨਾਂ ਨੇ ਈਰਾਨ ਦੇ ਨਾਲ ਇਹ ਗੱਲ ਕੀਤੀ ਕਿ ਦੇਖੋ ਜੀ ਕਿ ਵਰਲਡ ਦੇ ਵਿੱਚ ਨਾ ਅਸੀਂ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੇ ਹਾਂ, ਜੇ US ਦਾ ਡੋਲਰ ਇੱਕ ਵਰਲਡ ਇਕੋਨਮੀ ਨੂੰ ਚੱਲਦਾ ਰੱਖਣ ਦਾ ਇੱਕ ਟੂਲ ਹੈ ਤਾਂ ਉਹਦੇ ਇਕੁਅਲ ਇੱਕ ਚਾਈਨੀਜ਼ ਯੈਨ ਜਿਹੜਾ ਉਹ ਵੀ ਹੋਣਾ ਚਾਹੀਦਾ। ਈਰਾਨ ਮੰਨ ਗਿਆ। ਇੱਕ ਤਾਂ ਅਮੈਰੀਕਾ ਦੇ ਲਈ ਅਟੈਕ ਕਰਨ ਦਾ ਇਹ ਇੱਕ ਕਾਰਨ ਸੀ, ਦੂਜਾ ਅਮੈਰੀਕਾ ਦਾ ਦੋਸਤ ਇਸ ਖਿੱਤੇ ਦੇ ਵਿੱਚ ਇੱਕੋ ਇੱਕ ਕੰਟਰੀ ਹੈ ਜਿਹੜਾ ਇਸ ਪੂਰੇ ਰੀਜਨ ਦੇ ਵਿੱਚ ਤਬਾਹੀ ਮਚਾ ਸਕਦਾ, ਮਚਾਉਂਦਾ ਹੈਗਾ ਔਰ ਅੱਗੇ ਨੂੰ ਵੀ ਮਚਾਉਂਦਾ ਰਹੇਗਾ। ਇਫ ਯੂ ਫੀਲ ਕਿ ਈਰਾਨ ਅਤੇ ਅਮਰੀਕਾ 'ਚ ਸਮਝੌਤਾ ਹੋ ਗਿਆ, ਨਾ ਟੇਕ ਅਨ ਅਦਰ ਵਰਡਸ, ਇੱਥੇ ਵੀ ਮੈਂ ਤੁਹਾਨੂੰ ਗਰੰਟੀ ਦੇ ਕੇ ਚੱਲਦਾ, ਇਜ਼ਰਾਈਲ ਰਹਿੰਦੀ ਦੁਨੀਆ ਤੱਕ ਇਹਨਾਂ ਦੇਸ਼ਾਂ ਦੇ ਨਾਲ ਕੋਈ ਸਮਝੌਤਾ ਕਰਨ ਨਹੀਂ ਲੱਗਿਆ। ਬੇਸ਼ੱਕ ਇੱਕ ਵਾਰ ਇਜ਼ਰਾਈਲ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋਈ ਸੀਗੀ ਅਤੇ ਸਾਊਦੀ ਅਰਬ ਨੇ ਹੋਰ ਮੁਲਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਬਹੁਤੇ ਜ਼ਿਆਦਾ ਰਲੇ ਨਹੀਂ ਸੀਗੇ, ਸਾਊਦੀ ਅਰਬ ਹਾਰ ਗਿਆ ਸੀਗਾ ਅਤੇ ਇਜ਼ਰਾਈਲ ਉਸ ਅਰਬ ਇਜ਼ਰਾਈਲ ਵਾਰ ਦੇ ਵਿੱਚ ਜਿੱਤ ਗਿਆ ਸੀ। ਹੁਣ ਵੀ ਉਹੀ ਹਾਲਾਤ ਨੇ, ਹੁਣ ਵੀ ਈਰਾਨ ਕਹਿੰਦਾ ਰਹਿ ਗਿਆ ਕਿ ਇਕੱਠੇ ਹੋ ਜਾਓ ਨਹੀਂ ਤਾਂ ਇਜ਼ਰਾਈਲ ਨੇ ਢਾ ਲੈਣਾ, ਅਤੇ ਇਜ਼ਰਾਈਲ ਨੇ ਢਾ ਲਿਆ। ਫਰਕ ਸਿਰਫ ਉਹ ਧਰਮ ਦਾ ਰਹਿ ਜਾਂਦਾ ਕਿ ਇੱਕ ਸ਼ੀਆ ਧਰਮ ਜਿਹੜਾ ਉਹ ਜ਼ਿਆਦਾ ਮੰਨਦੇ ਨੇ, ਬਾਕੀ ਸੁੰਨੀ ਧਰਮ ਨੂੰ ਜ਼ਿਆਦਾ ਮੰਨਦੇ ਨੇ। ਖੈਰ, ਇਹ ਤੋਂ ਇਲਾਵਾ ਇੱਕ ਦੂਜੀ ਚੀਜ਼ ਹੋਰ ਸੀ, ਉਹ ਇਹ ਸੀ ਕਿ ਜਿਹੜਾ ਚਾਈਨਾ ਨੇ ਇੱਕ ਕਿਸਮ ਦਾ ਕੰਟਰੋਲ ਲੈਣਾ ਸੀਗਾ। ਕੰਟਰੋਲ ਕੀ ਸੀਗਾ, ਬਹੁਤ ਪਹਿਲਾਂ ਇੱਕ ਐਪੀਸੋਡ ਆਪਾਂ ਤੁਹਾਡੇ ਨਾਲ ਕੀਤਾ ਸੀਗਾ, ਰੇਅਰ ਅਰਥ ਮਿਨਰਲਸ ਆ, ਯਾਦ ਹੈ ਤੁਹਾਨੂੰ? ਰੇਅਰ ਅਰਥ ਮਿਨਰਲਸ ਯਾਨੀ ਕਿ ਦੁਰਲਭ ਖਣਿਜ ਤੱਤ ਜਿਹੜੇ ਜ਼ਮੀਨ ਦੇ ਥੱਲਿਓਂ ਨਿਕਲਦੇ ਨੇ। ਦੁਰਲਭ ਇਸ ਕਰਕੇ ਨਹੀਂ ਵੀ ਉਹ ਨਿਕਲਦੇ ਬਹੁਤ ਥੋੜ੍ਹੀ ਕੁਆਂਟਿਟੀ 'ਚ ਨੇ, ਦੁਰਲਭ ਨੇ, ਤੱਤ ਤਾਂ ਉਹ ਹੈਗੇ ਨੇ, ਮੌਜੂਦ ਨੇ, ਆਸਟ੍ਰੇਲੀਆ ਦੇ ਵਿੱਚ ਵੀ ਹੈਗੇ ਨੇ, ਗ੍ਰੀਨਲੈਂਡ ਦੇ ਵਿੱਚ ਵੀ ਹੈਗੇ ਨੇ, ਯੂਕਰੇਨ ਦੇ ਵਿੱਚ ਵੀ ਹੈਗੇ ਨੇ, ਇੰਡੀਆ 'ਚ ਵੀ ਟੂ ਸਮ ਐਕਸਟੈਂਟ, ਜੰਮੂ ਕਸ਼ਮੀਰ ਦੇ ਵਿੱਚ ਜਾਂ ਉਸ ਰੀਜਨ ਦੇ ਆਸ ਪਾਸ ਹੈਗੇ ਨੇ, ਲੈਟਿਨ ਕੰਟਰੀ ਦੇ ਵਿੱਚ, ਸਾਊਥ ਅਮੈਰੀਕਨ ਕੰਟਰੀ 'ਚ ਵੀ ਹੈਗੇ ਨੇ। ਇਸ ਕਰਕੇ ਸੋ ਇਹ ਤਾਂ ਫਿਰ ਰੇਅਰ ਰਹੇ ਨਹੀਂ, ਰੇਅਰ ਤਾਂ ਹੁੰਦੇ ਵੀ ਜੋ ਕਿਤੇ ਇੱਕ ਛੋਟੇ ਜਿਹੇ ਟਾਪੂ ਦੇ ਉੱਤੇ ਕਿਤੇ ਪਏ ਹੁੰਦੇ, ਬਟ ਉਹ ਰੇਅਰ ਇਸ ਕਰਕੇ ਨਹੀਂ ਵੀ ਉਹ ਘੱਟ ਮਾਤਰਾ 'ਚ ਨੇ ਜਾਂ ਘੱਟ ਮਿਕਦਾਰ 'ਚ ਨੇ, ਉਹ ਰੇਅਰ ਇਸ ਕਰਕੇ ਨੇ ਕਿਉਂਕਿ ਉਹਨਾਂ ਦੀ ਸੁਧਾਈ ਜਿਹੜੀ ਹੈ ਉਹ ਮੁਸ਼ਕਲ ਹੁੰਦੀ ਹੈ, ਉਹਨਾਂ ਦੀਆਂ ਮਸ਼ੀਨਰੀਆਂ, ਉਹਨਾਂ ਨੂੰ ਉਹ ਮਿਨਰਲਸ ਆਪਸ 'ਚ ਰਲੇ ਹੁੰਦੇ ਨੇ, ਉਹਨਾਂ ਨੂੰ ਇੱਕ ਦੂਜੇ ਤੋਂ ਅੱਡ ਕੱਢਣਾ, ਜਿਵੇਂ ਆਟਾ ਅਤੇ ਲੂਣ ਰਲਿਆ ਹੋਇਆ ਅਤੇ ਆਟੇ ਨੂੰ ਅੱਡ ਕੱਢਣਾ, ਲੂਣ ਨੂੰ ਅੱਡ ਕੱਢਣਾ, ਪੰਜਾਬੀ 'ਚ ਕਹਾਵਤ ਵੀ ਹੈ ਕਿ ਆਟੇ 'ਚੋਂ ਲੂਣ ਨਹੀਂ ਅੱਡ ਹੋ ਸਕਦਾ, ਉਸ ਕਿਸਮ ਦੇ ਨਾਲ ਇਹ ਰੇਅਰ ਅਰਥ ਮਿਨਰਲਸ ਜਿਹੜੇ ਨੇ ਉਹ ਰੇਅਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਅੱਡ ਕੱਢਣਾ ਹੁੰਦਾ, ਮਹਿੰਗਿਆਂ ਨੂੰ ਸਸਤਿਆਂ ਤੋਂ ਅੱਡ ਕੱਢਣਾ ਹੁੰਦਾ। ਐਨੀਵੇਜ਼, ਹੁਣ ਇੱਥੇ ਕਹਾਣੀ ਇਹ ਹੈਗੀ ਹੈ ਕਿ ਜਿਹੜਾ ਚਾਈਨਾ, ਉਹਨੇ ਇੱਕ ਲਾਅ ਲਿਆਂਦਾ ਸੀਗਾ, ਚਾਈਨਾ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਰੇਅਰ ਅਰਥ ਮਿਨਰਲਸ ਨੇ ਉਹਨਾਂ ਨੂੰ ਉਹ ਐਕਸਪੋਰਟ ਕਰਨ ਦੇ ਲਈ ਉੱਥੋਂ ਦੀ ਸਰਕਾਰ ਤੈਅ ਕਰੂਗੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ, ਸਮਝ ਰਹੇ ਹੋ ਤੁਸੀਂ? ਅਮੈਰੀਕਾ ਹੁਣ ਤੱਕ ਚਾਈਨਾ ਤੋਂ ਸਭ ਤੋਂ ਜ਼ਿਆਦਾ ਰੇਅਰ ਅਰਥ ਮਿਨਰਲਸ ਲੈ ਰਿਹਾ ਸੀ, ਜਦੋਂ ਉੱਥੋਂ ਦੀਆਂ ਕੰਪਨੀਆਂ ਚਾਈਨਾ ਦੀ ਸਰਕਾਰ ਤੋਂ ਇਹ ਪੁੱਛ ਕੇ ਤੈਅ ਕਰਨਗੀਆਂ ਕਿ ਦੇਖੋ ਜੀ ਆਹ ਅਮੈਰੀਕਾ ਦੀ ਕੰਪਨੀ ਹੈਗੀ ਹੈ ਅਤੇ ਇਹ ਕੰਪਨੀ ਜਿਹੜੀ ਹੈਗੀ ਹੈ ਇਹ ਥਾਰਡ ਸਿਸਟਮ ਤਿਆਰ ਕਰਦੀ ਹੈ, ਜਾਂ ਫਿਰ ਇਹ ਜਿਹੜਾ ਮਿਜ਼ਾਈਲਾਂ ਤਿਆਰ ਕਰਦੇ ਨੇ, ਜਾਂ ਫਿਰ ਸਿੱਧੀ ਸਿੱਧੀ ਜੀ ਗੱਲ ਕਰੀਏ ਕਿ ਉਹ ਕੰਪਨੀਆਂ ਜਿਹੜੀਆਂ ਨੇ ਜਦੋਂ ਉਹ ਡੀਲ ਕਰਦੀਆਂ ਸੀ ਚਾਈਨਾ ਦੇ ਨਾਲ, ਫੋਰ ਐਗਜ਼ਾਂਪਲ ਬਹੁਤ ਵੱਡੇ ਵੱਡੇ ਡਿਫੈਂਸ ਕੰਟਰੈਕਟਰ ਜਿਹੜੇ ਨੇ ਅਮੈਰੀਕਾ ਦੇ, ਕਿਹੜੇ ਕਿਹੜੇ, ਲੋਕਹੀਡ ਮਾਰਟਿਨ ਹੈ ਉਹੀ ਨੇ ਸਭ ਤੋਂ ਵੱਡੇ ਅੱਜ ਦੀ ਡੇਟ ਦੇ ਵਿੱਚ, ਤਾਂ ਲੋਕਹੀਡ ਮਾਰਟਿਨ ਹੋ ਗਈ, ਬੇਈ ਸਿਸਟਮ ਹੋ ਗਿਆ, BAE ਜਿਹੜੇ ਹੈਗੇ ਤਾਂ ਵੈਸੇ ਤਾਂ ਬ੍ਰਿਟਿਸ਼ ਕੰਪਨੀ ਹੈ ਪਰ ਅਮੈਰੀਕਾ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹਥਿਆਰ ਬਣਾਉਂਦੇ ਨੇ, ਨੌਰਥ ਰੌਪ ਗਰੂਮੈਨ ਹੋ ਗਈ ਉਹ ਕੰਪਨੀ ਵਰਜੀਨੀਆ ਦੇ ਵਿੱਚ ਹੈਗੀ ਹੈ, ਅਤੇ ਬੋਇੰਗ ਹੋ ਗਈ ਜਾਂ GE ਹੋ ਗਈ, ਜਨਰਲ GD ਜਨਰਲ ਡਾਇਨਾਮਿਕਸ, ਇਹ ਕੰਪਨੀਆਂ ਜਿਹੜੀਆਂ ਨੇ ਅਮੈਰੀਕਾ ਦੇ ਲਈ ਜਦੋਂ ਹਥਿਆਰ ਬਣਾਉਂਦੀਆਂ ਨੇ ਤਾਂ ਇਹਨਾਂ ਹਥਿਆਰਾਂ ਦੇ ਵਿੱਚ ਰੇਅਰ ਅਰਥ ਮਿਨਰਲਸ ਦਾ ਇਸਤੇਮਾਲ ਹੁੰਦਾ। ਇਹ ਰੇਅਰ ਅਰਥ ਮਿਨਰਲਸ ਦੇ ਲਈ ਅਮੈਰੀਕਾ ਨੂੰ ਚਾਈਨਾ ਦੇ ਉੱਤੇ ਨਿਰਭਰ ਹੋਣਾ ਪੈਂਦਾ। ਚਾਈਨਾ ਨੇ ਕਹਿਤਾ ਸੀਗਾ ਕਿ ਜੀ ਅਸੀਂ ਤੁਹਾਨੂੰ ਦੇਣੇ ਨਹੀਂ ਤਾਂ ਨਹੀਂ ਕਿਹਾ ਸੀ, ਪਰ ਅਸੀਂ ਜੇ ਤੁਹਾਨੂੰ ਦੇਣੇ ਹੈ ਤਾਂ ਅਸੀਂ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਦੇਵਾਂਗੇ। ਹੁਣ ਡੈਫੀਨੇਟਲੀ ਚਾਈਨਾ ਅਤੇ ਈਰਾਨ ਇੱਕ ਦੂਸਰੇ ਦੇ ਵਪਾਰਕ ਭਾਈਵਾਲ ਨੇ, ਈਰਾਨ ਦਾ ਸਭ ਤੋਂ ਵੱਧ ਤੇਲ ਜਿਹੜਾ ਉਹ ਚਾਈਨਾ ਖਰੀਦਦਾ, ਅਤੇ ਹੁਣ ਇਸ ਪੂਰੀ ਜਿਓਪੋਲੀਟੀਕਲ ਖੇਡ ਦੇ ਵਿੱਚ ਜਿਹੜਾ ਚਾਈਨਾ ਹੈ ਉਹ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ, ਚਾਹੇ ਉਹ ਬ੍ਰਿਕਸ ਹੋਵੇ, BRICS, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਜਾਂ ਪਲੱਸ ਹੋਰ ਮਮਾਲਿਕ ਹੋਰ ਦੇਸ਼ ਜਿਹੜੇ ਨੇ, ਈਰਾਨ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ, ਹੁਣ ਈਰਾਨ ਵੀ ਜੁੜ ਗਿਆ ਨਾ, ਅਰਜਨਟੀਨਾ ਈਰਾਨ ਵੀ ਜੁੜ ਗਏ ਨੇ, ਅਤੇ ਜਾਂ ਫਿਰ ਇਜਿਪਟ ਈਰਾਨ, ਅਤੇ ਜਾਂ ਫਿਰ ਇਹਦੇ ਜਿਹੜੇ ਦੁਰਗਾਮੀ ਨਤੀਜੇ ਤੁਸੀਂ ਦੇਖੋ ਪੂਰੇ ਵਰਲਡ ਦੀ ਸਪਲਾਈ ਚੇਨ ਦੇ ਉੱਤੇ, ਪੂਰੀ ਗਲੋਬਲਾਈਜੇਸ਼ਨ ਦੇ ਉੱਤੇ ਉਹ ਪ੍ਰਕਿਰਿਆ ਜਿਹੜੀ ਹੈ, ਜਿਹੜੀ ਹੁਣ ਤੱਕ ਅਮਰੀਕਾ ਦੇ ਕੰਟਰੋਲ ਵਾਲੀ ਸੀਗੀ, ਉਹ ਹੌਲੀ ਹੌਲੀ ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ। ਫਿਰ ਇੰਡੀਆ ਵਰਗੀਆਂ ਕੰਟਰੀਜ਼ ਜਿਹੜੀਆਂ ਮੱਧ ਪੂਰਬ ਦੇ ਉੱਤੇ ਖਾੜੀ ਦੇਸ਼ਾਂ ਦੇ ਉੱਤੇ ਨਿਰਭਰ ਨੇ, ਔਰ ਉਹ ਜਦੋਂ ਰਸ਼ੀਆ ਤੋਂ ਤੇਲ ਲਈ ਜਾਂਦੀਆਂ ਨੇ, ਅਤੇ ਇਜ਼ਰਾਈਲ ਅਤੇ ਅਮਰੀਕਾ ਕਹੀ ਜਾਂਦੇ ਨੇ ਕਿ ਰਸ਼ੀਆ ਤੋਂ ਨਾਲ ਉਹ ਤਾਂ ਇੰਡੀਆ ਹਟਦਾ ਨਹੀਂ, ਅਤੇ ਫਿਰ ਉਹਨਾਂ ਦੀ ਵੀ ਸਪਲਾਈ ਚੇਨ ਦੇ ਉੱਤੇ ਅਸਰ ਪਾਉਣਾ, ਚਾਈਨਾ 'ਤੇ ਵੀ ਪਾਉਣਾ, ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗ ਜਾਣਗੇ। ਬੇਸ਼ੱਕ ਇਜ਼ਰਾਈਲ ਨੂੰ ਇਹ ਗੱਲ ਗਵਾਰਾ ਨਹੀਂ ਹੈਗੀ ਕਿ ਇਰਾਨ ਦੇ ਵਿੱਚ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਜਿਹੜੇ ਨੇ ਉਹਦੇ ਲਈ ਸਮਝੌਤਾ ਅਮਰੀਕਾ ਕਰ ਰਿਹਾ ਕੋਈ ਚੱਕਰ ਨਹੀਂ, ਪਰ ਇਸ ਤੋਂ ਵਧੀਆ ਟਾਈਮ ਵੀ ਨਹੀਂ ਸੀ ਹੋ ਸਕਦਾ। ਪਹਿਲਾਂ ਜੂਨ ਦੇ ਵਿੱਚ ਵੀ ਹਮਲੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਇਰਾਨ ਨੇ ਓਡੇ ਵੱਡੇ ਪੱਧਰ 'ਤੇ ਰਿਟੈਲੀਏਟ ਨਹੀਂ ਕੀਤਾ, ਸੋ ਉਸ ਵਕਤ ਇਹ ਗੱਲ ਦਬੀ ਰਹਿ ਗਈ। ਐਤਕੀ ਇਰਾਨ ਨੇ ਜਦੋਂ ਰਿਟੈਲੀਏਟ ਕੀਤਾ ਤਾਂ ਇਹ ਜੰਗ ਦਾ ਨਾਮ ਲੈ ਗਈ। ਸਿੱਟਾ ਇਹ ਨਿਕਲਿਆ ਕਿ ਇਸ ਪੂਰੇ ਅਮੈਰੀਕਾ ਇਰਾਨ ਜੰਗ ਦੇ ਵਿੱਚ, ਇਸ ਵਾਰ ਦੇ ਵਿੱਚ, ਇਸ ਕੌਨਫਲਿਕਟ ਦੇ ਵਿੱਚ ਰਸ਼ੀਆ ਚਾਈਨਾ ਜਿਹੜੇ ਦੁਨੀਆ ਦੀ ਤਾਕਤ ਦੇ ਉੱਤੇ ਆਪਣਾ ਹਿੱਸਾ ਜਾਂ ਆਪਣਾ ਜਿਹੜਾ ਦਬਦਬਾ ਉਹ ਬਣਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਇੱਕ ਕਿਸਮ ਦਾ ਰਾਹ ਖੁੱਲ੍ਹਿਆ ਹੈਗਾ। ਅਮੈਰੀਕਾ ਨੇ ਇਰਾਨ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹੌਰਮੁਜ਼ ਸਟ੍ਰੇਟ ਨੂੰ ਵਰਤ ਕੇ, ਉਹੀ ਹੌਰਮੁਜ਼ ਸਟ੍ਰੇਟ ਅਮੈਰੀਕਾ ਦੇ ਗੜ ਦਾ ਫੰਦਾ ਬਣ ਗਿਆ, ਕਿਉਂਕਿ ਅਮੈਰੀਕਾ ਨੂੰ ਲੱਗਿਆ ਸੀਗਾ ਕਿ ਵੈਨਜ਼ੂਏਲਾ 'ਚੋਂ ਰਾਸ਼ਟਰਪਤੀ ਚੱਕ ਲਓ ਅਤੇ ਵੈਨਜ਼ੂਏਲਾ ਦੇ ਵਿੱਚ ਕੱਚਾ ਤੇਲ ਸੋਧ ਕੇ ਅਸੀਂ ਦੁਨੀਆ ਨੂੰ ਵੇਚਾਂਗੇ ਅਤੇ ਅਮੈਰੀਕਨ ਡਾਲਰ ਆਪਣੀ ਜੇਬ 'ਚ ਪਾਵਾਂਗੇ। ਨਾ ਤਾਂ ਵੈਨਜ਼ੂਏਲਾ ਤੋਂ ਉਨਾ ਤੇਲ ਕੋਈ ਲੈਣ ਲੱਗਿਆ, ਕੌਣ ਲਊਗਾ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਲੈਣਗੀਆਂ, ਕਿਹੜੀਆਂ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ? ਜਾਪਾਨ ਹੈ, ਚਾਈਨਾ ਹੈ, ਭਾਰਤ ਹੈ, ਇਹਨਾਂ ਨੇ ਹੀ ਸਭ ਤੋਂ ਵੱਧ ਕੰਜ਼ਮਪਸ਼ਨ ਹੈ, ਜਾਂ ਯੂਰਪ ਇਨ ਟੋਟਲ? ਯੂਰਪ ਇਨ ਟੋਟਲ ਜਿਹੜਾ ਹੈਗਾ, ਯੂਰਪ ਦੇ ਸਾਰੇ ਮੁਲਕ ਜਾਂ ਇਕੱਲੀਆਂ ਨੇਟੋ ਕੰਟਰੀਜ਼ ਹੀ ਲਗਾ ਲਓ, ਨੇਟੋ ਕੰਟਰੀਜ਼ ਹੀ ਨਹੀਂ ਵੈਨਜ਼ੂਏਲਾ ਤੋਂ ਤੇਲ ਲੈਣ ਲੱਗੀਆਂ। ਆਸਟ੍ਰੇਲੀਆ ਨਹੀਂ ਲੈ ਪਾ ਰਿਹਾ ਹੈਗਾ ਵੈਨਜ਼ੂਏਲਾ ਤੋਂ ਤੇਲ, ਜਾਪਾਨ, ਇੰਡੀਆ, ਚਾਈਨਾ ਤਾਂ ਛੱਡ ਹੀ ਦਿਉ। ਸੋ ਵੈਨਜ਼ੂਏਲਾ ਵਾਲਾ ਜਿਹੜਾ ਸੀਗਾ ਸਿੱਕਾ ਫਿੱਟ ਬੈਠਿਆ ਨਹੀਂ ਹੈਗਾ। ਹੁਣ ਰੇਅਰ ਮਿਨਰਲਸ ਵਾਲਾ ਵੀ ਸਿੱਕਾ ਜਿਹੜਾ ਉਹ ਚਾਈਨਾ ਨੇ ਚੱਲਤਾ। ਅਮੈਰੀਕਾ ਦੇ ਲਈ ਇਹ ਮਜਬੂਰੀ ਬਣ ਗਈ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਚਾਈਨਾ ਦੀ ਸੰਗੀ ਘੁੱਟੀ ਜਾਵੇ, ਕਿਉਂਕਿ ਉਹ ਚਾਈਨਾ ਜਿਹੜਾ ਕਿ ਜੇ ਇਹ ਜਿਹੜੇ ਰੇਅਰ ਅਰਥ ਮਿਨਰਲਸ ਵੀ ਕਦੋਂ ਕੰਮ ਆਉਣਗੇ, ਜੇ ਸਪਲਾਈ ਚੇਨ ਠੀਕ ਕੰਮ ਕਰ ਰਹੀ ਹੋਊਗੀ। ਸਪਲਾਈ ਚੇਨ ਕਦੋਂ ਠੀਕ ਕੰਮ ਕਰੂਗੀ? ਜਦੋਂ ਤੇਲ ਮਿਲਦਾ ਹੋਊਗਾ, ਅਤੇ ਜੇ ਤੇਲ ਹੀ ਨਾ ਦਈਏ ਅਸੀਂ ਚਾਈਨਾ ਨੂੰ, ਤਾਂ ਫਿਰ ਚਾਈਨਾ ਸਾਡੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਡੀਲ ਕਰੂਗਾ ਕਿ ਨਹੀਂ ਕਰੂਗਾ? ਇਹ ਕਿਸੇ ਨੇ ਫੁਰਨਾ ਮਾਰਤਾ ਹੋਣਾ ਟਰੰਪ ਦੇ ਕੰਨ 'ਚ। ਟਰੰਪ ਕਹਿੰਦੇ ਹਾਂ ਯਾਰ ਇਹ ਤਾਂ ਵਧੀਆ ਟੈਕਨੀਕ ਹੈਗੀ ਹੈ, ਚਲੋ ਫਿਰ ਇਰਾਨ 'ਤੇ ਅਟੈਕ ਕਰ ਦਿਉ ਅਤੇ ਹੌਰਮੁਜ਼ ਸਟ੍ਰੇਟ, ਹਾਂਜੀ ਹਾਂ ਕਰ ਦਿਉ ਬਲੌਕ ਕਰੋ, ਅਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਅਸਰ ਪਊਗਾ? ਕੋਈ ਨਹੀਂ, ਕੋਵਿਡ ਵੇਲੇ ਵੀ ਤਾਂ ਪਿਆ ਹੀ ਸੀਗਾ, ਫਿਰ ਪੈ ਜੂਗਾ, ਧੰਦੇ ਚੌਪਟ ਹੋ ਜਾਣਗੇ, ਕੋਈ ਨਹੀਂ। ਟਰੰਪ ਪਰਿਵਾਰ ਦਾ ਤਾਂ ਧੰਦਾ ਚੱਲ ਰਿਹਾ ਨਾ, ਉਹ 'ਚ ਤਾਂ ਕੋਈ ਕਮੀ ਨਹੀਂ ਆਈ, ਨਹੀਂ ਆਈ ਜੀ, ਚਲੀ ਜਾਣ ਦਿਉ। ਬੌਂਡ ਮਾਰਕੀਟ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਜਾਏਗਾ ਜੀ, ਜਿਹੜਾ ਸਿਰਫ ਅਮੈਰੀਕਾ ਹੀ ਨਹੀਂ ਵਰਲਡ ਵਾਈਡ ਚਲਾਉਂਦਾ। ਇੱਕ ਵਾਰ ਤਾਂ ਇਹਨਾਂ ਨੂੰ ਚੂਲੀ ਕਸਣੀ ਪੈਣੀ ਹੈ, ਕਰੋ। ਬੌਂਡ ਮਾਰਕੀਟ ਜਿਹੜੀ ਹੈ ਅਮੈਰੀਕਾ ਦੀ, ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਇੱਕ ਪੂਰੇ ਡਿਟੇਲਡ ਐਪੀਸੋਡ ਦੇ ਵਿੱਚ ਕਿ ਅਮੈਰੀਕਾ ਦੇ ਰਾਸ਼ਟਰਪਤੀ ਜੇ ਕਿਸੇ ਚੀਜ਼ ਤੋਂ ਡਰਦੇ ਨੇ ਤਾਂ ਬੌਂਡ ਮਾਰਕੀਟ ਤੋਂ ਡਰਦੇ ਨੇ, ਜਿੱਥੋਂ ਅਮੈਰੀਕਾ ਨੇ ਖੁਦ ਜਾਂ ਅਮੈਰੀਕਾ ਦੀ ਸਰਕਾਰ ਨੇ ਕਰਜ਼ਾ ਚੁੱਕ ਰੱਖਿਆ ਹੈਗਾ, ਚਾਈਨਾ ਤੋਂ ਤਾਂ ਚੁੱਕ ਹੀ ਰੱਖਿਆ। ਬੌਂਡ ਮਾਰਕੀਟ ਹੁੰਦੀ ਹੈ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਜਿਹੜੇ ਗੌਰਮੈਂਟ ਇਲੈਕਟ੍ਰੋਨਿਕ ਫੰਡਸ ਦੇ ਵਿੱਚ ਇਨਵੈਸਟ ਕਰਕੇ ਰੱਖਦੇ ਨੇ, ਅਤੇ ਗੌਰਮੈਂਟ ਜਦੋਂ ਵੀ ਚਾਹੁੰਦੀ ਉਹ ਪੈਸੇ ਨੂੰ ਵਰਤ ਲੈਂਦੀ ਹੈ, ਅਤੇ ਇਹੀ ਨਹੀਂ ਬਲਕਿ ਉਹ ਦੁਨੀਆ ਦੇ ਬਹੁਤ ਵੱਡੇ ਕਾਰੋਬਾਰੀ ਹੁੰਦੇ ਨੇ। ਹੁਣ ਤੇਲ ਦੀਆਂ ਕੀਮਤਾਂ ਜਦੋਂ ਵਧਣਗੀਆਂ ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਤਾਂ ਉਹ ਬੌਂਡ ਮਾਰਕੀਟ ਦੇ ਵਿੱਚੋਂ ਮਨੀ ਪੁੱਲ ਆਊਟ ਕਰਨਗੇ, ਅਤੇ ਜਦੋਂ ਇੱਦਾਂ ਕਰਨਗੇ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇੰਟਰਨੈਸ਼ਨਲੀ ਇੱਕ ਪ੍ਰੈਸ਼ਰ ਬਣੇਗਾ, ਔਰ ਉਹ ਪ੍ਰੈਸ਼ਰ ਰਸ਼ੀਆ ਨੂੰ ਵੀ ਇੰਪੈਕਟ ਕਰੇਗਾ, ਚਾਈਨਾ ਨੂੰ ਵੀ ਕਰੇਗਾ, ਇੰਡੀਆ ਨੂੰ ਵੀ ਕਰੇਗਾ। ਉਹ ਕਹਿੰਦੇ ਆ ਨਾ ਅਮੈਰੀਕਾ ਕਹਿੰਦਾ ਹੈ ਕਿ ਹਮ ਤੋ ਡੂਬੇਂਗੇ ਸਨਮ, ਤੁਮੇ ਵੀ ਲੇ ਡੂਬੇਂਗੇ, ਉਹ ਵਾਲੀ ਸਟਰੈਟਜੀ ਦੇ ਉੱਤੇ ਕੰਮ ਕਰਾਂਗੇ। ਰੇਅਰ ਅਰਥ ਮਿਨਰਲਸ ਦੇ ਉੱਤੇ ਚਾਈਨਾ ਦੇ ਨਾਲ ਗੱਲਬਾਤ ਹੁੰਦੀ ਹੈ, ਕਿਵੇਂ ਹੁੰਦੀ ਹੈ? ਹੁਣ ਇਸ ਦੇ ਸੀਨ ਦੇ ਵਿੱਚ ਐਂਟਰੀ ਹੁੰਦੀ ਹੈ ਪਾਕਿਸਤਾਨ ਦੀ। ਹੁਣ ਤੁਹਾਨੂੰ ਸਮਝ ਆਊਗਾ ਕਿ ਇਹ ਸਮਝੌਤਾ ਅਸਲ 'ਚ ਪਾਕਿਸਤਾਨ ਨੇ ਨਹੀਂ ਕਰਾਇਆ, ਪਾਕਿਸਤਾਨ ਇਜ਼ ਜਸਟ ਅ ਪ੍ਰੋਕਸੀ ਫੋਰ ਚਾਈਨਾ। ਪ੍ਰੋਕਸੀ ਸਮਝਦੇ ਹੋ ਨਾ, ਕਾਲਜ 'ਚ ਪੜ੍ਹੇ ਸੀਗੇ ਤੁਸੀਂ, ਕਲਾਸ 'ਚ ਨਹੀਂ ਹੋਣਾ, ਆਪਣੇ ਆੜੀ ਨੂੰ ਕਹਿ ਦਿੰਦੇ ਸੀਗੇ ਜਦੋਂ ਪ੍ਰੋਫੈਸਰ ਨੇ ਕਿਹਾ ਫਲਾਣਾ ਸਿੰਘ ਮੇਰਾ ਨਾਂ ਲਿਆ ਤੇ ਤੂੰ ਕਹਿ ਦੀ ਯੈਸ ਸਰ, ਮੇਰੀ ਵੀ ਹਾਜ਼ਰੀ ਲੱਗ ਜੂਗੀ, ਮੈਂ ਚੱਲਿਆ ਸਹੇਲੀ ਦੇ ਨਾਲ ਚਾਹ ਪੀਣ। ਉਹ ਪ੍ਰੋਕਸੀ ਜਿਹੜੀ ਹੈ ਨਾ ਪਾਕਿਸਤਾਨ ਨੇ ਚਾਈਨਾ ਦੇ ਲਈ ਲਗਾਈ ਹੈ। ਇਫ ਯੂ ਫੀਲ, ਜੇ ਤੁਹਾਨੂੰ ਲੱਗ ਰਿਹਾ ਹੋਵੇ ਇਸ ਸਾਰੀ ਤਸਵੀਰ ਦੇ ਵਿੱਚ ਕਿ ਪਾਕਿਸਤਾਨ ਹੈ ਜਿਹੜਾ ਆਪ ਲੁੱਟਿਆ ਪੁੱਟਿਆ ਮੁਲਕ ਹੈਗਾ, ਜੇ ਇੰਡੀਆ ਵੀ ਕਰਵਾ ਦਿੰਦਾ ਇਹ ਸਮਝੌਤਾ, ਮੈਨੂੰ ਉਹਦੇ 'ਤੇ ਵੀ ਸ਼ੱਕ ਹੋਣਾ ਸੀ, ਕਿਉਂਕਿ ਇਹ ਸਮਝੌਤਾ ਅਸਲ ਦੇ ਵਿੱਚ ਇਰਾਨ ਅਤੇ ਅਮੈਰੀਕਾ ਦੇ ਵਿੱਚ ਹੋ ਰਿਹਾ ਅਤੇ ਇਜ਼ਰਾਈਲ ਨੂੰ ਵਿੱਚ ਇਹਦੇ ਪਲੇਅਰ ਨਹੀਂ ਰੱਖਿਆ ਜਾ ਰਿਹਾ। ਨਾ ਤਾਂ ਚਾਈਨਾ ਇਹ ਚਾਹੁੰਦਾ ਹੈ ਕਿ ਇਜ਼ਰਾਈਲ ਇਹਦੇ ਵਿੱਚ ਸਮਝੌਤੇ ਦੀ ਧਿਰ ਬਣੇ। ਸੋ ਜੇ ਚਾਈਨਾ ਸਿੱਧੇ ਤੌਰ ਦੇ ਉੱਤੇ ਇਸ ਸਮਝੌਤੇ ਦੇ ਵਿੱਚ ਆਉਂਦਾ, ਜੋ ਕਿ ਅਮੈਰੀਕਾ ਅਤੇ ਚਾਈਨਾ ਦੇ ਵਿੱਚ ਹੀ ਸਮਝੌਤਾ ਸੀ, ਉਹਨਾਂ ਨੇ ਰੇਅਰ ਅਰਥ ਮਿਨਰਲਸ ਤੋਂ ਆਪਣੀ ਰੋਕ ਹਟਾਉਣੀ ਹੈ, ਇਹਨਾਂ ਨੇ ਫਿਊਲ ਵਾਲੀ ਜਿਹੜੀ ਰੋਕ ਹਟਾਉਣੀ ਹੈ। ਸੋ ਇਸ ਸਮਝੌਤੇ ਦੇ ਵਿੱਚ ਜੇ ਕਿਤੇ ਨਾ ਕਿਤੇ ਚਾਈਨਾ ਡਾਇਰੈਕਟ ਇਨਵੋਲਵ ਹੁੰਦਾ ਤਾਂ ਇਜ਼ਰਾਈਲ ਅੱਖਾਂ ਕੱਢਦਾ ਕਿ ਨਹੀਂ ਕੱਢਦਾ। ਇਸ ਕਰਕੇ ਪਾਕਿਸਤਾਨ ਨੂੰ ਇੱਕ ਪ੍ਰੋਕਸੀ ਬਣਾਇਆ ਜਾਂਦਾ, ਕਿਉਂਕਿ ਚਾਈਨਾ ਜਿਸ ਤਰੀਕੇ ਦੇ ਨਾਲ ਛੁੰਛਣਾ ਮਾਰਦਾ, ਪਾਕਿਸਤਾਨ ਉਹ ਛੁੰਛਣੇ ਦੀ ਆਵਾਜ਼ ਨੂੰ ਪੂਰੀ ਸਮਝਦਾ ਅਤੇ ਉਹ ਆਵਾਜ਼ ਜਿਹੜੀ ਹੈ ਅਮਰੀਕਾ ਤੱਕ ਲੈ ਕੇ ਜਾਂਦਾ। ਦੈਟਸ ਵਨ ਥਿੰਗ। ਸੈਕਿੰਡ, ਇਹ ਦਿਖਾਇਆ ਗਿਆ ਹਾਲਾਂਕਿ ਨਾ ਤਾਂ ਪਾਕਿਸਤਾਨ ਇਰਾਨ ਦਾ ਸਕਾ ਅਤੇ ਨਾ ਹੀ ਅਮਰੀਕਾ ਪਾਕਿਸਤਾਨ ਦਾ ਸਕਾ। ਪਾਸਟ ਦੇ ਵਿੱਚ ਇਹ ਸਭ ਨੇ ਦੇਖ ਲਏ ਨੇ, ਇੱਦਾਂ ਹੋ ਚੁੱਕਿਆ ਕਿ ਦੇ ਡੋਂਟ ਲਾਈਕ ਈਚ ਅਦਰ, ਦੇ ਡੋਂਟ ਲਾਈਕ ਤਾਂ ਛੱਡੋ, ਦੇ ਹੇਟ ਈਚ ਅਦਰ। ਇਰਾਨ ਅਤੇ ਪਾਕਿਸਤਾਨ ਭਾਵੇਂ ਜਿਵੇਂ ਮਰਜ਼ੀ ਦੇ ਹੋਣ, ਪਰ ਇਜ਼ਰਾਈਲ ਅਤੇ ਪਾਕਿਸਤਾਨ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਹੈਗੇ। ਸੋ ਇਸ ਕਰਕੇ ਇਜ਼ਰਾਈਲ ਨੂੰ ਇਸ ਸਮਝੌਤੇ ਦੇ ਵਿੱਚੋਂ ਬਾਹਰ ਰੱਖਿਆ ਗਿਆ। ਇਜ਼ਰਾਈਲ ਨੂੰ ਇੱਕ ਉਸ ਗਲੀ ਦੇ ਵਿੱਚ ਹੁੰਦਾ ਨਹੀਂ ਕਿ ਛੋਟਾ ਜਵਾਕ ਜਿਹੜਾ ਲੜ ਪੈਂਦਾ, ਭਿੜ ਪੈਂਦਾ, ਹਰ ਇੱਕ 'ਚ ਜਾ ਕੇ ਵੱਜਦਾ, ਡਰਦੇ ਨੇ ਸਾਰੇ, ਪਰ ਹੈਗਾ ਤਾਂ ਉਹ ਜਵਾਕ ਹੀ ਹੈ ਨਾ, ਉਹਨੂੰ ਕੰਟਰੋਲ ਕਿਹਨੇ ਕਰਨਾ ਸੀ? ਪਾਪਾ ਅਮੈਰੀਕਾ ਨੇ। ਪਾਪਾ ਅਮੈਰੀਕਾ ਨੇ ਕਿਹਾ ਕਿ ਤੁਸੀਂ ਥੋੜ੍ਹੀ ਦੇਰ ਰੁਕੋ ਇਜ਼ਰਾਈਲ, ਮੈਂ ਨਾ ਗੱਲ ਕਰਿਆ ਦੋ, ਚਾਈਨਾ ਦੇ ਨਾਲ ਮੈਂ ਗੱਲ ਕਰਨੀ ਹੈ। ਇਜ਼ਰਾਈਲ ਕਹਿੰਦਾ ਚਾਈਨਾ ਦੇ ਨਾਲ ਤੁਸੀਂ ਕਿਵੇਂ ਕੱਢ ਲਓਗੇ, ਚਾਈਨਾ ਤਾਂ ਤੁਹਾਡੇ ਨਾਲ ਕੱਢ ਨਹੀਂ ਰਿਹਾ, ਮੈਂ ਪਾਕਿਸਤਾਨ ਨੂੰ ਬੁਲਾ ਕੇ ਕਰਨੀ ਹੈ। ਇਜ਼ਰਾਈਲ ਕਹਿੰਦਾ ਲੈ, ਮੈਂ ਨਹੀਂ ਪਾਕਿਸਤਾਨ ਦੇ ਨਾਲ ਗੱਲ ਹੋਣ ਦੇਣੀ। ਠੀਕ ਹੈ, ਫਿਰ ਤੈਨੂੰ ਗੱਲ ਬਾਅਦ 'ਚ ਲੈ ਕੇ ਹੀ ਨਹੀਂ ਜਾਂਦੇ, ਤੂੰ ਹੁਣ ਘਰੇ ਬੈਠ। ਸੋ ਮੈਨੂੰ ਆਪਸ 'ਚ ਗੱਲ ਕਰ ਲੈਂਦੇ। ਸੋ ਇਸ ਕਰਕੇ ਇਹ ਫਿਰ ਆਪਸ ਦੇ ਵਿੱਚ ਗੱਲ ਹੁੰਦੀ ਹੈਗੀ ਹੈ। ਇਹ ਜਿਹੜਾ ਪ੍ਰੋਕਸੀ ਸੀ ਚਾਈਨਾ ਦਾ, ਉਹ ਚਾਈਨਾ ਇੱਦਾਂ ਕਿਉਂ ਹੁੰਦਾ ਕਿ ਇਸ ਸਮਝੌਤੇ ਤੋਂ ਠੀਕ 24 ਘੰਟੇ ਪਹਿਲਾਂ ਜਿਹੜੇ ਆਸਿਮ ਮੁਨੀਰ ਨੇ ਜਾਂ ਚਾਈਨਾ ਦੇ ਇਸਹਾਕ ਡਾਰ ਵਿਦੇਸ਼ ਮੰਤਰੀ ਨੇ, ਉਹ ਚਾਈਨਾ ਜਾਂਦੇ ਨੇ ਪਾਕਿਸਤਾਨ ਦੇ, ਅਤੇ ਚਾਈਨਾ ਜਾ ਕੇ ਉਹ ਸਾਰੀ ਜੋ ਵੀ ਲਿਖਤ ਪੜ੍ਹਤ ਹੈਗੀ ਹੈ ਉਹ ਚਾਈਨਾ ਤੋਂ ਪੁੱਛ ਲੈਂਦੇ ਨੇ, ਅਤੇ ਫਿਰ ਜਾ ਕੇ ਅਮੈਰੀਕਾ ਨੂੰ ਦੱਸਦੇ ਨੇ ਕਿ ਦੇਖੋ ਜੀ ਚੀਨ, ਡੈਡੀ ਚੀਨ ਨੇ ਆਹ ਮੈਸੇਜ ਦਿੱਤਾ। ਅਤੇ ਉੱਧਰੋਂ ਇਜ਼ਰਾਈਲ ਦਾ ਡੈਡੀ ਅਮੈਰੀਕਾ ਕਹਿੰਦਾ ਹੈ ਕਿ ਠੀਕ ਹੈ, ਪਾਕਿਸਤਾਨ ਨੂੰ ਜਾਓ, ਜਾ ਕੇ ਆਪਣੇ ਡੈਡੀ ਨੂੰ ਕਹਿ ਦਿਓ ਵੀ ਕਿ ਮੈਂ ਆਹ ਗੱਲਾਂ 'ਤੇ ਸਹਿਮਤ ਹੈ, ਆਹ ਗੱਲਾਂ ਦੇ ਉੱਤੇ ਦੁਬਾਰਾ ਸੋਚੋ, ਇਹਦਾ ਕੋਈ ਹੱਲ ਕੱਢੋ। ਫਿਰ ਚਾਈਨਾ ਉਹ ਗੱਲਾਂ ਦੇ ਉੱਤੇ ਆਪਣੇ ਫਰੇਮਵਰਕ ਚੇਂਜ ਕਰਦਾ, ਰਸ਼ੀਆ ਦੇ ਨਾਲ ਗੱਲਬਾਤ ਕਰਦਾ, ਰਸ਼ੀਆ ਦੇ ਨਾਲ ਗੱਲਬਾਤ ਸਿਰੇ ਚੜ੍ਹਦੀ ਹੈ, ਅਤੇ ਚਾਈਨਾ ਕਹਿੰਦਾ ਓਕੇ ਜੀ। ਅਤੇ ਫਿਰ ਕਿਵੇਂ ਚੱਲ ਕੇ ਇਹ ਸਮਝੌਤਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਥਾਂ ਤੈਅ ਹੋ ਜਾਂਦੀ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਜਦੋਂ G7 ਸਮਿਟ ਦੇ ਉੱਤੇ ਆਪਾਂ ਮਿਲਾਂਗੇ, ਉੱਦਣ ਇਹਦੇ 'ਤੇ ਆਪਾਂ ਸਹੀ ਪਾ ਦਾਂਗੇ, ਉਦੋਂ ਤੱਕ ਜੇ ਹਾਲਾਤ ਠੀਕ ਰਹਿੰਦੇ ਨੇ ਤਾਂ। ਲੜਾਈਆਂ ਤਾਂ ਚੱਲੀ ਜਾ ਰਹੀਆਂ ਸੀਗੀਆਂ, ਪਰ ਆਖਰੀ 2 ਦਿਨ ਦੇ ਲਈ ਇਜ਼ਰਾਈਲ ਨੂੰ ਚੁੱਪ ਕਰਾਇਆ ਗਿਆ ਕਿ ਨਾ ਤਾਂ ਲੈਬਨਾਨ 'ਤੇ ਅਟੈਕ ਕਰੀ, ਨਾ ਗਜ਼ਾ ਦੇ ਉੱਤੇ ਕਰੀ, ਇਰਾਨ ਤਾਂ ਭੁੱਲ ਹੀ ਜਾ, ਅਤੇ ਅਸੀਂ ਫਰੇਮਵਰਕ ਤਿਆਰ ਕਰ ਲਿਆ। ਬਟ ਇਜ਼ਰਾਈਲ ਬੀਂਗ ਅ ਬਰੈਟ ਚਾਈਲਡ ਇਜ਼ਰਾਈਲ, ਓ ਕਮ ਔਨ ਇਜ਼ਰਾਈਲ, ਮੰਨਣਾ ਕਿੱਥੇ ਹੈ? ਇਜ਼ਰਾਈਲ ਨੇ ਫਿਰ ਅਟੈਕ ਕਰਤਾ ਲੈਬਨਾਨ ਦੇ ਉੱਤੇ। ਇਰਾਨ ਇੱਧਰੋਂ ਗੁੱਸੇ ਹੋਇਆ ਪਿਆ ਸੀ। ਇਰਾਨ ਕਹਿੰਦਾ ਜੀ ਦੇਖੋ, ਸਮਝੌਤਾ ਤਾਂ ਆਪਾਂ ਕਰਨਾ ਸੀ, ਪਰ ਆਹ ਪਹਿਲਾਂ ਹੀ ਕਿਹਾ ਸੀਗਾ ਕਿ ਲੈਬਨਾਨ ਦੇ ਉੱਤੇ, ਸਾਡੇ ਉੱਤੇ, ਗਜ਼ਾ ਦੇ ਉੱਤੇ ਅਟੈਕ ਨਹੀਂ ਹੋਣੇ ਚਾਹੀਦੇ। ਹੁਣ ਇਰਾਨ ਇੱਦਾਂ ਕਿਉਂ ਕਹਿ ਰਿਹਾ? ਨਾਓ ਇਨ ਦਿਸ ਹੋਲ ਸਟੋਰੀ, ਜੇ ਤੁਹਾਨੂੰ ਲੱਗਦਾ ਹੋਵੇ ਕਿ ਅਮੈਰੀਕਾ ਇਜ਼ ਅ ਵਿਲਨ, ਇਜ਼ਰਾਈਲ ਇਜ਼ ਅ ਬਰੈਡ ਚਾਈਲਡ, ਵਿਗੜਿਆ ਹੋਇਆ ਜਵਾਕ ਹੈਗਾ, ਅਤੇ ਸਭ ਕੁਛ ਇਰਾਨ ਠੀਕ ਹੀ ਕਰ ਰਿਹਾ ਸੀਗਾ, ਇਹ ਦੁੱਧ ਦੀ ਤਰ੍ਹਾਂ ਧੁਲਿਆ ਹੋਇਆ ਮੁਲਕ ਨਹੀਂ ਹੈਗਾ, ਸਟੋਰੀ ਦੇ ਵਿੱਚ ਇੱਧਰ ਵੀ ਕਾਣ ਹੈਗੀ ਹੈ। ਜੇ ਇਜ਼ਰਾਈਲ ਇਹ ਚਾਹੁੰਦਾ ਬਾਰ ਬਾਰ ਕਿ ਇਰਾਨ ਦੇ ਨਿਊਕਲੀਅਰ ਸਾਇੰਟਿਸਟ ਮਾਰ ਦਿੱਤੇ ਜਾਣ, ਔਰ ਜੇ ਇਜ਼ਰਾਈਲ ਇਹ ਚਾਹੁੰਦਾ ਹੈ ਕਿ ਆਪਣੀ ਜਿਹੜੀ ਮੋਸਾਦ ਏਜੰਸੀ ਹੈ, ਉਹਨਾਂ ਨੇ ਆਪਣੇ ਉਸ ਮੋਸਾਦ ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ, ਉਹਦੇ ਕਿਤੇ ਕਿਤੇ ਉਹਨਾਂ ਨੇ ਫਿੱਟ ਕਰ ਰੱਖੇ ਨੇ ਬੰਦੇ ਈਰਾਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ। ਤਾਂ ਫਿਰ ਈਰਾਨ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਪਰ ਇਹ ਜਿਹੜੀਆਂ ਕੱਚੀਆਂ ਗੋਲੀਆਂ ਨੇ ਈਰਾਨ ਦੇ ਕਰੈਕਟਰ ਦੇ ਉੱਤੇ ਵੀ ਉਂਗਲੀ ਉਠਾਉਂਦੀਆਂ ਨੇ। ਫੋਰ ਐਗਜ਼ਾਮਪਲ, ਈਰਾਨ ਇਜ਼ ਦੀ ਓਨਲੀ ਕੰਟਰੀ ਜਿਹਦੇ ਕੋਲ ਪਰਮਾਣੂ ਹਥਿਆਰ ਹੋਵੇ ਨਾ ਹੋਵੇ, ਪਰ ਉਹ ਹਥਿਆਰ ਬਣਾ ਬਣਾ ਕੇ ਹਿਜਬੁੱਲਾ ਨੂੰ ਦੇ ਰਹੇ ਨੇ। ਹਿਜਬੁੱਲਾ ਲੈਬਨਾਨ ਦੇ ਸਾਊਥ ਦੇ ਵਿੱਚ ਬੈਠਾ ਹੈ। ਲੈਬਨਾਨ ਦਾ ਸਾਊਥ ਜਿਹੜਾ ਉਹ ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ, ਕੰਧ ਦੇ ਨਾਲ ਕੰਧ ਜੁੜਦੀ ਹੈ। ਲੈਬਨਾਨ ਦੇ ਸਾਊਥ ਦੇ ਵਿੱਚ ਹਿਜਬੁੱਲਾ ਨੂੰ ਬਿਠਾ ਕੇ ਇਹ ਕਹਿ ਕੇ ਕਿ ਇਹ ਤਾਂ ਸਿਆਸੀ ਜਮਾਤ ਹੈ, ਪਰ ਤੁਸੀਂ ਗੋਲੀਆਂ ਬੰਦੂਕਾਂ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹੋ ਅਤੇ ਬੰਬ ਗੋਲੇ ਹੱਥਾਂ 'ਚ ਫੜਾ ਕੇ ਅਤੇ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਆਪਣੇ ਦੱਖਣ ਵਾਲਾ ਪਾਸਾ ਦੇਖ ਰਿਹਾ, ਉਹਨੂੰ ਇਜ਼ਰਾਈਲ ਕਹਿੰਦੇ ਹੋ, ਉੱਧਰ ਭਗਾ ਭਗਾ ਕੇ ਮਾਰੋ। ਹਿਜਬੁੱਲਾ ਇੱਦਾਂ ਕਰਦਾ ਰਹਿੰਦਾ, ਇਜ਼ਰਾਈਲ ਨੂੰ ਇਹ ਚੰਗਾ ਨਹੀਂ ਲੱਗਦਾ। ਇਹ ਉਹੀ ਈਰਾਨ ਹੈ ਜਿਹੜਾ ਗਜ਼ਾ ਦੇ ਵਿੱਚ, ਹਾਲਾਂਕਿ ਉੱਥੇ ਕਿਸੇ ਕਿਸਮ ਦਾ ਕੋਈ ਸ਼ਾਸਨ ਨਹੀਂ ਹੈਗਾ, ਕੋਈ ਰਾਸ਼ਟਰਪਤੀ ਨਹੀਂ, ਕੋਈ ਪ੍ਰਧਾਨ ਮੰਤਰੀ ਨਹੀਂ, ਪਰ ਗਜ਼ਾ ਦੇ ਵਿੱਚ ਹਮਾਸ ਨਾਮ ਦੀ ਇੱਕ ਜਥੇਬੰਦੀ ਖੜੀ ਕੀਤੀ ਜਾਂਦੀ ਹੈ। ਹਮਾਸ ਨੂੰ ਇਜ਼ਰਾਈਲ ਤੋਂ ਨਫ਼ਰਤ ਹੈ, ਯਹੂਦੀ ਧਰਮ ਤੋਂ ਨਫ਼ਰਤ ਹੈ, ਹਮਾਸ ਨੂੰ ਹਥਿਆਰ ਦਿੱਤੇ ਜਾਂਦੇ ਨੇ, ਹਮਾਸ ਨੂੰ ਇੱਕ ਪੈਡਲਰ ਪਾਵਰ ਦੇ ਤੌਰ ਦੇ ਉੱਤੇ ਖੜਾ ਕਰਨ ਦੀ ਈਰਾਨ ਕੋਸ਼ਿਸ਼ ਕਰਦਾ। ਹੁਣ ਇਜ਼ਰਾਈਲ ਵੀ ਕਮਜ਼ੋਰ ਰਹੇ, ਇਸ ਕਰਕੇ ਈਰਾਨ ਨੇ ਆਪਣੀਆਂ ਪ੍ਰੋਕਸੀਆਂ ਜਿਹੜੀਆਂ ਨੇ ਉੱਥੇ ਖੜੀਆਂ ਕਰ ਰੱਖੀਆਂ ਨੇ। ਇਹਦਾ ਕਾਰਨ ਇੱਕ ਇਹ ਵੀ ਹੈਗਾ ਕਿ ਜਦੋਂ ਅਰਬ ਇਜ਼ਰਾਈਲ ਜੰਗ ਹੋਈ ਸੀ ਅਤੇ ਉਦੋਂ ਈਰਾਨ ਨੇ ਐਕਟਿਵਲੀ ਪਾਰਟੀਸਪੇਟ ਨਹੀਂ ਸੀ ਕੀਤਾ, ਬਟ ਜਦੋਂ ਤੁਸੀਂ ਇੱਕ ਜੰਗ ਜਿਹੜੇ ਤੁਹਾਡੇ ਬਿਲਕੁਲ ਗੁਆਂਢ 'ਚ ਹੋ ਰਹੀ ਹੋਵੇ, ਕੋਈ ਲੜਾਈ ਹੋ ਰਹੀ ਹੋਵੇ, ਅਤੇ ਤੁਸੀਂ ਉਸ ਜੰਗ ਨੂੰ ਰੋਕਦੇ ਨਹੀਂ ਹੋ, ਚਲੋ ਠੀਕ ਹੈ ਉਹਨੂੰ ਵਧਾਉਣਾ ਤਾਂ ਕੀ ਹੈ, ਨਹੀਂ ਚਾਹੀਦਾ ਹੈਗਾ, ਪਰ ਉਹਨੂੰ ਜਦੋਂ ਤੁਸੀਂ ਰੋਕ ਵੀ ਨਹੀਂ ਰਹੇ ਤਾਂ ਅਗਲੀ ਵਾਰ ਜਦੋਂ ਜੰਗ ਹੋਊਗੀ ਤਾਂ ਸੇਕ ਤੁਹਾਡੇ ਘਰ ਆਏਗਾ। ਸੋ ਇਹ ਜ਼ਰੂਰੀ ਹੈਗਾ ਕਿ ਤੁਹਾਡੇ ਗੁਆਂਢ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਹੈ ਆਂਢ ਗੁਆਂਢ 'ਚ, ਤਾਂ ਉਹਨੂੰ ਹੱਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਐਕਟਿਵ ਹੋਵੋ। ਇਹ ਜਿਹੜੀ ਗੱਲ ਸੀਗੀ ਇਹ ਇਜ਼ਰਾਈਲ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਇਹ ਗੱਲ ਮੰਨੀ ਨਹੀਂ ਤਾਂ ਫਿਰ ਇਹਦਾ ਨੁਕਸਾਨ ਜਿਹੜਾ ਇਹਦਾ ਖਾਮਿਆਜ਼ਾ ਸੀਗਾ ਉਹ ਈਰਾਨ ਨੂੰ ਭੁਗਤਣਾ ਪਿਆ। ਹੁਣ ਇਸ 13 ਜੂਨ 2025 ਨੂੰ ਹੋਏ ਹਮਲਿਆਂ ਤੋਂ ਬਾਅਦ ਗੱਲ ਮੁੱਕਦੀ ਇਹ ਹੈਗੀ ਹੈ ਹੁਣ ਕਿ ਹੁਣ ਚੀਨ ਵੀ ਮੰਨ ਗਿਆ, ਹੁਣ ਅਮੈਰੀਕਾ ਵੀ ਮੰਨ ਗਿਆ, ਅਤੇ ਹੁਣ ਚੀਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਤੇਲ ਦੇ ਉੱਤੇ ਉਹਨਾਂ ਨੇ ਆਪਣੀ ਡਿਪੈਂਡੈਂਸੀ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਰਿਨਿਊਬਲ ਐਨਰਜੀ ਦੇ ਉੱਤੇ ਜਾ ਰਹੇ ਨੇ, ਤਾਂ ਕਿ ਜਿਹੜਾ ਅਮੈਰੀਕਾ ਬਾਰ ਬਾਰ ਤੇਲ ਨੂੰ ਇੱਕ ਹਥਿਆਰ ਦੇ ਤੌਰ 'ਤੇ ਯੂਜ਼ ਕਰ ਸਕਦਾ, ਫਿਊਚਰ 'ਚ ਵੀ ਕਰੂਗਾ, ਉਹ ਨਾ ਕਰੇ। ਔਰ ਅਮੈਰੀਕਾ ਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਉਹ ਹੋਰ ਜ਼ਿਆਦਾ ਵੱਧ ਗਿਆ। ਅਮੈਰੀਕਾ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਫਾਈਨੈਂਸ਼ੀਅਲ ਦਬਾਅ ਦੇ ਵਿੱਚੋਂ ਗੁਜ਼ਰ ਰਿਹਾ। ਅਮੈਰੀਕੀ ਬੌਂਡ ਮਾਰਕੀਟ ਜਿਹੜੀ ਆ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਹੈ ਔਰ ਇੰਟਰਸਟ ਰੇਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਮੈਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਧਣਗੇ। ਦੈਟਸ ਜਸਟ ਅ ਜਨਰਲ ਪ੍ਰੈਡਿਕਸ਼ਨ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਲਾਤ ਹਾਲੇ ਖਰਾਬ ਜਿਹੜੇ ਨੇ ਉਹ ਹੋਣੇ ਨੇ, ਜਿਹਦੇ 'ਤੇ ਆਪਾਂ ਵਾਰ ਵਾਰ ਇਸ਼ਾਰਾ ਕਰ ਚੁੱਕੇ ਹਾਂ। ਪਰ ਇਸ ਸਾਰੇ ਕਾਸੇ ਦੇ ਲਈ ਸਵਾਲ ਉੱਥੇ ਫੇਰ ਆਉਂਦਾ, ਜ਼ਿੰਮੇਵਾਰ ਕੌਣ ਹੈ, ਹੂ ਇਜ਼ ਰਿਸਪੋਂਸੀਬਲ ਬਿਹਾਇੰਡ ਦੈਟ? ਤੁਹਾਨੂੰ ਕੀ ਲੱਗਦਾ ਹੈਗਾ? ਤੁਸੀਂ ਆਪਣੀ ਫੀਡਬੈਕ ਨਾਲ ਨਾਲ ਜ਼ਰੂਰ ਭੇਜਿਆ ਕਰੋ 04724614 1674 facebook.com/HanjiSydney ਦੇ ਉੱਤੇ। ਮੈਨੂੰ ਫਿਲਹਾਲ ਇਨਸਾਈਟ ਰਿਪੋਰਟ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ। ਧੰਨਵਾਦ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਅਲਫਾ, ਸਭ ਤੋਂ ਦਮਦਾਰ ਔਰ ਰੋਮਾਂਚਕ ਕਹਾਣੀ,
6: अल्फा प्रोग्राम उसका जुनून है।
5: शानदार एक्शन एंटरटेनर, 3 जुलाई को।
6: मैं जो बना रहा हूँ वो इतिहास है।
5: आलिया भट्ट, शर्वरी, अनिल कपूर और बॉबी देओल स्टारर।
7: शुरू करो अग्नि परीक्षा
5: 3 जुलाई को आपके नजदीकी सिनेमा घरों में। अल्फा,
6: अब इंडिया अल्फा से डरेगा।
8: वो वेट कर रहे तुम्हारे।
9: यार तू इतने नीचे थी आके पक्का भी हो गया, की जुगाड़ लाया है?
10: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
9: नंबर ता दे बंसल इमिग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे, या फिर विजिट करो बंसल इमिग्रेशन .com.au।
11: ਫੁੱਲ ਕਹਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਇਸ਼ਕ ਨਹੀਂ ਆਸਾਂ, ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਨਹੀਂ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਆਪਣਾ ਰਾਜੀਵ ਠਾਕੁਰ, ਔਰ ਆਪ ਸੁਣਤੇ ਰਹੀਏ ਰੇਡੀਓ, ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਤੇ ਰਹੀਏ, ਖੁਸ਼ ਰਹੀਏ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: सबसे दमदार और रोमांच कहानी
3: अल्फा प्रोग्राम उसका जुनून है।
2: शानदार एक्शन एंटरटेनर 3 जुलाई को।
3: मैं जो बना रहा हूँ वो इतिहास है।
2: आलिया भट्ट, शर्वरी, अनिल कपूर और बॉबी देओल स्टारर।
4: शुरू करो अग्नि परीक्षा
2: 3 जुलाई को आपके नजदीकी सिनेमा घरों में। अल्फा

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी हांजी।
1: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ। ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
4: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

एड्रेस रिंग रोड हाँ जी 1674। ये नहीं है 71-72, ये है 1674, ये है 1674। सुनते रहो हाँ जी AM।

0: station is now the ultimate power in the universe.
1: Radio Haji 1674.
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ।
3: ਕਹਿ ਰਹੇ ਹੋ
2: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਕਹਿ ਰਹੇ ਹੋ
4: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
6: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਸਿਹਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿੱਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
4: ਸਤਿ ਸ੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।
5: ਅੱਛਾ ਸੁਣਨਾ, ਇੱਕ ਗੱਲ ਦੱਸ, ਸੱਚੀ ਸੱਚੀ ਦੱਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: लग गया ना पता फिर केड़ा रेडियो बजदा। हां जी हां जी हां जी हां जी
1: हां जी हां जी रेडियो हां जी रेडियो हां जी 1674 AM 24/7 इंडियन रेडियो सिडनी का अपना इंडियन रेडियो स्टेशन।
0: ला दे फिर।
2: हां जी हां जी ओए हां जी हां जी
3: हां जी रेडियो।
4: जदों भी कॉमेडी मूवी दी गल हुंदी है तां एक मूवी दा नाम हमेशा आंदा है, ओ मूवी जिन्हें सबनु हसा हसा के लोट पोट कीता, ओ मूवी जिदी स्टोरी ने ब्रेन रॉट कीता।
5: गिप्पी ग्रेवाल, बिन्नू ढिल्लों, सरगुन मेहता फिर तो लेके आ रहे ने पंजाबी सिनेमा दी सब तो वड्डी फ्रेंचाइज कैरी ऑन जट्टा 4, जिथे एडवोकेट ढिल्लो फिर कहेंगे
6: पर ढिल्लो ने काला कोट एवें नहीं पाया।
4: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं ए लाफ्टर दा फेस्टिवल है।
7: 4 जुलाई ते शनिवार ते दिन भारत आस्ट्रेलिया दुनिया जहान दियां खबरां लेके आए। सब तो पहला इंटरनेशनल न्यूज दे नाल शुरुआत करते हैं। अज ईरान दे साबका ते मरहूम नेता आयातुल्ला अली खामनेई दे अंतम संस्कार दे नाल जुड़िया समारोह शुरू हो चुके है। तहरान दे विचे शुरू होया। फरवरी महीने दे विच इजराइल ते अमरीका दे दरमियान होए हमलियां दे दरमियान अली खामनेई दी मौत हो गई सी। आयातुल्ला अली खामनेई नू 4 होर लोकां दे नाल दफनाया जाएगा। अली खामनेई दी बेटी बशर अली खामनेई, उन्हां दे दामाद मिसबा अल होदा बघेरी, मोस्तबा खामनेई दी पत्नी जहरा हदाद आदेल। दस दईए कि मोस्तबा खामनेई अली खामनेई दे बेटे ने, जिहड़े इस वक्त ईरान दे सिखरले नेता ने। इस तों इलावा मोस्तबा दी पोती ते अली खामनेई दी पोती जहरा मोहम्मदी गोल पायागानी, इस दी भी मौत हो गई सी। बीते फरवरी महीने दे विच अमरीका ते इजराइल दे हवाई हमलियां दे विच मारे गए ईरान दे सुप्रीम लीडर आयातुल्ला अली खामनेई दे परिवारक मैंबरां सने उन्हां नूं दफनाए जाण दे वेले अज दे, वैसे तां कल तों ही इह समागम शुरू हो गए सी शुक्रवार दे दिन तों, पर लोकां दे विच जिहड़ा इस वक्त खासी सोग दा ते रोस दा माहौल देखिया जा रहा। रोस अमरीका ते इजराइल दे खिलाफ। पहला यह ऐलान किया गया सी कि इस्लामिक गणराज ईरान दे साबका सुप्रीम लीडर अली खामनेई दे अंतम संस्कार नू शुक्रवार शाम नू अंजाम दे दिता जाना, पर कुछ विदेशी मेहमाना ते श्रद्धांजलि दे सिलसिले नू ध्यान दे विच रखदिया होया इस नू अज दे दिन तक लजाया गया। रिपोर्ट दे मुताबिक ईरान दे पहले उपराष्ट्रपति मोहम्मद रजा अरेफ तहरान दे मेहरबाबाद हवाई अड्डे दे उत्ते पहुंचे। उत्थे कमांतरी अधिकारियां ते वफद ने उन्हां दा स्वागत किया। दस दईए कि इस समागम दे विच दुनिया भर दे नेतावां नूं सद्दा दिता गया सी। हालांकि भारत दी तरफ तों प्रधानमंत्री नरेंद्र मोदी इत्थे नहीं जा रहे ने। इजराइल ते अमरीका दे इन्हां हमलियां दे खिलाफ उत्थों दे स्थानक लोकां दे विच वी माहौल जिहड़ा गुस्से दा देखण नूं मिल रिहा। इस तों पहलां इन्हां सारे मैंबरां नूं ताबूत दे विच तहरान दी इक मस्जिद दे विच रख्या गया सी, जिथे कल सारा दिन समागम जिहड़ा हुंदा रिहा, प्रार्थना सभा हुंदी रही। इस दरमियान हुण कुछ होर वी खबरां कौमांतरी खिते दे विचों सामने आ रहियां ने, जिथे तुर्की दी तरफ तों हुण इजराइल दे उत्ते दोष मढ़े गए ने। तुर्की दे विदेश मंत्री हकान फिदान दा कहना है कि इजराइल इस समय एक नवे दुश्मन दी भाल दे विच है। CNN तुर्क दे नाल गलबात करदिया होया फिदान ने कहा कि जदों तक इजराइल जा कोई होर धिर तुर्की दे कौमी ते खेतरी हितां दे खिलाफ काम करदी रहेगी, उदों तक असी किसे तो डरन हिचकिचान या पिछे हटन दी वजह नहीं आ। फिदान ने कहा कि अजिही स्थिति दे विच तुर्की दे नाल टकराव की कोई समस्या ही नहीं है। तुर्की दे विदेश मंत्री ने कहा कि जेकर गल इत्थे तक पहुंचदी भी है तां इह साडे लई कोई मुद्दा नहीं है। इजराइल सिर्फ साडी समस्या नहीं है बल्कि पूरी दुनिया की समस्या है। इजराइल सिर्फ तुर्की ही नहीं बल्कि पूरी दुनिया दे लई एक खतरा है। फर्क सिर्फ इन्ना है कि तुर्की दे राष्ट्रपति अर्दोआन खुल के यह गल कह रहे ने, जो गलत है वह गलत है, पर बाकी दुनिया इस गल तो घबरा रही है। तुर्की दे विदेश मंत्री ने भी कहा कि इजराइल मनुखता दी समस्या और इस नूं इसे तरीके दे नाल देखिया जाना चाहिए। दस दईए कि इजराइल ने हुण तक गजा दे विच ते वैस्ट बैंक दे विच हमले किते ने। इस तों पहलां उह लेबनान दे विच हिजबुल्ला नूं खत्म करन दे नाम दे उत्ते हमले कर चुके। होर तां होर सीरिया दे विच गद्दियों ਸ਼ਾਸਕ ਲੱਥੇ ਹੋਏ ਨੇ ਤੇ ਅਮਰੀਕਾ ਦੀ ਅਗਵਾਈ ਦੇ ਵਿੱਚ ਉੱਥੇ ਸ਼ਾਸਕ ਰਾਜ ਕਰ ਰਹੇ ਨੇ, ਇਸ ਕਰਕੇ ਸੀਰੀਆ ਦੇ ਗੋਲਾਨ ਹਾਈਟਸ ਤੱਕ ਵੀ ਇਜ਼ਰਾਈਲ ਹਮਲੇ ਕਰ ਚੁੱਕਿਆ। ਕਤਰ ਤੇ ਹੋਰਨਾਂ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਜ਼ਰਾਈਲ ਨੇ ਹਮਲੇ ਕੀਤੇ ਨੇ, ਪਰ ਈਰਾਨ ਦੇ ਉੱਤੇ ਹੋਏ ਹਮਲਿਆਂ ਨੂੰ, ਜਿਨ੍ਹਾਂ ਨੂੰ 12 ਦਿਨ ਦੀ ਜੰਗ ਜਾਂ 12-day ਵਾਰ ਕਿਹਾ ਜਾਂਦਾ, ਉਸ ਦੇ ਵਿੱਚ ਇਹ ਭਾਰੀ ਨੁਕਸਾਨ ਦਾ ਖਾਮਿਆਜ਼ਾ ਪੂਰੀ ਦੁਨੀਆਂ ਨੂੰ ਵੀ ਭੁਗਤਣਾ ਪਿਆ। ਉਧਰ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਤੇ ਖੈਬਰ ਪਖਤੂਨਵਾ ਦੀ ਸਰਹੱਦ ਦੇ ਨਾਲ ਲੱਗਦੇ ਦਾਰਾ ਸਰ ਖੇਤਰ ਦੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਵਿੱਚ ਘੱਟੋ ਘੱਟ 40 ਲੋਕ ਮਾਰੇ ਗਏ ਨੇ। ਬਲੂਚਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸਾ ਸ਼ੇਰਾਨੀ ਜ਼ਿਲ੍ਹੇ ਦੇ ਵਿੱਚ ਵਾਪਰਿਆ, ਜਿੱਥੇ ਇੱਕ ਯਾਤਰੀ ਬੱਸ ਕੁਏਟਾ ਤੋਂ ਜਾ ਰਹੀ ਸੀ ਪੇਸ਼ਾਵਰ ਦੇ ਵੱਲ। ਬਲੂਚਿਸਤਾਨ ਦੇ ਮੁੱਖ ਮੰਤਰੀ ਦੇ ਸਹਾਇਕ ਸ਼ਾਹਿਦ ਰਿੰਦ ਨੇ ਘਟਨਾ ਦੇ ਵਿੱਚ 40 ਯਾਤਰੀਆਂ ਦੇ ਮ੍ਰਿਤਕ ਤੇ 8 ਦੇ ਜ਼ਖਮੀ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਆਸਟ੍ਰੇਲੀਆ ਦੌਰੇ ਦੇ ਨਾਲ ਜੁੜੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਈਰਾਨ ਇਸੇ ਕਰਕੇ ਨਹੀਂ ਗਏ ਕਿਉਂਕਿ ਭਾਰਤ ਦੀ ਤਰਫ ਤੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਇੰਡੋਨੇਸ਼ੀਆ ਦਾ ਦੌਰਾ ਕਰਨਾ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਅਗਲੇ ਹਫ਼ਤੇ ਆਪਣੀ ਪਹਿਲੀ ਅਧਿਕਾਰਕ ਯਾਤਰਾ ਦੇ ਦਰਮਿਆਨ ਆ ਰਹੇ ਨੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਅਰਥ ਵਿਵਸਥਾ ਦੇ ਵਿੱਚੋਂ ਇੱਕ ਹੈ ਤੇ ਭਾਰਤ ਨਿਊਜ਼ੀਲੈਂਡ ਫ੍ਰੀ ਟ੍ਰੇਡ ਡੀਲ ਦੇ ਜ਼ਰੀਏ ਅਸੀਂ ਇਹਨਾਂ ਰਿਸ਼ਤਿਆਂ ਨੂੰ ਅੱਗੇ ਵਧਾਵਾਂਗੇ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਵਿੱਚ ਜ਼ਿਆਦਾ ਨੌਕਰੀਆਂ ਵਧਣ ਦਾ ਦਾਅਵਾ ਕੀਤਾ ਜਾ ਰਿਹਾ। ਲਗਭਗ 1.4 ਅਰਬ ਲੋਕਾਂ ਦੇ ਬਾਜ਼ਾਰ ਦੇ ਵਿੱਚ ਨਿਊਜ਼ੀਲੈਂਡ ਦਾ ਸਮਾਨ ਜਾਏਗਾ। ਇਸ ਨੂੰ ਨਿਊਜ਼ੀਲੈਂਡ ਦੇ ਵਿੱਚ ਇੱਕ ਪ੍ਰਾਪਤੀ ਦੇ ਤੌਰ ਦੇ ਉੱਤੇ ਕ੍ਰਿਸਟੋਫਰ ਲਕਸਨ ਗਿਣਾ ਰਹੇ ਨੇ। ਉਧਰ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਕੇਂਦਰ ਸਰਕਾਰ ਦੀ ਸ਼ਿਕਾਇਤ ਦੇ ਉੱਤੇ GAC ਨੂੰ ਨਿਰਦੇਸ਼ ਦਿੱਤਾ ਹੈ, GAC ਯਾਨੀ ਇੱਕ ਸ਼ਿਕਾਇਤ ਨੂੰ ਲੈ ਕੇ ਅਪੀਲ ਕਮੇਟੀ, ਕਿ ਉਹ 15 ਦਿਨਾਂ ਦੇ ਅੰਦਰ ਯੂਟਿਊਬਰ ਧਰੁਵ ਰਾਠੀ ਦੀ ਉਸ ਵੀਡੀਓ ਨੂੰ ਹਟਾਉਣ ਦੀ ਮੰਗ ਦੇ ਉੱਤੇ ਫੈਸਲਾ ਕਰੇ, ਜਿਸ ਦੇ ਵਿੱਚ ਕਥਿਤ ਤੌਰ ਤੇ ਕਿਹਾ ਗਿਆ ਸੀ ਕਿ ਭਗਵਾਨ ਰਾਮ, ਸੀਤਾ ਤੇ ਭਗਵਾਨ ਕ੍ਰਿਸ਼ਨ ਮਾਸ ਤੇ ਸ਼ਰਾਬ ਦਾ ਸੇਵਨ ਕਰਦੇ ਸੀ। ਅਪੀਲ ਕਮੇਟੀ ਕੇਂਦਰ ਸਰਕਾਰ ਦੀ ਤਰਫ ਤੋਂ ਗਠਿਤ ਕੀਤਾ ਗਿਆ ਇੱਕ ਕਮਿਸ਼ਨ ਹੈ। ਇਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੂਸਰੀਆਂ ਆਨਲਾਈਨ ਇੰਟਰਮੀਡੀਏਟਰੀ ਦੀ ਤਰਫ ਤੋਂ ਕੀਤੀਆਂ ਜਾਣ ਵਾਲੀਆਂ ਆਨਲਾਈਨ ਸਮੱਗਰੀਆਂ ਦੀਆਂ ਸ਼ਿਕਾਇਤਾਂ ਦੇ ਉੱਤੇ ਫੈਸਲੇ ਲੈਂਦੀ ਹੈ। ਕਾਨੂੰਨੀ ਮਾਮਲਿਆਂ ਦੇ ਖਬਰਾਂ ਤੇ ਵਿਸ਼ਲੇਸ਼ਣ ਦੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਜਸਟਿਸ ਸਵਰਣਕਾਂਤਾ ਸ਼ਰਮਾ ਨੇ ਕਿਹਾ ਕਿ GAC ਆਪਣਾ ਫੈਸਲਾ 15 ਦਿਨਾਂ ਦੀ ਅੰਦਰ ਦਵੇ ਅਦਾਲਤ ਨੂੰ। ਦੱਸ ਦਈਏ ਕਿ 21 ਮਾਰਚ 2026 ਨੂੰ ਧਰੁਵ ਰਾਠੀ ਦੇ ਆਫਿਸ਼ੀਅਲ ਯੂਟਿਊਬ ਚੈਨਲ ਤੋਂ ਇੱਕ ਐਪੀਸੋਡ ਅਪਲੋਡ ਕੀਤਾ ਗਿਆ ਸੀ, ਕੈਨ ਹਿੰਦੂਜ਼ ਈਟ ਬੀਫ, ਕੇਰਲਾ ਸਟੋਰੀ 2 ਐਕਸਪੋਜ਼ਡ। ਇਸ ਸਿਰਲੇਖ ਦੇ ਤਹਿਤ ਧਰੁਵ ਰਾਠੀ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਰਾਮ, ਮਾਤਾ ਸੀਤਾ ਤੇ ਭਗਵਾਨ ਕ੍ਰਿਸ਼ਨ ਵਰਗੇ ਪੂਜਨਕ ਪਾਤਰ ਜਿਹੜੇ ਨੇ ਉਹਨਾਂ ਦੇ ਬਾਰੇ ਇਹ ਦਾਅਵਾ ਗਲਤ ਹੈ ਕਿ ਉਹ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਦੇ ਸੀ। ਇਸ ਪਟੀਸ਼ਨ ਦੇ ਮੁਤਾਬਕ ਹਿੰਦੂ ਆਸਥਾ ਦਾ ਅਪਮਾਨ ਹੋਇਆ ਤੇ ਕਰੋੜਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ ਇਹ ਖਬਰਾਂ। ਆਖਰੀ ਖਬਰ ਰਾਮ ਮੰਦਰ ਦੇ ਨਾਲ ਜੁੜੀ ਹੋਈ, ਜਿੱਥੇ ਅਯੋਧਿਆ ਦੇ ਰਾਮ ਮੰਦਰ ਮਾਮਲੇ ਦੇ ਵਿੱਚ ਚੜਾਵੇ ਚੋਰੀ ਦੇ ਕੇਸ ਦੇ ਵਿੱਚ ਹੁਣ RSS ਨੇ ਪਹਿਲੀ ਵਾਰ ਬਿਆਨ ਜਾਰੀ ਕੀਤਾ ਹੈ। ਖੁਦ ਸੰਘ ਦੇ ਕਾਰਜਵਾਹਕ ਰਹੇ ਦੱਤਾਤਰੇ ਹੋਸਬਾਲੇ ਨੇ ਇਸ ਵਿਵਾਦ ਦੇ ਉੱਤੇ ਅਧਿਕਾਰਕ ਤੌਰ ਤੇ ਸੰਘ ਦਾ ਪੱਖ ਰੱਖਿਆ ਤੇ ਪੂਰੀ ਘਟਨਾ ਨੂੰ ਨਿੰਦਣਯੋਗ ਦੱਸਿਆ। RSS ਦੇ ਆਫਿਸ਼ੀਅਲ ਟਵਿੱਟਰ ਅਕਾਊਂਟ ਤੋਂ ਇਸ ਵੀਡੀਓ ਨੂੰ ਸਾਂਝਾ ਵੀ ਕੀਤਾ ਗਿਆ। ਹੋਸਬਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੰਘ ਨੇ ਮੰਦਰ ਪ੍ਰਬੰਧਨ ਤੇ ਸਰਕਾਰ ਦੀ ਵਿਵਸਥਾ ਦੇ ਵਿੱਚ ਕਮੀਆਂ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ ਹੈ। RSS ਨੇ ਆਪਣੇ ਬਿਆਨ ਚ ਕਿਹਾ ਹੈ ਕਿ ਅਯੋਧਿਆ ਸ਼੍ਰੀ ਰਾਮ ਜਨਮ ਭੂਮੀ ਦੇ ਵਿੱਚ ਬਣੇ ਇਸ ਸ਼ਾਨਦਾਰ ਮੰਦਰ ਦੇ ਵਿੱਚ ਸ਼ਾਨਦਾਰ ਮੰਦਰ ਨੂੰ ਬਣਾਉਣ ਦੇ ਲਈ ਸਦੀਆਂ ਦਾ ਸੰਘਰਸ਼ ਜੁੜਿਆ ਹੋਇਆ ਹੈ। ਇਸ ਕਰਕੇ ਉਸ ਬਲੀਦਾਨ ਨੂੰ ਵੀ ਘੱਟੋ ਘੱਟ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਦੱਸ ਦਈਏ ਕਿ ਸੰਘ ਨੇ ਸਾਫ਼ ਕੀਤਾ ਹੈ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅਪੀਲ ਦੇ ਉੱਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਜਿਹੜੀ SIT ਦਾ ਗਠਨ ਕੀਤਾ ਉਹਨਾਂ ਦੀਆਂ ਸਿਫਾਰਿਸ਼ਾਂ ਦੇ ਆਧਾਰ ਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਸ ਕਾਰਵਾਈ ਤੋਂ ਬਾਅਦ ਜਿਹੜਾ ਵੀ ਦੋਸ਼ੀ ਹੋਏਗਾ ਉਸ ਨੂੰ ਜ਼ਿੰਮੇਦਾਰ ਠਹਿਰਾ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। NSW ਦੇ ਵਿੱਚ ਇਸ ਵਕਤ ਇੱਕ ਵੱਡਾ ਸੰਕਟ ਖੜਾ ਹੋ ਚੁੱਕਿਆ। ਪੋਲਟਰੀ ਇੰਡਸਟਰੀ ਨੂੰ ਮਾਫ ਕਰਨਾ ਪੋਲਟਰੀ ਇੰਡਸਟਰੀ ਯਾਨੀ ਕਿ ਪਸ਼ੂ ਪਾਲਕ ਜਿਹੜਾ ਖੇਤਰ ਹੈ ਉਸ ਦੇ ਵਿੱਚ ਇੱਕ ਵੱਡਾ ਸੰਕਟ ਇਹ ਹੈ ਕਿਉਂਕਿ ਜ਼ਿਆਦਾਤਰ ਮਵੇਸ਼ੀ ਜਿਹੜੇ ਨੇ ਉਹ ਪੰਛੀਆਂ ਦੇ ਨਾਲ ਰੱਖੇ ਹੁੰਦੇ ਨੇ ਇੱਥੇ NSW ਦੇ ਵਿੱਚ। ਪਰ NSW ਚ H5 ਬਰਡ ਫਲੂ ਦਾ ਪਹਿਲਾ ਕੇਸ ਆਉਣ ਤੋਂ ਬਾਅਦ ਜ਼ਿਆਦਾਤਰ ਜਿਹੜੇ ਫਾਰਮਰਸ ਨੇ ਉਹ ਇਸ ਵਕਤ ਚਿੰਤਾ ਦੇ ਵਿੱਚ ਨੇ। ਪੋਲਟਰੀ ਇੰਡਸਟਰੀ ਦੇ ਲਈ ਤਾਂ ਇਹ ਚਿੰਤਾ ਇਸ ਕਰਕੇ ਵੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ H5 ਦੇ ਜਿਹੜੇ ਯਾਨੀ ਬਰਡ ਫਲੂ ਦੇ ਜਿਹੜੇ ਕੇਸਿਸ ਆਏ ਨੇ ਉਹਨਾਂ ਦੇ ਚੱਲਦਿਆਂ ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਲੱਖਾਂ ਮੁਰਗੀਆਂ ਦਾ ਕਤਲ ਕਰਨਾ ਪਿਆ ਸੀ, ਆਂਡਿਆਂ ਦੀ ਕਮੀ ਤੱਕ ਦੇਖਣ ਨੂੰ ਮਿਲੀ ਸੀ। ਹੁਣ ਨਿਊ ਸਾਊਥ ਵੇਲਜ਼ ਦੇ ਵਿੱਚ ਮਿਡ ਨੌਰਥ ਕੋਸਟ ਦਾ ਇਲਾਕਾ ਹੈ ਜਿੱਥੇ ਹੌਕਸ ਨੈਸਟ ਨਾਮ ਦੀ ਜਿਹੜੀ ਪ੍ਰੋਪਰਟੀ ਹੈ ਪੋਲਟਰੀ ਫਾਰਮ ਹੈ ਉੱਥੇ H5 ਦਾ ਪਹਿਲਾ ਕੇਸ ਸਾਹਮਣੇ ਆਇਆ ਔਰ ਇਹ ਇਸ ਇਨਫਲੂਐਂਜ਼ਾ ਦਾ ਸਭ ਤੋਂ ਖਤਰਨਾਕ ਸੰਕਰਮਣ ਦੱਸਿਆ ਜਾ ਰਿਹਾ, ਘਾਤਕ, ਜਿਸ ਦੇ ਵਿੱਚ ਪੰਛੀਆਂ ਦੇ ਬਚਣ ਦੀ ਉਮੀਦ ਨਹੀਂ ਹੁੰਦੀ ਔਰ ਇਹ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀਆਂ ਨੂੰ ਵੀ ਇਨਫੈਕਟ ਕਰ ਦਿੰਦੇ ਨੇ। ਅਜਿਹੇ 'ਚ ਪੋਲਟਰੀ ਆਪਰੇਸ਼ਨਸ ਦੇ ਨਾਲ ਜੁੜੇ ਹੋਏ ਮਾਹਰੇ ਮੰਨ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀ ਵੀ ਪ੍ਰਭਾਵਿਤ ਹੋਏ ਹੋਣਗੇ। ਹਾਲਾਂਕਿ ਇਸ ਨੂੰ ਮਨੁੱਖ ਤੱਕ ਪਹੁੰਚਣ ਦੇ ਵਿੱਚ ਸਮਾਂ ਲੱਗਦਾ, ਇਸ ਨੂੰ ਮਨੁੱਖੀ ਸਿਹਤ ਦੇ ਨਾਲ ਜੁੜਿਆ ਹੋਇਆ ਇੱਕ ਚਿੰਤਾ ਦਾ ਵਿਸ਼ਾ ਤਾਂ ਨਹੀਂ ਮੰਨਿਆ ਜਾ ਸਕਦਾ। ਆਸਟ੍ਰੇਲੀਆ ਉਹ ਆਖਰੀ ਕੰਟੀਨੈਂਟ ਸੀ ਜਿੱਥੇ H5 ਦਾ ਸਟ੍ਰੇਨ ਨਹੀਂ ਸੀ ਪਹੁੰਚਿਆ, ਪਰ ਪਿਛਲੇ ਮਹੀਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਮਾਈਗ੍ਰੇਟਰੀ ਸੀ ਬਰਡ ਸੀ ਉਹਨਾਂ ਦੇ ਜ਼ਰੀਏ ਅਤੇ ਫਿਰ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ H7 ਦੇ ਸਟ੍ਰੇਨ ਪ੍ਰਾਪਤ ਹੋਏ। 2024-25 ਦੇ ਵਿੱਚ ਵੀ ਨਿਊ ਸਾਊਥ ਵੇਲਜ਼, ACT ਅਤੇ ਵਿਕਟੋਰੀਆ ਦੇ ਵਿੱਚ ਐਗ ਫਾਰਮਸ ਦੇ ਅੰਦਰ ਇਸ ਕਿਸਮ ਦੀ ਬਿਮਾਰੀ ਆਈ ਸੀ ਜਦੋਂ ਲਗਭਗ 18 ਲੱਖ ਮੁਰਗੀਆਂ ਨੂੰ ਕਤਲ ਕਰਨਾ ਪਿਆ ਸੀ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਅਤੇ ਊਬਰ ਦੇ ਨਾਲ ਜੁੜੀ ਹੋਈ ਜਿੱਥੇ ਰਾਈਡ ਸ਼ੇਅਰ ਕੰਪਨੀ ਊਬਰ ਦੀ ਤਰਫ ਤੋਂ ਹੁਣ ਆਸਟ੍ਰੇਲੀਆ ਦੇ ਵਿੱਚ ਟੈਕਸੀ ਇੰਡਸਟਰੀ ਦੇ ਬਦਲ ਦੇ ਤੌਰ ਦੇ ਉੱਤੇ ਖੁਦ ਨੂੰ ਸਥਾਪਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਗਿਆ ਔਰ ਟੈਕਸੀ ਇੰਡਸਟਰੀ ਨੂੰ ਇਸ ਨਵੇਂ ਕਦਮ ਦੇ ਨਾਲ ਭਾਰੀ ਨੁਕਸਾਨ ਪਹੁੰਚੇਗਾ। ਕੰਪਨੀ ਹੁਣ ਨਵੇਂ ਪੇਮੈਂਟ ਆਪਸ਼ਨ ਲੈ ਕੇ ਆ ਰਹੀ ਹੈ। ਦੇਸ਼ ਭਰ ਦੇ ਵਿੱਚ 16 ਜੁਲਾਈ ਤੋਂ ਕੈਸ਼ ਦੀ ਸੁਵਿਧਾ ਵੀ ਊਬਰ ਦੇਵੇਗੀ, ਯਾਨੀ ਕਿ ਇਸ ਰਾਈਡ ਸ਼ੇਅਰ ਕੰਪਨੀ ਦੀ ਤੁਸੀਂ ਟੈਕਸੀ ਕੀਤੀ ਹੈ ਤਾਂ ਫਿਰ ਤੁਹਾਨੂੰ ਕਾਰਡ ਦੇ ਜ਼ਰੀਏ ਅਕਾਊਂਟ ਦੇ ਰਾਹੀਂ ਹੀ ਪੈਸੇ ਅਦਾ ਕਰਨ ਦੀ ਲੋੜ ਨਹੀਂ ਹੈ ਬਲਕਿ ਨਗਦੀ ਦੇ ਨਾਲ ਵੀ ਤੁਸੀਂ ਕੰਮ ਚਲਾ ਸਕਦੇ ਹੋ। ਤਸਮੇਨੀਆ ਦੇ ਲੌਨਸੈਸਟਨ ਅਤੇ ਵੈਸਟਰਨ ਆਸਟ੍ਰੇਲੀਆ ਦੇ ਬਨਬਰੀ ਦੇ ਵਿੱਚ ਇਸ ਕਿਸਮ ਦਾ ਟਰਾਇਲ ਪਹਿਲਾਂ ਹੀ ਹੋ ਚੁੱਕਿਆ, ਟਰਾਇਲ ਨੂੰ ਸਫਲ ਦੱਸਿਆ ਗਿਆ। ਊਬਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਹਾਂ ਦੇਸ਼ਾਂ ਦੇ ਵਿੱਚ ਇਸ ਨਵੀਂ ਸਹੂਲਤ ਨੂੰ ਲੈ ਕੇ ਆਏਗੀ। ਹਾਲਾਂਕਿ ਇਹ ਸਹੂਲਤ ਨਹੀਂ ਸੀ ਇਸੇ ਕਰਕੇ ਊਬਰ ਦੀ ਵਿਲੱਖਣਤਾ ਬਣੀ ਹੋਈ ਸੀ। ਹੁਣ ਟੈਕਸੀਆਂ ਅਤੇ ਊਬਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਰਹਿ ਜਾਣਾ, ਇਸ ਕਰਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਦਾ ਭਰੋਸਾ ਉਵੇਂ ਹੀ ਬਰਕਰਾਰ ਰਹਿੰਦਾ ਹੈ ਕਿ ਨਹੀਂ ਇਹ ਦੇਖਣਾ ਹੋਏਗਾ। ਹਾਲਾਂਕਿ ਇਹ ਸਹੂਲਤ ਮੈਲਬਰਨ ਦੇ ਇੰਟਰਨੈਸ਼ਨਲ ਏਅਰਪੋਰਟ ਦੇ T1-T2 ਟਰਮੀਨਲ ਤੱਕ ਜਾਣ ਵਾਲੀ ਊਬਰ ਸਰਵਿਸਿਜ਼ ਅਤੇ ਸਿਡਨੀ ਦੇ ਕਿੰਗਸਫੋਰਡ ਸਮਿਥ ਤੱਕ ਜਾਣ ਵਾਲੀ ਊਬਰ ਐਕਸਪਿਨ ਟ੍ਰਿਪਸ ਦੇ ਉੱਤੇ ਲਾਗੂ ਨਹੀਂ ਹੋਏਗੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ 25,000 ਨਵੇਂ ਮਿਲੇਨਰਸ ਯਾਨੀ ਕਿ ਲੱਖਪਤੀ ਇਸ ਪਿਛਲੇ ਇੱਕ ਵਿੱਤ ਵਰੇ ਚ ਬਣੇ ਨੇ। ਦੁਨੀਆਂ ਭਰ ਦੇ ਵਿੱਚ ਅਮੀਰ ਲੋਕਾਂ ਦੀ ਸੰਪਤੀ ਹੋਰ ਜ਼ਿਆਦਾ ਵਧੀ ਹੈ। ਦੱਸ ਦਈਏ ਕਿ ਗਲੋਬਲ ਵੈਲਥ ਰਿਪੋਰਟ ਜਿਹੜੀ ਕਿ ਸਵਿਸ ਬੈਂਕ UBS ਦੀ ਤਰਫ ਤੋਂ ਤਿਆਰ ਕੀਤੀ ਜਾਂਦੀ ਹੈ, ਇਹਨਾਂ ਦੀ 17ਵੀਂ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਮਰੀਕਾ, ਯੂਰਪ ਦੇ ਕੁਝ ਹਿੱਸੇ, ਏਸ਼ੀਆ ਪੈਸੀਫਿਕ ਅਤੇ ਮੱਧ ਪੂਰਬ ਦੇ ਵਿੱਚ ਲੱਖਪਤੀਆਂ ਦੀ ਗਿਣਤੀ ਵਧੀ ਹੈ 2025 ਦੇ ਮੁਕਾਬਲੇ। UBS ਦਾ ਕਹਿਣਾ ਹੈ ਕਿ 2026 ਦੇ ਵਿੱਚ ਜਿਹੜੇ ਲੱਖਪਤੀਆਂ ਦੀ ਗਿਣਤੀ ਵਧੀ ਹੈ, ਇਹ ਵਿੱਤੀ ਵਰੇ ਦੀ ਗੱਲ ਕਰ ਰਹੇ ਹਾਂ। ਅਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਇੱਕ ਚੰਗਾ ਅੱਛਾ ਖਾਸਾ ਇਜ਼ਾਫਾ ਹੋਇਆ। ਮੰਨਿਆ ਗਿਆ ਹੈ ਕਿ 25,000 ਆਸਟ੍ਰੇਲੀਅਨ ਨਵੇਂ ਲੱਖਪਤੀ ਬਣੇ ਨੇ ਔਰ ਆਸਟ੍ਰੇਲੀਆ ਤੀਸਰਾ ਐਸਾ ਦੇਸ਼ ਹੈ ਜਿੱਥੇ ਦੀ ਔਸਤ ਆਮਦਨ ਜਿਹੜੀ ਹੈ ਉਹ ਬਹੁਤ ਜ਼ਿਆਦਾ। ਲਗਜ਼ਮਬਰਗ ਅਤੇ ਬੈਲਜੀਅਮ ਨੂੰ ਪਿੱਛੇ ਛੱਡਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਔਸਤ ਆਮਦਨ 2,10,000 ਅਮਰੀਕੀ ਡਾਲਰ ਦੱਸੀ ਗਈ ਹੈ, ਯਾਨੀ ਕਿ ਲਗਭਗ 3,02,000 ਆਸਟ੍ਰੇਲੀਅਨ ਡਾਲਰ। ਦੁਨੀਆ ਦਾ ਇਹ ਤੀਸਰਾ ਐਸਾ ਦੇਸ਼ ਬਣਦਾ ਹੈ ਜਦੋਂ ਔਸਤ ਆਮਦਨੀ ਦੀ ਗੱਲ ਸਾਹਮਣੇ ਆਉਂਦੀ ਹੈ। ਇਸ ਗਰੋਥ ਦੇ ਪਿੱਛੇ ਕੀ ਕਾਰਨ ਨੇ? UBS ਨੇ ਇਸ ਦੇ ਅਲੱਗ ਅਲੱਗ ਤਰਕ ਦਿੱਤੇ ਨੇ। ਇੱਕ ਤਾਂ ਪ੍ਰੋਪਰਟੀ ਦੀ ਵੈਲਿਊਏਸ਼ਨ ਦਾ ਵਧਣਾ ਵੀ ਲੱਖਪਤੀਆਂ ਦੀ ਗਿਣਤੀ ਨੂੰ ਇੱਥੇ ਇਜ਼ਾਫਾ ਦਿੰਦਾ ਹੈ। ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦਾ ਇੱਕ ਬਬਲ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਦੀ ਆਰਥਿਕਤਾ ਕਾਫੀ ਹੱਦ ਤੱਕ ਜ਼ਮੀਨ ਜਾਇਦਾਦ ਦੇ ਉੱਤੇ ਨਿਰਭਰ ਕਰਦੀ ਹੈ। ਤੇ ਇਸ ਡਾਕੂਮੈਂਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਜਟ ਦੇ ਵਿੱਚ ਕੁਝ ਚੇਂਜ ਆਏ ਨੇ ਜਿਸ ਦੇ ਚੱਲਦਿਆਂ ਨੈਗੇਟਿਵ ਗੇਰਿੰਗ, ਕੈਪੀਟਲ ਟੈਕਸ ਗੇਨ ਤੇ ਇੰਟਰਸਟ ਰੇਟ ਜਿਹੜੀਆਂ ਇਸ ਸਾਲ ਵਧੀਆਂ ਨੇ ਇੱਕ ਤੋਂ ਬਾਅਦ ਇੱਕ ਤਿੰਨ, ਇਹ ਜਿਹੜੇ ਬਦਲਾਅ ਆਏ ਨੇ ਇਸ ਦੇ ਚੱਲਦਿਆਂ ਨਵੇਂ ਵਿੱਤੀ ਵਰ੍ਹੇ ਦੇ ਵਿੱਚ ਮਿਲੇਨੀਅਰਸ ਦੀ ਗਿਣਤੀ ਦੇ ਵਿੱਚ ਥੋੜੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਲੋਕਾਂ ਦੀ ਔਸਤ ਆਮਦਨ ਦੇ ਵਿੱਚ ਕਮੀ ਵੀ ਦੇਖੀ ਜਾ ਸਕਦੀ ਹੈ। ਬਹਰਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hanji Radio.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
7: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
8: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
6: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
9: ਐਲਫਾ,
10: ਸਭ ਸੇ ਦਮਦਾਰ ਔਰ ਰੋਮਾਂਚਕ ਕਹਾਣੀ,
11: ਐਲਫਾ ਪ੍ਰੋਗਰਾਮ ਉਸਕਾ ਜਨੂਨ ਹੈ।
10: ਸ਼ਾਨਦਾਰ ਐਕਸ਼ਨ ਐਂਟਰਟੇਨਰ, 3 ਜੁਲਾਈ ਕੋ
12: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
10: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
13: ਸ਼ੁਰੂ ਕਰੋ ਅਗਨੀ ਪਰੀਕਸ਼ਾ
10: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ,
14: ਇੰਡੀਆ ਐਲਫਾ ਸੇ ਡਰੇਗਾ।
15: वो वेट कर रहा है तुम्हारा।
16: यार तू इतने नीचे थी आके पक्का भी हो गया, की जुगाड़ लाया है?
17: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
16: नंबर दा दे बंसल इमीग्रेशन वालियां दा।
17: हां जी, अपॉइंटमेंट बुक करवाउण लई कॉल करो 0406-660-960 दे, या फिर विजिट करो बंसल इमीग्रेशन .com.au।
18: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
19: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਹੈ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
18: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: रेडियो हाँ जी 1674 AM दे उत्ते तुहाडा सारयां दा स्वागत जी। मैं गौतम कपिल और प्रोग्राम एक देश पंजाब की गल की च लैके हुए हैं हाजिर, जिस दे विच प्रीतम सिंह रूपाल भाजी साडे नाल हर बार पंजाब पंजाबीयत दी गल करदे ने, चाहे वह साहित्य दे नाल जुड़ी होवे, चाहे वह समाज का कोई सरकार होवे, चाहे वह धार्मिक रंगत होवे। अज जिहड़ा खास दिहाड़ा हैगा उहदे बारे अगे चल के गल करदे हां, क्योंकि अज दे टॉपिक दे नाल भी उह जुड़िया होया, श्री अकाल तख्त साहब का सरजना दिवस। वैसे इन्हां दिनां दे विच श्री अकाल तख्त साहब का जदों नां लैंदे हां ते बड़े सारे जिहड़े कंट्रोवर्सीज उहदे नाल जुड़ियां होईयां, बड़ी सारी सियासत उहदे नाल जुड़ी हुई है। और अकाल तख्त साहब दी सरजना जदों हुई सी और अज मौजूदा दौर दे विच अकाल तख्त साहब जिस सिचुएशन दे विच हैगा, इस पूरे जिहड़ा इह परिकरण चल रहा है ये उत्ते जिहड़ियां टिप्पणियां वह भी आप लवेंगे प्रीतम सिंह रूपाल भाजी दियां। पर तुहानू सारे नू पता ही होना कि जिहड़े इस वक्त कार्यकारी जथेदार ने ज्ञानी कुलदीप सिंह गड़गज, उन्होंने हुण पंजाब सरकार नू जिहड़ा पंजाब सरकार ने जागत जोत श्री गुरु ग्रंथ साहब सत्कार सोध कानून 2026 लिआंदा है, उस कानून संबंधी इतराज जताए सीगे और हुण एक महीने का समा दिता कि उहदे विच अपने जिहड़े जिहड़े इतराज हैगे ने उन्हां नू दूर कर लिया जाए। पर हुण अकाल तख्त साहब दे कार्यकारी जथेदार दे हुकम दे उत्ते या उन्हां दे आदेश दे उत्ते सिख भाईचारे दे नाल जुड़े हुए जिहड़े लोग ने उन्होंने सवाल चुकने शुरू कर दिते ने और इहदे ते बहस छिड़ गई है। खास तौर दे उत्ते अकाल तख्त साहब दे साबका जथेदार जिहड़े ने उन्होंने जिहड़े पुनर अकाली दल पुनर्सुरजीत संगठन के प्रधान भी ने ज्ञानी हरप्रीत सिंह, उन्होंने इस मुद्दे के उत्ते इतराज जताया, श्रोमणी अकाली दल के प्रधान के उत्ते निशाना साध्या है और साबका जथेदार ने कहा कि जे अकाली दल की सरकार होंगी तो उन्हें पक्का यह आखना सी कि जथेदार लोगों की चुनी हुई सरकार के कानून नू रद्द किवें कर सकता है, इन्हां सोधां दा आदेश भी किवें दे सकता है। पर हुण सिख विद्वान जिहड़े हैगे ने वह बेशक अकाल तख्त साहब ते जथेदार दे आदेश नू सब तो सर्वोत्तम मानते हैं, इहदा कोई संविधानक आधार है नहीं है, नैशनल टीवी चैनल दे उत्ते बहस छिड़ पई है कि अकाल तख्त उपर है या संविधान उपर है, क्योंकि सरकार दी विधानसभा दे विच्चों ही यह कानून निकल के जाना है। ਇਹ ਇੱਕ ਅੱਡ ਬਹਿਸ ਦਾ ਵਿਸ਼ਾ ਹੈਗਾ। ਇਸ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਔਰ ਉਹਨਾਂ ਦੇ ਉੱਤੇ ਵਿਸ਼ਲੇਸ਼ਣ ਪ੍ਰੀਤਮ ਸਿੰਘ ਰੂਪਾਲ ਭਾਅ ਜੀ ਅਲੱਗ ਤੋਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਦੇ ਚੁੱਕੇ ਨੇ, ਦਿੰਦੇ ਰਹਿੰਦੇ ਨੇ, ਅੱਗੇ ਨੂੰ ਵੀ ਜੋ ਹੋਊਗਾ ਉਹਦੇ 'ਚੋਂ ਤੁਸੀਂ ਸੁਣ ਸਕਦੇ ਹੋ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ। ਪਰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਹੈ, ਸੋ ਸ਼ੁਰੂਆਤ ਪਹਿਲਾਂ ਉੱਥੋਂ ਕਰਦੇ ਹਾਂ ਜਿੱਥੋਂ ਹੋਈ ਸੀ ਅਤੇ ਕਿਉਂ ਇਸ ਦੀ ਲੋੜ ਮਹਿਸੂਸ ਕੀਤੀ ਗਈ ਸੀ ਸਿੱਖ ਭਾਈਚਾਰੇ 'ਚ। ਅਤੇ ਅੱਜ ਦੀ ਤਰੀਕ ਦੇ ਵਿੱਚ ਜਿੱਥੇ ਆ ਕੇ ਕਹਾਣੀ ਖੜ ਗਈ ਹੈ, ਇੰਨਿਆਂ ਲੋਕਾਂ ਨੂੰ ਕੀ ਉਂਗਲ ਚੁੱਕਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਜਿਹੜੇ ਗੈਰ ਸਿੱਖ ਵੀ ਨੇ ਇੱਦਾਂ ਨਹੀਂ ਕਿ ਨਹੀਂ ਗੱਲ ਕਰ ਸਕਦੇ, ਕੋਈ ਰੋਕ ਟੋਕ ਥੋੜ੍ਹੇ, ਸਾਡੇ ਤਾਂ ਦਰਬਾਰ ਸਾਹਿਬ ਦੇ ਵੀ ਚਾਰ ਦਰਵਾਜ਼ੇ ਨੇ, ਪਰ ਮਾਮਲੇ ਦੀ ਸਮਝ ਤੋਂ ਬਗੈਰ ਹੀ ਜਿਹੜੇ ਲੋਕ ਇਸ ਮਾਮਲੇ 'ਚ ਵਿਦਵਾਨ ਬਣ ਰਹੇ ਹੈਗੇ ਨੇ, ਇਸ ਸਿਚੁਏਸ਼ਨ 'ਤੇ ਲਿਆ ਕੇ ਖੜ੍ਹੇ ਕਰ ਦੇਣ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਉਹਦੇ 'ਤੇ ਵੀ ਗੱਲ ਕਰਨੀ ਹੈਗੀ ਹੈ। ਅਤੇ ਇਹਦੇ ਵਿਕਲਪ ਕੀ ਹੋ ਸਕਦੇ ਨੇ, ਆਪਸ਼ਨਸ ਕੀ ਹੋ ਸਕਦੀਆਂ ਨੇ, ਉਹਦੇ 'ਤੇ ਵੀ ਆਪਾਂ ਚਰਚਾ ਕਰ ਸਕਦੇ ਹਾਂ। ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਜੀ ਦਾ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਹਾਂਜੀ ਭਾਜੀ, ਇੱਕ ਗੱਲ ਤਾਂ ਬੇਅਦਬੀ ਵਿਰੋਧ ਕਾਨੂੰਨ ਦੀ ਜਿਹੜੀ ਗੱਲ ਹੈਗੀ ਉਹ ਇੱਕ ਵੱਖਰੀ ਗੱਲ ਆ, ਉਹਦੇ ਉਹ ਇੱਕ ਪੋਲੀਟੀਕਲ ਵਿਸ਼ਾ ਹੈਗਾ, ਉਹਦੇ 'ਤੇ ਵੀ ਆਪਾਂ ਜੇ ਸਮਾਂ ਲੱਗਿਆ ਤਾਂ 5-10 ਮਿੰਟ ਉਹਦੇ 'ਤੇ ਵੀ ਗੱਲ ਕਰ ਸਕਦੇ। ਪਰ ਸਿਰਜਣਾ ਦਿਵਸ ਹੈਗਾ ਅਤੇ ਸਵਾਲ ਪਹਿਲਾਂ ਇਤਿਹਾਸ ਤੋਂ ਗੱਲ, ਸਵਾਲ ਨਹੀਂ ਹੈਗਾ ਪਰ ਪਹਿਲਾਂ ਇਤਿਹਾਸ ਦੀ ਗੱਲ ਕਿਵੇਂ ਜਿਹੜੀ ਸੀਗੀ ਔਰ ਕਿਸ ਦੌਰ ਦੇ ਵਿੱਚ ਜਿਹੜੀ 6ਵੇਂ ਪਾਤਸ਼ਾਹ ਨੇ ਲੋੜ ਮਹਿਸੂਸ ਕੀਤੀ ਸੀਗੀ ਅਕਾਲ ਤਖ਼ਤ ਸਾਹਿਬ ਨੂੰ ਸਿਰਜਣ ਦੀ, ਅਤੇ ਇਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈਗਾ, ਕਿਉਂਕਿ ਜੇ ਦੂਸਰੇ ਧਰਮਾਂ ਨੂੰ ਦੇਖੋ ਤੁਸੀਂ ਤਾਂ ਇਸ ਕਿਸਮ ਦੀ ਕੋਈ ਸੰਸਥਾ ਜਾਂ ਇਸ ਕਿਸਮ ਦਾ ਜਿਹੜਾ ਇੱਕ ਕੋਈ ਤਖ਼ਤ ਜਾਂ ਇਸ ਕਿਸਮ ਦੀ ਇੱਕ ਕੋਈ ਬੋਡੀ ਨਹੀਂ ਹੈਗੀ ਜਿਹਨੂੰ ਜਵਾਬਦੇਹ ਹੋ ਸਕੇ ਪੂਰੀ ਦੀ ਪੂਰੀ ਸੰਗਤ ਜਾਂ ਪੂਰੀ ਦਾ ਪੂਰਾ ਜਿਹੜਾ, ਜੇ ਤੁਸੀਂ ਅਸੀਂ ਹਿੰਦੂ ਧਰਮ ਦੀ ਵੀ ਗੱਲ ਕਰਦੇ ਹੈਗੇ ਤਾਂ ਸ਼ਕਤੀ ਪੀਠ ਹੈਗੇ ਨੇ ਪਰ ਜਵਾਬਦੇਹ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਇਸਲਾਮ ਧਰਮ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੇ ਬੋਰਡ ਹੈਗੇ ਨੇ ਜਾਂ ਕਾਨੂੰਨ ਉੱਥੇ ਵੀ ਬਣਦੇ ਹੈਗੇ ਨੇ, ਜਿਵੇਂ ਸ਼ਰੀਆ ਕਾਨੂੰਨ ਦੀ ਗੱਲ ਕਰਦੇ ਹੈਗੇ ਹਾਂ ਅਸੀਂ, ਹੋਰਾਂ ਦੀ ਗੱਲ ਕਰਦੇ ਹਾਂ, ਕ੍ਰਿਸਚੈਨਿਟੀ ਦੇ ਵਿੱਚ ਵੀ ਹੈਗਾ, ਯਹੂਦੀ ਧਰਮ ਦੇ ਵਿੱਚ ਵੀ ਹੈਗਾ। ਪਰ ਇੱਕ ਮਤ ਹੋ ਕੇ ਪੂਰਾ ਧਰਮ ਜਿਹਦੇ ਅੱਗੇ ਨਤਮਸਤਕ ਹੋ ਜਾਂਦਾ ਹੈ। ਇਸ ਸੰਸਥਾ ਦੀ ਲੋੜ ਜਾਂ ਇਸ ਤਰੀਕੇ ਦੀ ਇੱਕ ਗੱਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਸੀ ਉਸ ਦੌਰ ਦੇ ਵਿੱਚ, ਔਰ ਕਿਵੇਂ ਗੁਰੂ ਸਾਹਿਬ ਨੂੰ ਇੰਨਾ ਯਕੀਨ ਸੀਗਾ ਕਿ ਵਾਕਈ ਇਹਦੇ ਅੱਗੇ ਝੁਕਣਾ ਲਾਜ਼ਮੀ ਹੋਏਗਾ?
1: ਅਸਲ ਵਿੱਚ ਗੌਤਮ ਜੀ, ਜਿਹੜਾ ਇਹ ਸਵਾਲ ਹੈ, ਬਹੁਤ ਵੱਡਾ ਸਵਾਲ ਹੈ ਇਹ। ਜਿੱਦਾਂ ਤੁਸੀਂ ਦੂਸਰੇ ਜਿਹੜੇ ਹੈ ਤੁਲਨਾ ਕਰਕੇ, ਕੰਪੈਰੀਜ਼ਨ ਕਰਕੇ ਬਾਕੀ ਜਿਹੜੇ ਰਿਲੀਜ਼ਨ ਨੇ ਜਾਂ ਜਿਹੜੇ ਆਸਥਾ ਦੇ ਕੇਂਦਰ ਨੇ, ਤੇ ਉਹਨਾਂ ਨਾਲ ਤੁਸੀਂ ਕਰਕੇ ਦੱਸਿਆ। ਪਹਿਲੀ ਗੱਲ ਤਾਂ ਜਿਹੜਾ ਹੈ ਸਿੱਖ ਧਰਮ ਇਹ, ਜਾਂ ਇਹ ਆਪਾਂ ਕਹਿ ਲਈਏ ਕਿ ਸਿੱਖ ਇਤਿਹਾਸ, ਉਧਰ ਨੂੰ ਤੁਰਦੇ ਹਾਂ ਤੇ ਉਹਦੇ ਵਿੱਚ ਵੀ ਜਿਹੜਾ ਬਾਕੀ ਧਰਮਾਂ ਦੇ ਨਾਲੋਂ ਇਹਦੇ ਵਿੱਚ ਕਾਫੀ ਭਿੰਨਤਾਵਾਂ ਨੇ ਕਈ ਇਸ਼ੂ ਨੂੰ, ਕਈ ਮਾਮਲਿਆਂ ਨੂੰ ਲੈ ਕੇ। ਸਾਰੇ ਧਰਮਾਂ ਦਾ ਕਲਚਰ ਦੇ ਨਾਲ, ਉਸ ਮੌਕੇ ਦੀ ਰਾਜਨੀਤੀ ਦੇ ਨਾਲ ਇੱਕ ਤਰੀਕੇ ਦਾ ਜਿਹੜਾ ਉਹ ਸੰਬੰਧ ਹੁੰਦਾ ਤੇ, ਪਰ ਇਹ ਵੀ ਇੱਥੇ ਕਿਉਂਕਿ ਇੱਕ ਤਾਂ ਇਹ ਸਭ ਤੋਂ ਬਾਅਦ ਜਿਹੜਾ ਹੈ ਇਹ ਹੋਣ ਦੇ ਵਿੱਚ ਆਇਆ, ਸਾਰਾ 15ਵੀਂ ਸਦੀ ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਹੁਣ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਦੂਜੇ ਧਰਮਾਂ ਚ ਹੋਰ, ਕਿਉਂਕਿ ਪਹਿਲੀ ਪਾਤਸ਼ਾਹੀ ਨੇ ਜਿਵੇਂ ਦੇਖਿਆ ਕਿ ਕਿੱਥੇ ਉਹ ਜਿਹੜੀਆਂ ਕਿਸੇ ਵੇਲੇ ਕੁਛ ਚੰਗੀਆਂ ਭਾਵਨਾਵਾਂ ਨਾਲ ਗੱਲ ਸ਼ੁਰੂ ਕੀਤੀ ਸੀ, ਬਾਅਦ ਚੋਂ ਕੁਰੀਤੀਆਂ ਬਣ ਗਈਆਂ ਤੇ ਉਹਦੀ ਪ੍ਰੈਕਟਿਸ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਗਿਆ। ਉਹਨਾਂ ਨੇ ਫਿਰ ਬਹੁਤ ਸਾਰਾ ਕੁਝ ਜਿਹੜਾ ਹੈ ਪ੍ਰੈਕਟੀਕਲੀ ਦੇਖ ਕੇ ਕਿ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਹੈ, ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਪੂਰੀ ਤੁਸੀਂ ਬਾਣੀ ਦੇਖ ਲਓ, ਕਿਸੇ ਧਰਮ ਦੀ, ਕਿਸੇ ਧਰਮ ਦੀ ਪ੍ਰੈਕਟਿਸ ਦੀ ਉਵੇਂ ਨਿੰਦਾ ਨਹੀਂ ਕੀਤੀ ਤੇ, ਪਰ ਜਿੱਧਰ ਨੂੰ ਲੋਕ ਤੁਰ ਪਏ ਤੇ ਉਹਦੀ ਪੂਰੀ ਜਿਹੜੀ ਆ ਉਹ ਨਿੰਦਾ ਕੀਤੀ ਹੈ, ਖਾਸ ਕਰਕੇ ਪੁਜਾਰੀਆਂ ਨੂੰ ਲੈ ਕੇ ਜਿਹੜੀ ਹੋਰ ਸਾਰੀ ਗੱਲ ਨੂੰ ਕਹਿ ਕੇ, ਜਦੋਂ ਕਹਿੰਦੇ ਵੀ ਵੇਦ ਵੀ ਝੂਠੇ ਨੀ, ਕਿਤੇਬ ਵੀ ਝੂਠੀ ਨੀ, ਪਰ ਇਹ ਵੀ ਜਿਹੜਾ ਹੈ ਉਹਦੇ ਤੇ ਅੱਗੇ ਲੋਕਾਂ ਨੂੰ ਦੱਸਣਾ ਕਿਹਨੇ ਹੋਰ ਹੈ, ਗੜਬੜ ਉੱਥੇ ਹੈ। ਸੋ ਇਹੋ ਜਿਹੀਆਂ ਗੱਲਾਂ ਤੋਂ ਇਹ ਇੱਕ ਨਵੀਂ ਸ਼ੁਰੂਆਤ ਹੋਈ। ਤੁਸੀਂ ਦਰਬਾਰ ਸਾਹਿਬ ਬਾਰੇ ਦੱਸ ਹੀ ਦਿੱਤਾ, ਜਦੋਂ ਪੰਜਵੇਂ ਪਾਤਸ਼ਾਹ ਨੇ ਇਹਦੀ ਨੀਂਹ ਰੱਖੀ ਤਾਂ ਇਸ ਤਰੀਕੇ ਨਾਲ ਕਿ ਇਹ ਕਿਸੇ ਇੱਕ ਧਰਮ ਜਾਂ ਇੱਕ ਆਸਥਾ ਦਾ ਏਦਾਂ ਕੇਂਦਰ ਨਹੀਂ ਹੈ, ਇਹ ਸਾਰੇ ਵਰਨਾਂ ਲਈ, ਜੋ ਵਰਨ ਕੋ ਸਾਂਝਾ ਅਕਸਰ ਕਿਹਾ ਜਾਂਦਾ ਉਹਦੇ ਲਈ ਸਾਂਝੀ ਜਗ੍ਹਾ ਹੈ, ਕੋਈ ਵੀ ਆ ਸਕਦਾ ਇੱਕ ਖਾਸ ਮਰਿਆਦਾ ਦੇ ਨਾਲ ਆ ਕੇ ਜਿਹੜਾ ਹੈ ਬਾਣੀ ਸੁਣ ਸਕਦਾ, ਕੀਰਤਨ ਸੁਣ ਸਕਦਾ, ਲੰਗਰ ਛਕ ਸਕਦਾ, ਇਹ ਸਾਰੀ ਗੱਲ। ਹੁਣ ਮਸਲਾ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੀ ਹੋਣ ਦਾ, ਅਕਾਲ ਤਖ਼ਤ ਸਾਹਿਬ ਦੇ ਬਣਨ ਦਾ, ਸਥਾਪਨਾ ਦਾ, ਸਿਰਜਣਾ ਦਾ, ਤੇ ਇਹ ਦੇਖੋ ਹੁਣ ਤੱਕ ਉਦੋਂ ਤੋਂ ਲੈ ਕੇ ਤੇ ਜਿਹੜਾ ਹੈ ਰਾਜਨੀਤੀ ਦੇ ਨਾਲ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਾਵਸਥਾ ਰਿਹਾ ਹੀ ਹੈ ਤੇ ਅੱਜ ਹੁਣ ਬਹੁਤ ਜ਼ਿਆਦਾ ਹੋ ਗਿਆ। ਤੇ ਹੁਣ ਜਿਹੜੀ ਗੱਲ ਉਦੋਂ ਜਿੱਥੋਂ ਕ੍ਰੀਤੀਆਂ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ, ਫਿਰ ਇਹਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੱਤਾ ਵਾਲੀਆਂ ਜੁੜ ਗਈਆਂ। ਪਹਿਲੀ ਗੱਲ ਤਾਂ ਆਪਾਂ ਉੱਥੋਂ ਸ਼ੁਰੂ ਕਰੀਏ, 1606 ਦੇ ਵਿੱਚ ਛੇਵੇਂ ਪਾਤਸ਼ਾਹ ਨੇ ਇਹ ਲੋੜ ਮਹਿਸੂਸ ਕੀਤੀ ਕਿ ਜਿਹੜੀ ਪੀਰੀ ਦੇ ਨਾਲ ਮੀਰੀ ਕਿਉਂ ਜ਼ਰੂਰੀ ਹੈ। ਅਕਾਲ ਤਖ਼ਤ ਨੂੰ ਤਾਂ ਅਕਸਰ ਅੰਗਰੇਜ਼ੀ ਵਾਲੇ ਲਿਖਦੇ ਵੀ ਜਿਹੜੀ ਹੈ ਹਾਈਐਸਟ ਜਿਹੜੀ ਹੈ ਟੈਂਪਲ ਸੀਟ ਲਿਖਦੇ ਆ ਸਿੱਖਾਂ ਦੀ, ਤੇ ਜਾਂ ਕਈ ਇਹਨੂੰ ਪੋਪ ਦੇ ਜਾਂ ਵੈਟੀਕਨ ਦੇ ਨਾਲ ਜਿਹੜਾ ਹੈ ਉਹ ਸੰਗਿਆ ਦਿੰਦੇ ਆ ਇਸ ਤਰੀਕੇ ਦੀ, ਤੇ ਪਰ ਇਹ ਹੈਗਾ ਵੀ ਇਹਦੀ ਉਦੋਂ ਜਿਹੜੀ ਉਹ ਲੋੜ ਕਿਉਂ ਮਹਿਸੂਸ ਹੁੰਦੀ ਹੈ। ਉਦੋਂ ਸਭ ਤੋਂ ਇੱਕ ਵੱਡੀ ਗੱਲ ਇਹ ਆਈ ਕਿ ਇਹ ਕਿਉਂਕਿ ਇੱਥੇ ਉਦੋਂ ਰਾਜ ਮੁਗਲਾਂ ਦਾ ਸੀਗਾ ਤੇ ਮੁਗਲਾਂ ਨੇ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਰਣਨੀਤੀ ਦੇ ਨਾਲ ਇੱਥੇ ਰਾਜ ਕੀਤਾ। ਜਦੋਂ ਆਪਾਂ ਦੇਖਦੇ ਹਾਂ, ਚਲੋ ਆਪਾਂ ਉਸ ਇਤਿਹਾਸ ਚ ਨਹੀਂ ਪੈਂਦੇ, ਫਿਰ ਗੱਲ ਹੋਰ ਲੰਬੀ ਹੋ ਜਾਣੀ ਹੈ, ਤੇ ਜਦੋਂ ਆਪਾਂ ਬਾਬੇ ਨਾਨਕ ਨੇ ਸਿੱਧਾ ਬਾਬਰ ਦੇ ਨਾਲ ਇੰਟਲੈਕਚੁਅਲੀ ਕਲਮ ਦੇ ਨਾਲ ਮੱਥਾ ਲਾਇਆ ਤੇ ਬਾਬਰ ਨੂੰ ਉਸ ਗੱਲ ਤੇ ਝੁਕਣਾ ਪਿਆ ਤੇ ਇਹ ਗੱਲ ਸਮਝਣੀ ਪਈ ਕਿ ਗੱਲ ਅਸਲ ਚ ਕਿੱਥੇ ਪਈ ਹੈ, ਤੇ ਫਿਰ ਹੌਲੀ ਹੌਲੀ ਅੱਗੋਂ ਗੱਲ ਵੱਧਦੀ ਜਿਹੜੀ ਅਕਬਰ ਤੱਕ ਗਈ। ਅਕਬਰ ਬਾਰੇ ਅਕਸਰ ਕਿਹਾ ਜਾਂਦਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਏਦਾਂ, ਤੇ ਸਿੱਖ ਧਰਮ ਨਾਲ ਵੀ ਜੋੜ ਕੇ ਏਦਾਂ ਦੀ ਗੱਲ ਅਕਬਰ ਬਾਰੇ ਜਿਹੜੀ ਉਹ ਕਹੀ ਜਾਂਦੀ ਹੈ। ਤੇ ਪਰ ਜਦੋਂ ਫਿਰ ਜਹਾਂਗੀਰ ਵੇਲੇ ਮਸਲਾ ਜਿਹੜਾ ਸੀ ਉਹ ਬਦਲਿਆ ਸਾਰਾ, ਤੇ ਜਿਹਦੇ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹਾਦਤ ਜਿਹੜੀ ਉਹ ਦੇਣੀ ਪਈ, ਤੇ ਉਦੋਂ ਜਿਹੜੀ ਸਾਰੀ ਗੱਲ ਉਹ ਪੀਰੀ ਤੱਕ ਆਪਾਂ ਕਹਿ ਸਕਦੇ ਹਾਂ ਸਪਿਰਚੁਅਲ ਅਧਿਆਤਮਕ ਜਿਹੜੀ ਰੂਹਾਨੀਅਤ ਦੀ ਗੱਲ ਸੀ, ਪਰ ਉਹ ਰੂਹਾਨੀਅਤ ਦੇ ਵਿੱਚ ਜਿਹੜੀਆਂ ਸੱਚੀਆਂ ਗੱਲਾਂ ਸੀ ਤੇ ਜਾਂ ਜਿਹੜੀ ਉਸ ਰੂਹਾਨੀਅਤ ਦੀ ਪ੍ਰੈਕਟਿਸ ਜਿਹੜੀ ਉਸ ਵੇਲੇ ਜਿਹੜੇ ਉਸ ਵੇਲੇ ਹਾਲਾਂਕਿ ਗੁਰਦੁਆਰੇ ਇਸ ਰੂਪ ਦੇ ਵਿੱਚ ਉਹਨਾਂ ਦਾ ਨਾਂ ਉਦੋਂ ਗੁਰਦੁਆਰਾ ਸ਼ਬਦ ਭਾਵੇਂ ਨਹੀਂ ਸੀ ਵਰਤਿਆ ਜਾਂਦਾ, ਪਰ ਕਿਉਂਕਿ ਜਿੱਥੇ ਜਾ ਕੇ ਗੁਰੂ ਬੈਠਦੇ ਸੀਗੇ ਤੇ ਉਹ ਥਾਂ ਤੇ ਉਹ ਗੁਰਧਾਮਾਂ ਦੇ ਉੱਪਰ ਉਹ ਸਥਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਪ੍ਰੈਕਟਿਸ ਨਾਲ ਨਾਲ ਚੱਲਦੀ ਸੀ, ਪ੍ਰੈਕਟੀਕਲੀ ਜਿਹੜੀ ਗੱਲ ਸੀ ਰੂਹਾਨੀਅਤ ਦੇ ਨਾਲ ਨਾਲ, ਉਹਦੇ ਤੋਂ ਜਿਹੜਾ ਸੀ ਉਹ ਜਹਾਂਗੀਰ ਬਹੁਤ ਔਖਾ ਸੀ। ਹੋਰ ਕਈ ਘਟਨਾਵਾਂ ਜਿਹੜੀਆਂ ਕਈ ਗੱਲਾਂ ਇਹਦਾ ਜਿਹੜਾ ਸੀ ਉਹ ਕਾਰਨ ਬਣੀਆਂ, ਤੇ ਜੋ ਫਿਰ ਅੱਗੇ ਨੌਵੇਂ ਪਾਤਸ਼ਾਹ ਤੱਕ ਚੱਲਦੇ ਆਪਾਂ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੱਕ ਸਾਰੀ ਗੱਲ ਚੱਲੀ, ਪਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਇਹ ਗੱਲ ਜਿਹੜੀ ਸੀ ਉਹ ਸਮਝ ਲਈ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿੰਨਾ ਚਿਰ ਤੁਸੀਂ ਆਪਣੀ ਰੂਹਾਨੀਅਤ ਦੇ ਨਾਲ ਨਾਲ ਜਿਹੜੀ ਮੀਰੀ ਦੀ ਗੱਲ ਹੈ ਤੇ ਤੁਸੀਂ ਨਹੀਂ ਕਰਦੇ, ਆਪਣੀ ਬਰਾਬਰ ਦੀ ਇੱਕ ਸੱਤਾ ਸਥਾਪ ਜਿਹੜੀ ਆ ਉਹ ਨਹੀਂ ਕਰਦੇ ਉਹਨਾਂ ਦਾ ਟਾਕਰਾ ਕਰਨ ਲਈ, ਤੇ ਕਿਉਂਕਿ ਉਹਨਾਂ ਕੋਲੇ ਤਾਂ ਸੱਤਾ ਹੈ, ਉਹਨਾਂ ਕੋਲੇ ਰਾਜ ਹੈ, ਤੇ ਉਹਨਾਂ ਕੋਲੇ ਧਰਮ ਉਸ ਰੂਪ ਚ ਨਹੀਂ, ਧਰਮ ਉਹਨਾਂ ਕੋਲੇ ਪਿੱਛੇ ਹੈ, ਸੈਕੰਡਰੀ ਰੂਪ ਦੇ ਵਿੱਚ ਪੈ ਜਾਵੇ, ਉਹਨਾਂ ਨੂੰ ਲੋੜ ਹੁੰਦੀ ਹੈ ਉਹ ਧਰਮ ਦੀ ਵਰਤੋਂ ਕਰ ਲੈਂਦੇ ਆ, ਜਦੋਂ ਨਹੀਂ ਲੋੜ ਹੁੰਦੀ ਤਾਂ ਉਹਨਾਂ ਨੂੰ ਵੀ ਕੁਛ ਨਹੀਂ ਸਮਝਦੇ। ਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹਦਾ ਇੱਕ ਮੁਕਾਬਲਾ ਜਿਹੜਾ ਸੀ ਉਸ ਤਰ੍ਹਾਂ ਦੀ ਇੱਕ ਸੱਤਾ ਦੇ ਨਾਲ ਕੀਤਾ ਜਾ ਸਕਦਾ, ਦਿੱਲੀ ਦੇ ਤਖ਼ਤ ਦਾ ਮੁਕਾਬਲਾ ਜਾਂ ਲਾਹੌਰ ਦੇ ਤਖ਼ਤ ਦਾ ਜਿਹੜਾ ਮੁਕਾਬਲਾ ਵੀ ਇੱਕ ਤਖ਼ਤ ਤੋਂ ਹੀ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਇਸ ਜਿਹੜੀ ਹੈ ਇਸ ਥੜੇ ਦੀ ਜਿਹੜੀ ਸਥਾਪਨਾ ਜਿਹੜੀ ਆ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਕਿ 9 ਫੁੱਟ ਉੱਚਾ ਜਿਹੜਾ ਸੀ ਇਹ ਥੜਾ ਬਣਾਇਆ ਗਿਆ, ਤੇ ਬਣਾਇਆ ਵੀ ਦਰਬਾਰ ਸਾਹਿਬ ਦੇ ਸਾਹਮਣੇ ਗਿਆ, ਤੇ ਬਣਾਇਆ ਵੀ ਇਸ ਤਰੀਕੇ ਦੇ ਨਾਲ ਗਿਆ ਕਿ ਜਿਹੜੀ ਦਰਬਾਰ ਸਾਹਿਬ ਦੀ ਆਸਥਾ ਹੈ ਜਾਂ ਜਿਹੜੀ ਆਪਾਂ ਜਿਹੜੀ ਪੀਰੀ ਵਾਲੀ ਗੱਲ ਕੀਤੀ ਹੈ ਜਾਂ ਸਪਿਰਚੁਅਲਿਜ਼ਮ ਵਾਲੀ ਗੱਲ ਕੀਤੀ ਹੈ ਉਹ ਵੱਡੀ ਰਹੇ ਫਿਰ ਵੀ। ਤੇ ਉਹਨਾਂ ਨੇ ਫਿਰ ਇਸ ਮੌਕੇ ਤੇ ਹੀ ਜੋ ਉਸ ਵੇਲੇ ਜਿਹੜੇ ਸੀਗੇ ਹੈੱਡ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ ਤੇ ਨਾਲ ਜੋ ਵਿਦਵਾਨ ਸਿੱਖ ਮਤ ਦੇ ਤੇ ਜਿਹਨਾਂ ਨੂੰ ਪਹਿਲੇ ਜਿਹੜੇ ਹੈ ਸਰਬਰਾਹ ਵੀ ਬਣਾਇਆ ਗਿਆ ਅਕਾਲ ਤਖ਼ਤ ਦੇ ਭਾਈ ਗੁਰਦਾਸ ਜੀ, ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਇਸ ਅਕਾਲ ਬੁੰਗਾ ਜਿਹਨੂੰ ਉਦੋਂ ਕਹਿ ਜਾਂਦਾ ਸੀ ਅਕਾਲ ਬੁੰਗੇ ਦੀ ਜਿਹੜੀ ਨੀਂਹ ਰੱਖੀ ਜਾਂ ਕਹਿ ਲਓ ਸਥਾਪਨਾ ਕੀਤੀ, ਸਿਰਜਣਾ ਕੀਤੀ। ਤੇ ਉਸੇ ਵੇਲੇ ਹੀ ਉਹਨਾਂ ਨੇ ਜਿਹੜੀਆਂ ਦੋ ਤਲਵਾਰਾਂ ਜਿਹੜੀਆਂ ਸੀ ਮੀਰੀ ਤੇ ਪੀਰੀ ਦੀਆਂ ਧਾਰਨ ਜਿਹੜੀਆਂ ਹੈ ਉਹ ਕੀਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਇਹ ਪਰੰਪਰਾ ਸਾਡੇ ਸਿੱਖ ਗੁਰੂਆਂ ਚ ਹੈ ਨੀ ਸੀ ਜਿਹੜਾ ਹੈ ਸ਼ਾਸਤਰ ਧਾਰਨ ਕਰਨ ਲਈ, ਤੇ ਉਹਨਾਂ ਨੇ ਜਿਹੜੀ ਸੀ ਇਹ ਇੱਕ ਵੱਡੀ ਰਵਾਇਤ ਦੀ ਜਿਹੜੀ ਸ਼ੁਰੂ ਕੀਤੀ, ਜਿਹੜੀ ਗੱਲ ਫਿਰ ਦਸਵੇਂ ਪਾਤਸ਼ਾਹ ਵੇਲੇ ਜਾ ਕੇ ਬਹੁਤ ਸਪਸ਼ਟ ਹੋ ਜਾਂਦੀ ਹੈ ਜਦੋਂ ਪੰਜ ਪੈਰਾਂ ਦੀ ਜਿਹੜੀ ਸਾਜਣਾ ਹੁੰਦੀ ਹੈ, ਇੱਕ ਪੰਜ ਪੈਰਾਂ ਦੀ ਇੱਕ ਬਕਾਇਦਾ ਇੰਸਟੀਟਿਊਸ਼ਨ। ਪੰਜ ਪੈਰੇ ਆਪਣੇ ਆਪ ਚ ਕਹਿਣ ਨੂੰ ਇਹ ਨੀ ਸੀ ਕਿ ਉਹ ਇੱਕ ਦੁਨਿਆਵੀ ਤੌਰ ਤੇ ਜਾਂ ਭੌਤਿਕ ਸਰੀਰ ਸੀ, ਤੇ ਉਹ ਇੱਕ ਇੰਸਟੀਟਿਊਸ਼ਨ ਸੀ ਇੱਕ ਤਰੀਕੇ ਦੀ ਤੇ ਸੰਸਥਾ ਸੀ ਜੋ ਹੁਣ ਤੱਕ ਚੱਲ ਰਹੀ ਹੈ। ਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਸੀ ਇਹ ਨਾਲ ਜਿਹੜੀਆਂ ਸੀ ਇਹ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੋ ਕਿਰਪਾਨਾਂ ਸ੍ਰੀ ਸਾਹਿਬ ਕੋਲ ਵੀ ਆਪਾਂ ਸ਼ਬਦ ਵਰਤਦੇ ਹਾਂ ਤੇ ਉਹ ਜਿਹੜੀਆਂ ਸੀ ਉਹ ਧਾਰਨ ਕੀਤੀਆਂ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜ ਹੈ ਉਹ ਧਰਮ ਦੇ ਜਿਹੜਾ ਅਧੀਨ ਹੈ, ਪਰ ਧਰਮ ਦੀ ਰਾਖੀ ਲਈ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਜਿਹੜਾ ਹੈ ਤੁਹਾਡੇ ਕੋਲੇ ਤੁਹਾਡਾ ਹਥਿਆਰਬੰਦ ਹੋਣਾ ਜਾਂ ਤੁਹਾਡੇ ਕੋਲ ਸੱਤਾ ਹੋਣੀ ਵੀ ਲਾਜ਼ਮੀ ਹੈ। ਤੇ ਜਿਹਦੇ ਬਾਅਦ ਆਪਾਂ ਕਿੰਨੀਆਂ ਹੀ ਜਿਹੜੀਆਂ ਇਤਿਹਾਸਿਕ ਘਟਨਾਵਾਂ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਆਪਾਂ ਉਸ ਤੋਂ ਬਾਅਦ ਆਉਂਦੀਆਂ ਨੇ ਲੜਾਈਆਂ ਛੇਵੇਂ ਪਾਤਸ਼ਾਹ ਦੀਆਂ ਇੱਥੋਂ ਤੱਕ ਕਿ ਅੱਗੇ ਤੱਕ ਮਹਾਰਾਜ ਤੱਕ ਮਾਲਵੇ ਤੱਕ ਜਿਹੜੇ ਉਹ ਯੁੱਧ ਨੇ ਉਹ ਮੁਗਲਾਂ ਦੇ ਨਾਲ ਹੁੰਦੇ ਨੇ, ਕਦੇ ਬਾਜ ਪਿੱਛੇ ਲੜਾਈ ਹੁੰਦੀ ਹੈ, ਇੱਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਵੀ ਨੇ ਤੇ ਇਤਿਹਾਸਕ ਜਿਹੜੀ ਇਹ ਇੱਕ ਤਵਾਰੀਖ ਵੀ ਹੈ। ਤੇ ਅਲਟੀਮੇਟਲੀ ਜਿੱਥੇ ਜਾ ਕੇ ਫਿਰ ਛੇਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਉਹਨਾਂ ਦੀ ਰਿਹਾਈ ਹੁੰਦੀ ਹੈ, ਨਾਲ ਜਿਹੜੇ ਹੋਰ 52 ਜਿਹੜੇ ਰਾਜੇ ਨੇ ਰਿਆਸਤੀ ਰਾਜਾਂ ਦੇ ਉਹ ਉਹਨਾਂ ਦੀ ਵੀ ਰਿਹਾਈ ਹੁੰਦੀ ਹੈ, ਇਹ ਸਾਰਾ ਕੁਛ ਚੱਲ। ਪਰ ਆਪਾਂ ਕਿਉਂਕਿ ਗੱਲ ਅਕਾਲ ਤਖ਼ਤ ਸਾਹਿਬ ਦੀ ਕਰ ਰਹੇ ਹਾਂ, ਉਹਨਾਂ ਦੀ ਸਥਾਪਨਾ ਦੀ ਕਰ ਰਹੇ ਹਾਂ, ਤੇ ਉਦੋਂ ਇਹ ਗੱਲ ਇੱਕ ਬੜੀ ਸਾਫ਼ ਤੇ ਸਪਸ਼ਟ ਸੀ, ਭਾਵੇਂ ਅਕਾਲ ਤਖ਼ਤ ਸਾਹਿਬ ਇੱਕ ਵੱਡੀ ਜਗ੍ਹਾ ਉਹ ਬਣਾਈ ਗਈ ਜਿੱਥੇ ਇਸ ਤਰ੍ਹਾਂ ਦਾ ਕੋਈ ਡਿਸੀਜਨ ਕੌਮ ਨੂੰ ਦੇਣਾ ਹੈ, ਕਿਉਂਕਿ ਉਹ ਡਿਸੀਜਨ ਦਰਬਾਰ ਸਾਹਿਬ ਦੇ ਤਾਬਿਆ ਬੈਠਾ ਕੋਈ ਹੈੱਡ ਗ੍ਰੰਥੀ ਜਾਂ ਹੋਰ ਉੱਥੋਂ ਡਿਸੀਜਨ ਨਹੀਂ ਸੀ ਦੇ ਸਕਦਾ, ਕਿਉਂਕਿ ਉਹ ਡਿਸੀਜਨ ਦੁਨਿਆਵੀ ਸੀ। ਤੇ ਇਸ ਕਰਕੇ ਉਹ ਸਾਰੇ ਦੁਨਿਆਵੀ ਜਿਹੜੇ ਫੈਸਲੇ ਲੈਣ ਵਾਸਤੇ, ਤੇ ਕਿਉਂਕਿ ਦਰਬਾਰ ਸਾਹਿਬ ਤਾਂ ਸਾਰੇ ਵਰਨਾਂ ਨੂੰ ਸਾਂਝਾ, ਤੇ ਸਾਰੇ ਵਰਨਾਂ ਨੂੰ ਨਹੀਂ ਸਾਂਝਾ, ਸਾਰੀ ਮਨੁੱਖਤਾ ਨੂੰ ਸਾਂਝਾ, ਉੱਥੇ ਤਾਂ ਸਾਰੇ ਇੱਕ ਬਰਾਬਰ ਨੇ, ਜਿਹੜਾ ਨਤਮਸਤਕ ਜਾ ਕੇ ਹੁੰਦਾ ਉੱਥੇ ਕਿਸੇ ਦੀ ਇਹ ਜਾਂਚ ਨਹੀਂ ਕੀਤੀ ਜਾਂਦੀ ਕਿ ਸਾਧ ਹੈ ਚੋਰ ਹੈ ਡਾਕੂ ਹੈ ਕੌਣ ਹੈ, ਉੱਥੇ ਤਾਂ ਜਿਹੜਾ ਜਾ ਕੇ ਨਤਮਸਤਕ ਹੁੰਦਾ ਕਿਉਂਕਿ ਉਹ ਪੁਰਾਣੀ ਹੈ ਤੇ ਉਹ ਦਰਬਾਰ ਸਾਹਿਬ ਦੀ ਤਾਂ ਬਿਲਕੁਲ ਹੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਆ ਉਹ ਸਾਰੀ ਪ੍ਰੈਕਟਿਸ ਹੈ ਤੇ ਉਹ ਉਵੇਂ ਜਿਹੜਾ ਚੱਲ ਰਿਹਾ ਤੇ ਫਿਰ ਜਿਹੜੀ ਇੱਕ ਸੱਤਾ ਦੇ ਨਾਲ ਵੱਡੀ ਸੱਤਾ ਦੇ ਨਾਲ ਟਾਕਰਾ ਲੈਣ ਲਈ ਕੰਸੋਲੀਡੇਸ਼ਨ ਸਾਰੀ ਗੱਲ ਫਿਰ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਂ ਉਸ ਵੇਲੇ ਅਕਾਲ ਬੁੰਗੇ ਤੋਂ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ ਤੇ ਉਹ ਸ਼ੁਰੂਆਤ ਛੇਵੇਂ ਪਾਤਸ਼ਾਹ ਨੇ ਕੀਤੀ ਤੇ ਖੁਦ ਭਾਈ ਗੁਰਦਾਸ ਜੀ ਨੂੰ ਉਹਦੇ ਸਰਬਰਾਹ ਲਾਇਆ ਜਾਂ ਮੁਖੀ ਲਾਇਆ ਕੁਛ ਵੀ ਜਿਹੜਾ ਹੁਣ ਆਪਾਂ ਜਥੇਦਾਰ ਕਹਿੰਦੇ ਹਾਂ ਕਿਉਂਕਿ ਉਦੋਂ ਤਾਂ ਜਥੇਦਾਰ ਸ਼ਬਦ ਹੈ ਨਹੀਂ ਸੀ ਜਥੇਦਾਰ ਤਾਂ ਸ਼ਬਦ ਬਾਅਦ ਵਿੱਚ ਜਦੋਂ ਜਥੇ ਬਣਨੇ ਸ਼ੁਰੂ ਹੋਏ ਲੜਾਈਆਂ ਜੰਗਾਂ ਯੁੱਧਾਂ ਦੀਆਂ ਗੱਲਾਂ ਹੋਈਆਂ ਉਦੋਂ ਇਹ ਸ਼ਬਦ ਜਿਹੜਾ ਹੈ ਉਹ ਕੋਇਨ ਹੋਇਆ ਜਾਂ ਇਹ ਸ਼ਬਦ ਸਾਹਮਣੇ ਆਇਆ ਤੇ ਫਿਰ ਜਿਹੜਾ ਹੈ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜਾ ਹੈਗਾ ਫਿਰ ਜਿਹੜਾ ਕੁਛ ਸਮਾਂ ਜਦੋਂ ਏਦਾਂ ਦਾ ਆਇਆ ਜਦੋਂ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਤੱਕ ਜਦੋਂ ਇੱਕ ਤਰੀਕੇ ਦਾ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹੈ ਮਸੰਦਾਂ ਦਾ ਜਿਹੜਾ ਹੈ ਜ਼ਿਆਦਾ ਕਬਜ਼ਾ ਰਿਹਾ ਕਾਬਜ਼ ਰਹੇ ਕਿਉਂਕਿ ਸਿੱਖੀ ਸਾਰੀ ਉਹ ਸਪਰੈਡ ਹੋ ਗਈ ਉਸ ਪੂਰੇ ਆਲੇ ਦੁਆਲੇ ਫੈਲ ਗਈ ਤੇ ਦਸਵੇਂ ਪਾਤਸ਼ਾਹ ਤੱਕ ਕਿਉਂਕਿ ਨੌਵੇਂ ਪਾਤਸ਼ਾਹ ਜਿਹੜੇ ਸੀਗੇ ਗੁਰੂ ਤੇਗ ਬਹਾਦਰ ਉਹਨਾਂ ਨੇ ਅਨੰਦਪੁਰ ਸਾਹਿਬ ਵਸਾ ਲਿਆ ਸੀਗਾ ਤੇ ਤੁਹਾਨੂੰ ਚੱਕ ਨਾਨਕੀ ਦੇ ਨਾਂ ਤੇ ਵਸਾਇਆ ਤੇ ਬਾਅਦ ਚ ਅਨੰਦਪੁਰ ਸਾਹਿਬ ਨਾਂ ਰੱਖਿਆ ਗਿਆ ਤੇ ਕਿਉਂਕਿ ਇਸ ਪਾਸੇ ਨੂੰ ਸਾਰੀ ਉਹ ਕਹਾਣੀ ਤੁਰ ਗਈ ਸੀ ਤੇ ਫਿਰ ਇੱਥੋਂ ਇਹ ਜਿਹੜੀ ਇੱਕ ਅਣਦੇਖੀ ਰਹੀ ਜਾਂ ਮੀਣਿਆਂ ਦਾ ਖਾਸ ਕਰਕੇ ਪੁੱਤਰ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ ਜਿਹਨਾਂ ਨੂੰ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਤੇ ਉਹ ਵੀ ਕਾਬਜ਼ ਰਹੇ ਤੇ ਜਾਂ ਮਸੰਦ ਜਿਹੜੇ ਸੀਗੇ ਇੱਕ ਤਰ੍ਹਾਂ ਦੇ ਉਹ ਕਾਬਜ਼ ਰਹੇ ਤੇ ਉਦੋਂ ਕੋਈ ਇੱਥੋਂ ਡਿਸੀਜਨ ਜਾਂ ਕੋਈ ਉਸ ਰੂਪ ਦੇ ਵਿੱਚ ਇਹ ਵੀ ਨਹੀਂ ਆਇਆ ਠੀਕ ਆ ਆਪਣੇ ਤਰੀਕੇ ਦੇ ਨਾਲ ਉਹ ਜੇ ਕੋਈ ਇੱਥੋਂ ਕੋਈ ਗੱਲ ਜਾਂਦੀ ਸੀ ਜਾਂ ਹੁਕਮਨਾਮਾ ਉਹ ਜਾਂਦਾ ਸੀ ਉਹ ਕਰਦੇ ਸੀ ਜਿਹੜੇ ਰਿਕਾਰਡ ਤੇ ਜਿੰਨੇ ਕੁ ਐਵੀਡੈਂਸ ਜਿਹੜੇ ਹੈਗੇ ਇਹਦੇ ਮਿਲਦੇ ਆ ਤੇ ਕਿਉਂਕਿ ਜਿਹੜਾ ਹੁਕਮਨਾਮਾ ਸ਼ਬਦ ਵੀ ਅਸਲ ਦੇ ਵਿੱਚ ਉਹ ਹੁਣ ਤਾਂ ਖੈਰ ਇੱਕ ਆਮ ਸ਼ਬਦ ਇਹ ਬਣ ਗਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵਾਕ ਲੈਂਦੇ ਹਾਂ ਆਪਾਂ ਤੇ ਉਹਦੇ ਲਈ ਅਕਸਰ ਹੁਣ ਸਾਡੇ ਸਿਆਸਤ ਦੇ ਵਿੱਚ ਵੀ ਧਰਮ ਦੇ ਵਿੱਚ ਵੀ ਹੁਕਮਨਾਮਾ ਸ਼ਬਦ ਵਰਤਣ ਲੱਗ ਗਏ ਸਾਡੇ ਪਾਠੇ ਵੀ ਹੁਕਮਨਾਮਾ ਵਰਤਣ ਲੱਗ ਗਏ ਹਾਲਾਂਕਿ ਜਿਹੜਾ ਹੈ ਸ਼ਬਦ ਮੁੱਖ ਵਾਕ ਸੀਗਾ ਹੁਣ ਤੱਕ ਜਿਹੜਾ ਹਿਸਟਰੀ ਦੇ ਵਿੱਚ ਵੀ ਕਦੇ ਏਦਾਂ ਦਾ ਹੁਕਮਨਾਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾਂ ਬਾਣੀ ਦੇ ਨਾਲ ਨਹੀਂ ਆਇਆ ਉੱਥੋਂ ਮੁੱਖ ਵਾਕ ਹੀ ਆਇਆ ਤੇ ਹੁਣ ਕਿਉਂਕਿ ਜਿਹੜੇ ਹੁਕਮਨਾਮੇ ਹੁੰਦੇ ਸੀ ਜਾਂ ਤਾਂ ਉਹ ਗੁਰੂ ਸਾਹਿਬ ਭੇਜਦੇ ਸੀ ਤੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਸੀ ਅਕਾਲ ਤਖ਼ਤ ਸਾਹਿਬ ਕਿਉਂਕਿ ਉਸ ਵੇਲੇ ਤੱਕ ਇੱਕ ਸਥਾਪਿਤ ਹੋ ਚੁੱਕਿਆ ਸੀ ਤੇ ਬਾਅਦ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਫਿਰ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਇਹਦੇ ਸਰਬਰਾਹ ਲਾਇਆ ਜਦੋਂ ਸਾਰਾ ਇਹ ਦਰਬਾਰ ਸਾਹਿਬ ਦਾ ਸੰਭਾਲਿਆ ਤੇ ਜਦੋਂ ਮਸੰਦਾਂ ਦੇ ਖਿਲਾਫ ਫਿਰ ਸਖਤ ਕਾਰਵਾਈ ਕਰਨੀ ਪਈ ਕਿਉਂਕਿ ਉਹਨਾਂ ਨੇ ਆਪਣੇ ਆਪਣੇ ਖੇਮੇ ਆਪਣੇ ਆਪਣੇ ਤਰੀਕੇ ਨਾਲ ਇੱਕ ਲੁੱਟ ਦਾ ਸਾਧਨ ਬਣਾ ਲਿਆ ਸੀ ਹਾਲਾਂਕਿ ਕਿਸੇ ਵੇਲੇ ਮਸੰਦ ਪ੍ਰਥਾ ਬੜੀ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ ਮੰਜੀ ਪ੍ਰਥਾ ਜਾਂ ਮਸੰਦ ਪ੍ਰਥਾ ਆਪਣੇ ਗੁਰੂਆਂ ਨੇ ਕੀਤੀ ਸੀ ਉਹਦਾ ਜਿਹੜਾ ਸੀ ਉਹ ਫਿਰ ਉਹ ਖਾਤਮਾ ਕਰਨਾ ਪਿਆ ਤੇ ਹੁਣ ਗੱਲ ਅਸਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦੇ ਜਿਹੜਾ ਹੈ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿੱਦਾਂ ਦੇ ਪੰਜਾਬ ਦੇ ਹਾਲਾਤ ਆਪਾਂ ਨੂੰ ਪਤਾ ਹੈ ਬਣੇ ਜਾਂ ਉਹ ਇਸ ਖਿੱਤੇ ਦੇ ਹਾਲਾਤ ਬਣੇ ਜਿੱਥੇ ਕਬਜ਼ੇ ਹੋਏ ਕਬਜ਼ਿਆਂ ਦਾ ਜਿਹੜੇ ਭਾਵੇਂ ਉਹ ਅਵਦਾਲੀ ਹੋਵੇ ਭਾਵੇਂ ਕੋਈ ਹੋਰ ਹਮਲਾਵਰ ਹੋਵੇ ਕਿਉਂਕਿ ਦਰਬਾਰ ਸਾਹਿਬ ਜਿਹੜਾ ਹੈ ਉਹਨਾਂ ਦੇ ਹਮਲਿਆਂ ਦਾ ਇੱਕ ਟਾਰਗੇਟ ਹੁੰਦਾ ਸੀ ਇੱਥੇ ਸਿੱਖ ਸੰਗਤ ਜੁੜਦੀ ਸੀ ਤੇ ਇੱਥੇ ਚੜਾਵਾ ਵੀ ਚੜਦਾ ਸੀ ਤੇ ਇੱਥੇ ਇੱਥੋਂ ਤੱਕ ਕਿ ਦਸਵੰਧ ਵੀ ਜਿਹੜਾ ਸੀਗਾ ਉਹ ਲੋਕ ਲੈ ਕੇ ਆਉਂਦੇ ਸੀ ਤੇ ਉਹਨਾਂ ਦਾ ਇੱਕ ਲੁੱਟ ਦਾ ਤੇ ਦੂਜਾ ਇਹ ਸੀ ਕਿ ਉਹ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਅਜੂ ਆਪਾਂ ਅਬਦਾਲੀ ਦੀ ਗੱਲ ਕਰਦੇ ਹਾਂ ਜਾਂ ਮੱਸਾ ਰੰਗੜ ਦੀ ਜਾਂ ਹੋਰਾਂ ਦੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਜਿਹੜੀ ਪੋਲੀਟੀਕਲ ਪਾਵਰ ਵੀ ਜਿਹੜੀ ਮਿਲਦੀ ਹੈ ਜਾਂ ਜਿਹੜੀ ਇਹਨਾਂ ਨੂੰ ਰਾਜਸੀ ਸੱਤਾ ਰਾਜਸੀ ਜਿਹੜੀ ਤਾਕਤ ਮਿਲਦੀ ਹੈ ਲੜਨ ਦੀ ਸਾਡੇ ਖਿਲਾਫ ਜਾਂ ਬਗਾਵਤ ਕਰਨੀ ਜਾਂ ਗੁਰੀਲਾ ਯੁੱਧ ਲੜਨ ਦੀ ਉਹ ਇੱਥੋਂ ਮਿਲਦੀ ਹੈ ਤੇ ਇਸ ਕਰਕੇ ਵਾਰ ਵਾਰ ਜਿਹੜਾ ਹੈ ਟਾਰਗੇਟ ਦਰਬਾਰ ਸਾਹਿਬ ਹੁੰਦਾ ਰਿਹਾ ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹਰ ਰੋਜ਼ ਦੀ ਜਿਹੜੀ ਮਰਿਆਦਾ ਹੈ ਤੇ ਉਹ ਵੀ ਬੰਦ ਹੁੰਦੀ ਰਹੀ ਭਾਵੇਂ ਅਬਦਾਲੀ ਨੇ ਹਮਲਾ ਕਰਕੇ ਇੱਥੇ ਕਿਉਂਕਿ ਇਤਿਹਾਸਕਾਰ ਤਾਂ ਖੈਰ ਅਲੱਗ ਅਲੱਗ ਉਹਦੇ ਚ ਅਕਾਊਂਟਸ ਨੇ ਹਿਸਟੋਰੀਅਨਸ ਦੇ ਤੇ ਉਹ ਕੁਛ ਮੰਨਣ ਯੋਗ ਵੀ ਨੇ ਕੁਛ ਨਹੀਂ ਵੀ ਨੇ ਕੋਈ ਕਹਿੰਦੇ ਕਿ ਇਹਦੇ ਚ ਰੇਤਾ ਭਰਾਤਾ ਸੀ ਇਹਦੇ ਚ ਤੇ ਗਊਆਂ ਦਾ ਜਿਹੜਾ ਸੀਗਾ ਉਹ ਹੱਡੀਆਂ ਵਗੈਰਾ ਹੋਰ ਭਰਾਤਾ ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਚੱਲਦੀਆਂ ਨੇ ਤੇ ਪਰ ਆਪਣਾ ਜਿਹੜਾ ਹੈਗਾ ਗੱਲ ਮੁੱਖ ਅਕਾਲ ਤਖ਼ਤ ਸਾਹਿਬ ਦੇ ਨਾਲ ਹੈ ਜਿਹੜੀ ਤੇ ਉੱਥੋਂ ਫਿਰ ਉਸ ਤੋਂ ਬਾਅਦ ਹੈ ਦਸਵੇਂ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਹਾਲਾਤ ਜਿਹੜੇ ਉਹ ਬਦਲਦੇ ਆ ਤੇ ਉਹ ਹਾਲਾਤ ਫਿਰ ਇਸ ਰੂਪ ਦੇ ਵਿੱਚ ਬਦਲਦੇ ਆ ਕਿ ਸਿੱਖਾਂ ਨੂੰ ਜਿਹੜਾ ਹੈ ਉਹ ਗਰੀਲਾ ਵਾਰਫੇਅਰ ਚ ਜਾਣਾ ਪਿਆ ਤੇ ਉਸ ਰੂਪ ਦੇ ਵਿੱਚ ਜਿਹੜਾ ਹੈ ਥੋੜਾ ਮੋਟਾ ਜਿਹੜਾ ਪ੍ਰਬੰਧ ਨਿਰਮਲਿਆਂ ਦੇ ਹੱਥ ਦੇ ਵਿੱਚ ਰਿਹਾ ਤੇ ਉਦੋਂ ਫਿਰ ਜਿਹੜੀ ਸੀ ਉਹ ਜਥੇਦਾਰ ਸ਼ਬਦ ਉਦੋਂ ਵੀ ਨੀ ਸੀ ਵਰਤਿਆ ਜਾਂਦਾ, ਉਦੋਂ ਵੀ ਜਿਹੜਾ ਸੀ ਮੁੱਖ ਸੇਵਾਦਾਰ ਜਾਂ ਸਰਬਰਾਹ ਇਹ ਸ਼ਬਦ ਵਰਤੇ ਜਾਂਦੇ ਸੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਅਥਾਰਟੀ ਦੀ ਬਣੀ ਕਿ ਉਹ ਲਾਵੇ ਕੌਣ, ਕਿਉਂਕਿ ਪਹਿਲਾਂ ਤਾਂ ਗੁਰੂ ਸਾਹਿਬ ਨੇ ਖੁਦ ਲਾਏ ਸੀ, ਪਾਤਸ਼ਾਹ ਨੇ ਲਾਏ, ਦਸਵੇਂ ਪਾਤਸ਼ਾਹ ਨੇ ਲਾਏ, ਵੀ ਜਿਹਦੀ ਠੀਕ ਹੈ ਮੀਣਿਆਂ ਦਾ ਵੀ ਜਿਹੜਾ ਹੈ ਕਾਬਜ ਰਹੇ ਉਹ। ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪਰੰਪਰਾ ਗੁਰੂ ਸਾਹਿਬ ਖੁਦ ਜਿਹੜੀ ਦੇ ਕੇ ਗਏ ਸੀਗੇ ਦਸਵੇਂ ਪਾਤਸ਼ਾਹ ਸਰਬੱਤ ਖਾਲਸਾ ਦੀ, ਤੇ ਫਿਰ ਸਰਬੱਤ ਖਾਲਸਾ ਨੇ ਆਪਣੇ ਹੱਥ ਚ ਲਈ ਇਹ ਗੱਲ ਕਿ ਜਿਹੜੀ ਹੈ ਉਹਦੀ ਜਿਹੜੀ ਉੱਥੇ ਮੁੱਖ ਮੁਖੀ ਦੀ ਜਾਂ ਮੁੱਖ ਸੇਵਾਦਾਰ ਦੀ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੀ ਇੱਕ ਤਰੀਕੇ ਦੀ ਸਰਬਰਾਹ ਦੀ ਜਿਹੜੀ ਹੈ ਉਹ ਫਿਰ ਜਿਹੜੀ ਆ ਉਹ ਸਰਬੱਤ ਖਾਲਸਾ ਉਹਦੀ ਕਰੇ। ਤੇ ਜਿਹਨਾਂ ਨੇ ਭਾਈ ਮਨੀ ਸਿੰਘ ਤੋਂ ਬਾਅਦ, ਕਿਉਂਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਜਿਹਨਾਂ ਨੂੰ ਬੰਦ ਬੰਦ ਕਟਾਉਣ ਦਾ ਜਿਹੜਾ ਹੁਕਮ ਜਿਹੜਾ ਦਿੱਤਾ ਗਿਆ ਸੀ, ਕਿਉਂਕਿ ਉਸ ਵੇਲੇ ਭਾਈ ਮਨੀ ਸਿੰਘ ਸਰਬਰਾਹ ਸੀ, ਉਹੀ ਹੈੱਡ ਗ੍ਰੰਥੀ ਸਾਰਾ ਉਹਨਾਂ ਕੋਲੇ ਸੀਗਾ। ਤੇ ਫਿਰ ਜਿਹੜਾ ਸੀ ਸਰਬੱਤ ਖਾਲਸਾ ਜਦੋਂ ਹੁੰਦਾ ਤੇ ਸਰਬੱਤ ਖਾਲਸਾ ਫਿਰ ਜਾ ਕੇ 18ਵੀਂ ਸਦੀ ਦੇ ਵਿੱਚ ਜਿਹੜਾ ਹੈ 1722 ਦੇ ਵਿੱਚ, ਤੇ ਉਹ ਫਿਰ ਦਰਬਾਰਾ ਸਿੰਘ ਨੂੰ ਉਹਦੇ ਲਾਉਂਦੇ ਨੇ ਜਿਹੜੇ ਨੇ ਸਰਬਰਾਹ। ਤੇ ਫਿਰ ਉਹ ਸਰਬੱਤ ਖਾਲਸਾ ਦੀ ਹੀ ਪਰੰਪਰਾ ਰਹੀ। ਉਦੋਂ ਬਾਅਦ ਕਪੂਰ ਸਿੰਘ ਨੂੰ ਲਾਇਆ, ਜੱਸਾ ਸਿੰਘ ਆਲੂਵਾਲੀਆ ਵੀ ਸਰਬੱਤ ਖਾਲਸਾ ਵੱਲੋਂ ਰਹੇ, ਜਿਹਨਾਂ ਨੇ ਕਾਫੀ ਕੰਮ ਕੀਤਾ ਦਰਬਾਰ ਸਾਹਿਬ ਦੀ ਸਾਂਭ ਸੰਭਾਲ ਦਾ ਵੀ ਹੋਰ। ਤੇ ਫਿਰ ਅਕਾਲੀ ਫੂਲਾ ਸਿੰਘ ਨੂੰ ਜਿਹੜਾ ਹੈ ਤੇ ਉਹ ਲਾਇਆ ਗਿਆ। ਤੇ ਉਂਝ ਕਿਹਾ ਜਾਂਦਾ ਹੈ, ਹਾਲਾਂਕਿ ਕਿਤੇ ਕੋਈ ਉਹਦਾ ਐਵੀਡੈਂਸ ਨਹੀਂ, ਕਿ ਖੁਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਜਦੋਂ ਬਾਗਡੋਰ ਆਉਂਦੀ ਹੈ 1801 ਤੋਂ ਬਾਅਦ, ਤੇ ਵੀ ਉਹ ਕੁਛ ਸਮਾਂ ਉਹ ਵੀ ਖੁਦ ਵੀ ਰਹੇ, ਤੇ ਪਰ ਉਦਾਂ ਦਾ ਕਿਤੇ ਕੋਈ ਇਹ ਉਦੋਂ ਐਵੀਡੈਂਸ ਕੋਈ ਕਿਤੋਂ ਵੀ ਮਿਲਦਾ ਨੀ। ਤੇ ਕਿਉਂਕਿ ਅਕਾਲੀ ਫੂਲਾ ਸਿੰਘ ਦਾ ਜਿਹੜਾ ਹੈ ਉਹੀ ਨਾਂ ਆਉਂਦਾ, ਤੇ ਜਿਹਦੇ ਚ ਅਕਾਲੀ ਫੂਲਾ ਸਿੰਘ ਹੀ ਸੀ ਜਿਹਨਾਂ ਨੇ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਤਨਖਾਹ ਲਾਤੀ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮਾਮਲਾ ਸਰਬੱਤ ਖਾਲਸਾ ਤੋਂ ਬਦਲ ਕੇ ਫਿਰ ਬੁੱਢਾ ਦਲ ਕੋਲ ਆ ਜਾਂਦਾ, ਕਿਉਂਕਿ ਉਦੋਂ ਇੱਕ ਤਰੀਕੇ ਦੀ ਪਾਵਰ ਬਣ ਚੁੱਕਿਆ ਸੀ ਬੁੱਢਾ ਦਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਹੈ ਦੌਰਾਨ ਹੀ। ਤੇ ਕਿਉਂਕਿ ਬੁੱਢਾ ਦਲ ਉਦੋਂ ਦੀ ਇੱਕ ਫੋਰਸ ਸੀ, ਇੱਕ ਲੜਾਈ ਕਰਨ ਵਾਲੀ ਫੋਰਸ ਸੀ, ਹਥਿਆਰਬੰਦ, ਜਿਹਨੂੰ ਹੁਣ ਆਪਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿ ਦਿੰਦੇ ਹੁਣ ਦੀ। ਤੇ ਫਿਰ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਦੀ ਉਹ ਕਰਦੇ ਨੇ, ਤੇ ਜਿਹਦੇ ਚ ਹਨੂੰਮਾਨ ਸਿੰਘ, ਪ੍ਰਹਲਾਦ ਸਿੰਘ ਉਹਨਾਂ ਦੇ ਨਾਂ ਆਉਂਦੇ ਨੇ। ਤੇ ਜਦੋਂ ਅੰਗਰੇਜ਼ ਫਿਰ ਸ਼ਾਮਿਲ ਕਰਦੇ ਆ 1849 ਦੇ ਵਿੱਚ ਆ ਕੇ, ਤੇ ਫਿਰ ਸਿਚੁਏਸ਼ਨ ਉਦੋਂ ਬਾਅਦ ਫਿਰ ਅੰਗਰੇਜ਼ਾਂ ਨੂੰ ਸਮਝ ਆਉਂਦੀ ਹੈ, ਜਿਵੇਂ ਮੁਗਲਾਂ ਨੂੰ ਉਸ ਸਮਝ ਆਈ ਸੀ ਕਿ ਜਿਹੜਾ ਹੈ ਅਕਾਲ ਤਖ਼ਤ ਜਾਂ ਦਰਬਾਰ ਸਾਹਿਬ ਇਹ ਇੱਕ ਵੱਡੀ ਸਪਿਰਚੁਅਲ ਪਾਵਰ ਹੈ, ਤੇ ਇੱਕ ਵੱਡੀ ਜਿਹੜੀ ਹੈ ਇੱਕ ਤਰੀਕੇ ਦੀ ਅਥਾਰਟੀ ਹੈ, ਟੈਂਪਰਲ ਅਥਾਰਟੀ ਵੀ ਇਹੀ ਹੈ, ਤੇ ਆਪਾਂ ਇਹਦੇ ਤੇ ਕਿਸੇ ਤਰੀਕੇ ਨਾਲ ਕਾਬਜ਼ ਜਿਹੜਾ ਹੈ ਜੇ ਹੋ ਸਕਦੇ ਹਾਂ। ਕਿਉਂਕਿ ਉਸ ਤੋਂ ਬਾਅਦ ਪ੍ਰਹਲਾਦ ਸਿੰਘ ਤੋਂ ਬਾਅਦ ਜਿਹੜੇ ਹੈ ਬ੍ਰਿਟਿਸ਼ਰਜ਼ ਨੇ ਆਪਣੇ ਵੀ ਜਿਹੜੇ ਹੈਗੇ ਆਪਣੇ ਵੱਲੋਂ ਵੀ ਜਿਹੜੇ ਸਰਬਰਾਹ ਅਪੁਆਇੰਟ ਕੀਤੇ, ਤੇ ਜਿਹਨਾਂ ਦੇ ਵਿੱਚ ਅਰੂੜ ਸਿੰਘ ਦਾ ਨਾਂ ਹੁਣ ਤੱਕ ਚੱਲਦਾ, ਜਿਹੜਾ ਆਪਣਾ ਜਿਹੜੇ ਹੈਗੇ ਆ ਸਾਡੇ ਮਾਨ ਸਾਹਿਬ, ਜਿਹੜੇ ਦੂਜੇ ਮਾਨ ਸਾਹਿਬ ਨੇ ਅਕਾਲੀ ਦਲ ਅੰਮ੍ਰਿਤਸਰ ਵਾਲੇ, ਸਿਮਰਜੀਤ ਮਾਨ ਕਹਿ ਜਾਂਦਾ ਕਿ ਉਹ ਉਹਨਾਂ ਦੇ ਨਾਨਾ ਜੀ ਸੀ, ਏਦਾਂ ਦੀ ਗੱਲ ਜਿਹੜੀ ਚੱਲਦੀ ਹੈ ਕਿ ਅਰੂੜ ਸਿੰਘ ਦਾ ਇਸ ਕਰਕੇ ਨਾਂ ਚੱਲਦਾ ਕਿਉਂਕਿ ਅਰੂੜ ਸਿੰਘ ਨੇ ਜਿਹੜਾ ਸੀਗਾ ਡਾਇਰ ਨੂੰ, ਤੇ ਜਿਹਨੇ ਜਿਹੜੇ ਜਲਿਆਂਵਾਲੇ ਬਾਗ ਦੇ ਉੱਤੇ ਜਿਹਨੇ ਹਮਲਾ ਕੀਤਾ ਸੀ, ਇਹਨੇ ਹੱਥੇ ਭਾਰਤੀਆਂ ਨੂੰ ਮਾਰਿਆ ਸੀ, ਕਿ ਉਹਨੂੰ ਸਿਰੋਂ ਪਵਾਉ ਦਿੱਤਾ ਸੀ, ਇਸ ਕਰਕੇ ਜਿਹੜਾ ਸੀਗਾ ਅਰੂੜ ਸਿੰਘ ਦਾ ਨਾਂ ਕਾਫੀ ਰਹਿੰਦਾ, ਜੋ ਉਸ ਵੇਲੇ ਸਰਬਰਾਹ ਰਿਹਾ, ਕਿਉਂਕਿ ਅੰਗਰੇਜ਼ਾਂ ਵੇਲੇ ਜਿਹੜੇ ਸੀ ਕਈ ਸਰਬਰਾਹ ਰਹੇ ਸਮੇਂ ਸਮੇਂ, ਉਹਨਾਂ ਚੋਂ ਠੀਕ ਵੀ ਸੀ, ਇਹ ਨੀ ਕਿ ਸਾਰੇ ਕੋਈ ਉਦਾਂ ਅੰਗਰੇਜ਼ਾਂ ਦੇ ਪਿੱਠੂ ਸੀ ਜਾਂ ਉਦਾਂ ਦੀ ਗੱਲ ਕਰੇ। ਜੋਤ ਸਿੰਘ ਨੂੰ ਲਾਇਆ, ਮੰਗਲ ਸਿੰਘ ਜਿਹਨੂੰ ਅੰਮ੍ਰਿਤਸਰ ਦੇ ਇੱਕ ਨਵੇਂ ਆਰਕੀਟੈਕਟ ਵਜੋਂ ਜਾਣਿਆ ਜਾਂਦਾ, ਮੰਗਲ ਸਿੰਘ ਜਿਹਨੇ ਇੱਕ ਸਿਨੇਮਾ ਵੀ ਬਣਾਇਆ ਉੱਥੇ, ਤੇ ਉਹ ਉਹਨੂੰ ਲਾਇਆ, ਫਿਰ ਇਸ ਤਰ੍ਹਾਂ ਮਾਨ ਸਿੰਘ ਨੂੰ ਲਾਇਆ, ਅਰਜਨ ਸਿੰਘ ਚਾਹਲ, ਜਵਾਲਾ ਸਿੰਘ ਰਹੇ। ਤੇ ਪਰ ਇਹ ਸੀਗਾ ਕਿ ਅਰੂਪ ਸਿੰਘ ਦਾ ਨਾਂ ਇਸ ਕਰਕੇ ਫਿਰ ਉਹ ਜ਼ਿਆਦਾ ਇਸ ਨਾਲ ਆਉਂਦਾ। ਤੇ ਫਿਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਹੈ ਖਾਸ ਕਰਕੇ ਗੁਰਦੁਆਰਿਆਂ ਦਾ, ਜਦੋਂ ਜਿਹੜਾ ਉਹ ਆਜ਼ਾਦੀ ਦਾ ਮੋਰਚਾ ਲੱਗਦਾ, ਉਹਦੇ ਚ ਕਿੰਨੇ ਹੀ ਮੋਰਚੇ ਸ਼ਾਮਿਲ ਹੁੰਦੇ ਆ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ, ਤੇ ਜਾਂ ਫਿਰ ਜੈਤੋ ਦਾ ਮੋਰਚਾ ਹੋਵੇ। ਤੇ ਉਦੋਂ ਬਾਅਦ ਹੀ ਜਿਹੜਾ ਹੈ ਉਹ ਅਕਾਲੀ ਦਲ ਬਣਦਾ ਹੈ, ਸਿੱਖ ਇਕੱਠੇ ਹੋ ਕੇ ਇੱਕ ਪੋਲੀਟੀਕਲ ਪਾਵਰ ਉਹ ਬਾਅਦ ਚ ਬਣਦੀ ਹੈ, ਭਾਵੇਂ ਪਹਿਲਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਧਾਰਮਿਕ ਤੌਰ ਤੇ, ਕਿਉਂਕਿ ਪਾਰਟੀ ਦਾ ਨਾਂ ਹੀ ਅਕਾਲੀ ਦਲ ਹੈ, ਅਕਾਲ ਤੋਂ ਜਿਹੜੀ ਉਹ ਗੱਲ ਆਈ ਹੈ। ਤੇ ਉਦੋਂ ਫਿਰ ਜਿਹੜੀ ਹੈ ਇਹ ਸਿਚੁਏਸ਼ਨ ਬਦਲਦੀ ਹੈ, ਤੇ ਉਦੋਂ ਫਿਰ ਦਰਬਾਰ ਸਾਹਿਬ ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਹੈ ਜੁੜਦਾ। ਤੇ ਇਸ ਤੋਂ ਬਾਅਦ ਜਦੋਂ ਅਰੂਪ ਸਿੰਘ ਨੂੰ ਲਾ ਕੇ ਫਿਰ ਤੇਜਾ ਸਿੰਘ ਪੁੱਚਰ ਜਿਹੜੇ ਆ ਉਹ ਸਰਬੱਤ ਖਾਲਸਾ ਦੁਆਰਾ ਇੱਕ ਸਰਦਰਾਹ ਦੇ ਤੌਰ ਤੇ ਜਾਂ ਜਹਿਦਾਰ ਦੇ ਤੌਰ ਤੇ ਆਪਾਂ ਕਹਿ ਲੈਂਦੇ ਉਹਨਾਂ ਨੂੰ ਲਾਉਂਦਾ। ਤੇ ਉਦੋਂ ਬਾਅਦ ਤਾਂ ਕਿਉਂਕਿ 1820 ਦੇ ਵਿੱਚ ਇਹ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਂਦੀ ਹੈ, ਭਾਵੇਂ ਉਦੋਂ ਅਜੇ ਐਕਟ ਨਹੀਂ ਸੀ ਪਾਸ ਹੋਇਆ ਤੇ ਬਕਾਇਦਾ ਉਹਨਾਂ ਨੂੰ ਉਹ ਕਾਨੂੰਨੀ ਮਾਨਤਾ ਨਹੀਂ ਸੀ, ਪਰ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀ ਉਹ ਸਾਰਾ 1920 ਚ ਹੀ ਸ਼ੁਰੂ ਹੋ ਗਿਆ ਸੀ ਕਿ ਇੱਕ ਪ੍ਰਬੰਧਕ ਸਾਰੇ ਗੁਰਦੁਆਰਿਆਂ ਦਾ ਇੱਕ ਕਮੇਟੀ ਕੋਲੇ ਹੋਵੇ, ਉਹਨੇ ਉਹਦਾ ਨਾਂ ਉਸ ਰੂਪ ਚ AGPC ਜਿਵੇਂ ਹੁਣ ਆਪਾਂ ਕਹਿੰਦੇ ਹਾਂ, ਭਾਵੇਂ ਉਵੇਂ ਨਹੀਂ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣ ਗਈ ਸੀ। ਤੇ ਉਦੋਂ ਬਾਅਦ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਜਿਹੜਾ ਸੀ ਉਹ ਆਪਣੇ ਹੱਥ ਚ ਰੱਖਿਆ। ਤੇ ਪਰ ਇੱਕ ਗੱਲ ਇੱਥੇ ਜਿਹੜੀ ਮੈਂ ਸਪਸ਼ਟ ਕਰਾਂ ਆਪਣਾ ਗੌਤਮ ਜੀ, ਉਹ ਇਹ ਕਿ ਭਾਵੇਂ ਅਪੁਆਇੰਟਮੈਂਟ ਕਹਿ ਲਓ ਜਾਂ ਕੁਛ ਵੀ ਕਹਿ ਲਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤੇ ਉਦੋਂ ਜਿਸ ਤਰੀਕੇ ਦੇ ਨਾਲ ਹੁਣ ਏਦਾਂ ਨੀ ਸੀ ਕਿ ਰਾਤੇ ਰਾਤ ਬਦਲ ਲਿਓ। ਤੇ ਉਦੋਂ ਭਾਵੇਂ ਜਿਹੜਾ ਸੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਸੀ, ਪਰ ਬਾਅਦ ਦੇ ਵਿੱਚ ਜਦੋਂ ਇੱਕ ਤਰੀਕੇ ਦੀ ਕਹਿ ਲਓ ਕਿ ਸੇਵਾ ਦਾ ਮੌਕਾ ਦਿੱਤਾ ਜਾਣਾ, ਜਿਹਨੂੰ ਆਪਾਂ ਜਿਹਦੇ ਲਈ ਆਪਾਂ ਅਕਸਰ ਤਾਜਪੋਸ਼ੀ ਸ਼ਬਦ ਵਰਤਦੇ, ਫਿਰ ਇੱਥੇ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਤਾਜ ਦੀ ਗੱਲ ਨਹੀਂ ਸੀ। ਤੇ ਉਦੋਂ ਫਿਰ ਸਾਰੀਆਂ ਸਿੱਖ ਜਥੇਬੰਦੀਆਂ ਜਿਹਦੇ ਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਸਾਰੀਆਂ ਆ ਕੇ ਪੱਗਾਂ ਸਰੋਪਾ ਉਹ ਦਿੰਦੀਆਂ ਸੀ, ਤਾਂ ਕਿਤੇ ਜਾ ਕੇ ਉਹਨਾਂ ਨੂੰ ਜਿਹੜੀ ਸੀ ਇੱਕ ਮਾਨਤਾ ਪੂਰਵ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਅਕਾਲ ਤਖ਼ਤ ਦੇ ਮੁਖੀ ਵਜੋਂ ਜਥੇਦਾਰ ਵਜੋਂ ਜੋ ਵੀ ਸ਼ਬਦ ਹੈ ਤੇ ਉਹ ਮਿਲਦੀ ਸੀ। ਤੇ ਇਹ ਪ੍ਰੈਕਟਿਸ ਭਾਵੇਂ SGP ਕੋਲ ਰਹੀ, ਪਰ ਉਹਨੂੰ ਇਸ ਤਰ੍ਹਾਂ ਸਿਆਸੀ ਤਰੀਕੇ ਨਾਲ ਉਹ ਚ ਕੋਈ ਦਖਲ ਨਹੀਂ ਰਿਹਾ, ਪਤਾ ਹੀ ਹੁੰਦਾ ਸੀ ਕਿ ਕੌਣ ਬੰਦਾ ਕਾਬਲ ਹੈ ਕੌਣ ਯੋਗ ਹੈ, ਤੇ ਉਸ ਲਾਇਆ ਜਾਂਦਾ, ਤੇ ਉਹਨਾਂ ਤੇ ਕਦੇ ਕੋਈ ਕਿਸੇ ਤਰੀਕੇ ਦੇ ਜਿਹੜੇ ਉਹ ਮਤਭੇਦ ਵੀ ਜਿਹੜੇ ਨਹੀਂ ਰਹੇ। ਤੇ ਫਿਰ ਜਿਹੜਾ ਹੈਗਾ ਹੌਲੀ ਹੌਲੀ ਇਹ ਜਿਹੜਾ ਮਾਮਲਾ ਬਦਲਦਾ ਗਿਆ, ਇਹ ਮਾਮਲਾ ਫਿਰ ਸਾਰਾ ਇਹ ਚੱਲਿਆ 1984 ਤੱਕ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ। ਤੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਅਕਾਲ ਤਖ਼ਤ ਇਸੇ ਕਰਕੇ ਲਾਈਨਲਾਈਟ ਦੇ ਵਿੱਚ ਆਇਆ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਫਿਜੀਕਲੀ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਅਕਾਲ ਤਖ਼ਤ ਸਾਹਿਬ ਦਾ ਹੋਇਆ, ਕਿਉਂਕਿ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜਨ ਸੁਨੀਲ ਸਿੰਘ, ਭਾਈ ਅਮਰੀਕ ਸਿੰਘ ਹੋਰ ਜਿਹੜੇ ਨਾਲ ਬਾਬਾ ਖਾੜਾ ਸਿੰਘ ਹੋਰ ਸੀ ਉਹ ਸਾਰੇ ਉੱਥੇ ਸੀਗੇ, ਤੇ ਉਹਨਾਂ ਦੀ ਰਿਹਾਇਸ਼ੀ ਇੱਕ ਤਰੀਕੇ ਦੇ ਨਾਲ ਉੱਥੇ ਸੀ, ਤੇ ਉਸੇ ਨੂੰ ਟਾਰਗੇਟ ਜਿਹੜਾ ਸੀ ਕੀਤਾ ਗਿਆ। ਫਿਰ ਇਹ ਜ਼ਿਆਦਾ ਉਸ ਤੋਂ ਬਾਅਦ ਫਿਰ ਲਾਈਮਲਾਈਟ ਦੇ ਵਿੱਚ ਆਇਆ। ਉਸ ਵੇਲੇ ਕਿਰਪਾਲ ਸਿੰਘ ਸੀ ਇਹਦੇ ਜਥੇਦਾਰ, ਉਹ ਵੀ SGPC ਨੇ ਜਿਹੜਾ ਸੀਗਾ ਤੇ ਉਹਨਾਂ ਨੂੰ ਲਾਇਆ ਹੋਇਆ ਸੀ, ਹਾਲਾਂਕਿ ਕਿਰਪਾਲ ਸਿੰਘ ਉਸ ਤੋਂ ਪਹਿਲਾਂ ਵੀ ਰਹੇ ਆ, ਤੇ ਫਿਰ ਵਿੱਚੋਂ ਸਾਧੂ ਸਿੰਘ ਭੌਰਾ ਲਾਏ ਗਏ, ਪਰ ਉਦੋਂ ਕਿਰਪਾਲ ਸਿੰਘ ਸੀ। ਤੇ ਇਹ ਸਾਰਾ ਕੁਛ ਜਿਹੜਾ ਸੀ ਇਹਨਾਂ ਨੁਕਸਾਨ ਹੋਣ ਦੇ ਬਾਅਦ ਫਿਰ ਉਹ ਫਿਰ ਲਗਾਤਾਰ ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ, ਜਿਹੜਾ ਹੈ ਜਿਹੜਾ ਸਿੱਧਾ ਪ੍ਰਸਾਰਣ ਹੁੰਦਾ ਸ਼ਬਦ ਕੀਰਤਨ ਦਾ, ਉਹਦੇ ਦੌਰਾਨ ਵੀ ਕਿਰਪਾਲ ਸਿੰਘ ਨੂੰ ਕਿਹਾ ਵੀ ਤੁਸੀਂ ਕਹੋ ਸੁਰੱਖਿਅਤ ਆ ਸਾਰਾ ਕੁਛ, ਤੇ ਵੀ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਚ ਥੋੜੀ ਜੀ ਜਿਹੜਾ ਗੁੱਸਾ ਹੈ ਸਟੇਟ ਪ੍ਰਤੀ ਜਾਂ ਸਰਕਾਰ ਪ੍ਰਤੀ ਉਹ ਘੱਟ ਹੋਏਗਾ। ਤੇ ਉਹ ਕਹਿੰਦੇ ਵੀ ਰਹੇ ਕਿ ਕੋਠਾ ਸਾਹਿਬ ਸੁਰੱਖਿਅਤ ਹੈ ਤੇ ਸ਼ਾਖਾਨਾ ਸੁਰੱਖਿਅਤ ਹੈ ਇੱਦਾਂ ਦੀ ਗੱਲ, ਤੇ ਉਹਦਾ ਖਮਿਆਜਾ ਉਹਨਾਂ ਨੂੰ ਖੈਰ ਬਾਅਦ ਦੇ ਵਿੱਚ ਫਿਰ ਇਸ ਗੱਲ ਦਾ ਭੁਗਤਣਾ ਪਿਆ। ਤੇ ਪਰ ਇਹ ਵੀ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਜਿਸ ਤਰੀਕੇ ਦੀ ਬਣੀ ਆ ਉਹ ਕਾਫੀ ਜਿਹੜੀ ਫਲੂਡ ਹੋ ਗਈ, ਜਿਹਦੇ ਕਰਕੇ ਜਿਸ ਕਰਕੇ ਜਾਂ ਜਿਸ ਕਾਰਨ ਕਰਕੇ ਜਿਹੜਾ ਸੀ ਉਹ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ ਤੇ ਜਿਵੇਂ ਆਪਾਂ ਕਹਿ ਲਿਆ ਕਿ ਸਿਰਜਣਾ ਹੋਈ ਸੀ ਜਿਹੜੇ ਵਿਚਾਰ ਦੇ ਨਾਲ ਸਿੰਘ ਪਾਤਸ਼ਾਹ ਨੇ, ਉਹ ਫਿਰ ਸਾਰਾ ਕੁਛ ਜਿਹੜਾ ਸੀ ਉਹ ਉਲਟ ਹੋ ਗਿਆ ਜਿਵੇਂ ਆਪਾਂ ਹੁਣ ਸੋਚਦੇ ਹਾਂ। ਹੁਣ ਕਿਉਂਕਿ ਉਹ ਅਕਾਲੀ ਰਾਜਨੀਤੀ ਦੇ ਇੰਨਾ ਅਧੀਨ ਆ ਗਿਆ, ਇੰਨਾ ਉਹਨੂੰ ਆਪਣੇ ਉਹਨੇ ਮਤਹਿਤ ਕਰ ਲਿਆ, ਕਿਉਂਕਿ SGPC ਸੀ ਸਾਰੀ ਅਕਾਲੀ ਦਲ ਦੇ ਕਹਿ ਲਓ ਕਿ ਉਹਦੇ ਪ੍ਰਭਾਵ ਚ ਆ ਜਾਂ ਉਹਦੇ ਮਤਹਿਤ ਇੱਕ ਤਰ੍ਹਾਂ ਦੀ, ਤੇ ਕਿਉਂਕਿ ਮੈਂਬਰਾਂ ਨੂੰ ਜਿਹੜੀਆਂ ਟਿਕਟਾਂ ਨੇ ਉਹ ਵੀ ਅਕਾਲੀ ਦਲ ਦਿੰਦਾ, ਚੋਣ ਵੀ ਉਹਨਾਂ ਦੀ ਹੁੰਦੀ ਹੈ, ਤੇ ਫਿਰ ਪ੍ਰਧਾਨ ਦੀ ਚੋਣ ਵੀ ਅਕਾਲੀ ਦਲ ਦਾ ਪ੍ਰਧਾਨ ਦੱਸਦਾ ਕਿਹਨੂੰ ਚੋਣ ਹੈ, ਤੇ ਫਿਰ ਜਿਹੜੀ ਅਪੁਆਇੰਟਮੈਂਟ ਉਹ SGPC ਕਰਦੇ ਆ, ਅਕਾਲ ਦਲ ਦੇ ਜਹੇਦਾਰ ਨੂੰ ਕਦੋਂ ਬਦਲਣਾ, ਕਿੰਨੇ ਦਿਨ ਰਹਿਣਾ, ਉਹ SGPC ਦੇ ਜਿਹੜਾ ਉਸ ਤੇ ਹੈ, ਰਹਿਮੋ ਕਰਮ ਤੇ ਹੈ। ਤੇ ਸੋ ਉਹ ਫਿਰ ਹੁਣ ਸਿਚੁਏਸ਼ਨ ਆਪਣੀ ਇੱਥੋਂ ਤੱਕ ਆ ਗਈ, ਵੀ ਜਿਹਦੀ ਥੋੜਾ ਚਿਰ ਇਹ ਰਿਹਾ ਵੀ 1984 ਤੋਂ ਬਾਅਦ ਅਕਾਲੀ ਦਲ ਵੀ ਉਦੋਂ ਸਖ਼ਤ ਚ ਆਇਆ ਹੋਇਆ ਸੀ, ਤੇ ਉਦੋਂ ਕੁਛ ਜਿਹੜੀਆਂ ਉਹ ਫੋਰਸ ਸੀਗੀਆਂ ਜਿਹਨਾਂ ਨੂੰ ਲੱਗਿਆ ਕਿ ਧਰਮ ਨੂੰ ਬਚਾਉਣਾ ਹੈ ਜਾਂ ਕਿਸ ਤਰੀਕੇ ਦੇ ਨਾਲ, ਤੇ ਇੱਥੇ ਆਪਣਾ ਕੋਈ ਮਕਸਦ ਨੂੰ ਕੋਈ ਪੋਲੀਟੀਕਲੀ ਏਦਾਂ ਬੱਲੇ ਬੱਲੇ ਕਰਨ ਦਾ ਜਾਂ ਕੰਡੈਮ ਕਰਨ ਦਾ ਨਹੀਂ ਹੈ। ਤੇ ਪਰ ਇਹ ਹੈ ਕਿ ਉਸ ਤੋਂ ਬਾਅਦ ਸਰਬੱਤ ਖਾਲਸਾ ਜੁੜਿਆ, ਦੋ ਤਿੰਨ ਵਾਰ ਜੁੜਿਆ, ਤੇ ਜਿਹਦੇ ਚ ਪੰਥ ਕਮੇਟੀ ਨਿਕਲੀ ਸਾਰਾ ਕੁਛ। ਉਦੋਂ ਫਿਰ ਜਸਵੀਰ ਸਿੰਘ ਰੋਡੇ ਨੂੰ ਲਾਇਆ ਗਿਆ, ਉਹ ਬਾਹਰ ਸੀ, ਬਾਹਰੋਂ ਆਏ ਫਿਰ ਉਹਨੂੰ ਅਰੈਸਟ ਕਰ ਲਿਆ, ਉਹਨਾਂ ਦੀ ਥਾਂ ਤੇ ਗੁਰਦੇਵ ਸਿੰਘ ਕੌਂਕੇ ਨੂੰ ਐਕਟਿੰਗ ਜਿਹੜਾ ਹੈ ਉਹ ਜਹੇਦਾਰ ਲਾਇਆ ਗਿਆ, ਤੇ ਗੁਰਦੇਵ ਸਿੰਘ ਕੌਂਕੇ ਵੀ 6 ਸਾਲ ਤੋਂ ਵੱਧ ਤੋਂ ਐਕਟਿੰਗ ਜਹੇਦਾਰ ਰਹੇ ਤੇ, ਪਰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਤੇ ਉਸ ਨੂੰ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਫੜ ਕੇ ਲਿਆ ਕੇ ਉਦੋਂ ਬਾਅਦ ਉਹ ਐਲੀਮੀਨੇਟ ਕਰਤਾ, ਤੇ ਪਤਾ ਨੀ ਲੱਗਿਆ ਉਹ ਕਿੱਧਰ ਗਏ, ਹੁਣ ਤੱਕ ਨੀ ਪਤਾ। ਤੇ ਉਂਝ ਇਹ ਗੱਲ ਜਿਹੜੀ ਸੀ ਉਦੋਂ ਪਤਾ ਲੱਗ ਗਿਆ ਸੂਤਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਹੈ ਟੋਰਚਰ ਦੇ ਦੌਰਾਨ ਉਹ ਮਾਰੇ ਗਏ, ਸ਼ਹੀਦ ਕਰਤਾ, ਏਦਾਂ ਦੀਆਂ ਗੱਲਾਂ। ਤੇ ਸੋ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਜਿਹੜੀਆਂ ਹੈ SGPC ਫਿਰ ਇਕੱਠੀ ਹੁੰਦੀ ਹੈ, ਫਿਰ ਕੰਸੋਲੀਡੇਟ ਹੁੰਦੀ ਹੈ ਪਾਵਰ ਇਹਨਾਂ ਕੋਲੇ, ਜਦੋਂ ਜਿਹੜਾ ਹੈ ਜਿਹੜੀ ਹੈ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਹੈ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ, ਤੇ ਫਿਰ ਇੱਧਰ ਨੂੰ ਫਿਰ ਧਿਆਨ ਜਾਂਦਾ, ਫਿਰ ਜਿਹੜੀ ਅਪੁਆਇੰਟਮੈਂਟ ਫਿਰ SGPC ਦੇ ਹੱਥ ਚ ਆਉਂਦੀ ਹੈ, ਜਦੋਂ ਦਰਸ਼ਨ ਸਿੰਘ ਨੂੰ ਫਿਰ ਲਾਇਆ ਗਿਆ, ਜਿਹੜੇ ਉਹਨਾਂ ਨੂੰ ਉੱਥੇ ਲਿਆਂਦਾ ਗਿਆ। ਤੇ ਫਿਰ ਹੌਲੀ ਹੌਲੀ ਫਿਰ ਭਾਈ ਰਣਜੀਤ ਸਿੰਘ ਆਏ, ਫਿਰ ਤਾਂ ਕਿੰਨੇ ਹੀ ਬਦਲੇ, ਫਿਰ ਜੋ ਵੀ ਸੂਟ ਨਹੀਂ ਸੀ ਕਰਦਾ ਉਹਨੂੰ ਬੜੀ ਛੇਤੀ SGPC ਜਿਹੜੀ ਆ ਉਹ ਬਦਲਦੀ ਰਹੀ ਹੈ, ਤੇ ਉਹ ਜੋ ਹੁਣ ਤੱਕ ਜਿਹੜਾ ਫਿਰ ਇਹ ਸਾਰਾ ਇਸ਼ੂ ਜਿਹੜਾ ਉਹ ਚੱਲ ਰਿਹਾ। ਤੇ ਪਰ ਇਹ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਦੀ ਮਹਾਨਤਾ ਜਾਂ ਅਕਾਲ ਤਖ਼ਤ ਦੀ ਦਾ ਜਿਹੜਾ ਰੈਲੇਵੈਂਸ ਹੈ ਜਿਹੜਾ ਸਾਰਥਕਤਾ ਉਹ ਤਾਂ ਨਹੀਂ ਘਟਦੀ, ਪਰ ਇੱਕ ਗੱਲ ਜਿਹੜੀ ਗੌਤਮ ਜੀ ਇਹਦੇ ਚ ਇਹ ਹੈ ਵੱਡੀ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਆਭਾ ਹੈ ਜਾਂ ਜਿਸ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਨੇ ਉਹ ਥੜਾ ਸਾਹਿਬ ਜਾਂ ਅਕਾਲ ਬੁੰਗਾ ਬਣਾਇਆ ਸੀ, ਤੇ ਉਹ ਫਿਰ ਕਿਤੇ ਹੁਣ ਰਹਿਣ ਨੀ ਦਿੱਤੀ ਗਈ, ਨਾ ਇਹਦੇ ਜਥੇਦਾਰਾਂ ਨੇ ਰਹਿਣ ਦਿੱਤੀ, ਤੇ ਨਾ ਹੀ ਜਿਹੜਾ ਹੈ ਪੋਲੀਟੀਕਲ ਪਾਰਟੀ ਖਾਸ ਕਰਕੇ ਅਕਾਲੀ ਦਲ ਹੀ ਇਹਦੇ ਚ ਮੇਨ ਹੈ, ਉਹ ਇਸ ਕਰਕੇ ਜ਼ਿੰਮੇਵਾਰ ਹੈ, ਤੇ ਕਾਂਗਰਸ ਇਸ ਕਰਕੇ ਜ਼ਿੰਮੇਵਾਰ ਰਹੀ ਕਿ ਉਹਨਾਂ ਨੇ ਸਮਝਿਆ ਨੀ ਸੈਂਕਟਿਟੀ ਕਿੰਨੀ ਹੈ ਇਹਦੀ, ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜੇ ਉਹ ਕਹਿੰਦੇ ਕਿਸੇ ਦਰਬਾਰ ਸਾਹਿਬ ਨੂੰ ਬਚਾਇਆ ਸੀ, ਉਧਰ ਕਿਸੇ ਤੋਪ ਦਾ ਮੂੰਹ ਨੀ ਕੀਤਾ, ਕਿਸੇ ਟੈਂਕ ਦਾ ਮੂੰਹ ਨੀ ਕੀਤਾ, ਤੇ ਉਹਨਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਕਿ ਅਕਾਲ ਤਖ਼ਤ ਸਾਹਿਬ ਦੀ ਵੀ ਜਿਹੜੀ ਇੰਪੋਰਟੈਂਸ ਹੈ, ਇੱਕ ਇਤਿਹਾਸਕ ਹੈ, ਵੀ ਉਹਨੂੰ ਵੀ ਕਿਉਂ ਕੀਤਾ। ਹਾਲਾਂਕਿ ਆਪਾਂ ਇਹ ਦੂਸਰਾ ਪੱਖ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਜੋ ਵੀ ਜਿਹੜੀ ਪੇਂਟਿੰਗ ਸੀਗੀਆਂ ਉਸ ਵੇਲੇ, ਵਾਲ ਪੇਂਟਿੰਗ ਜਾਂ ਮਿਨੀਏਚਰ ਪੇਂਟਿੰਗ ਤੇ ਜਾਂ ਜਿਹੜੀ ਫਰੈਸਕ ਉਦੋਂ ਉਹ ਚੱਲਦੀ ਸੀ ਆਪਣੇ ਵੇਲੇ ਦੀ, ਉਹਦੀ ਇੱਕ ਬੜੀ ਆਰਕਾਈਵਲ ਵੈਲਿਊ ਸੀ ਜਿਹੜੀ ਉਹ ਖਤਮ ਕਰ ਦਿੱਤੀ ਗਈ, ਬਿਲਕੁਲ ਉਹ ਸਾਰੀਆਂ ਢਹਿ ਢੇਰੀ ਹੋ ਗਈਆਂ, ਤੇ ਜਿਸ ਕਰਕੇ ਫਿਰ ਉਹਨੂੰ 2 ਵਾਰੀ ਦੁਬਾਰਾ ਬਣਾਇਆ ਗਿਆ। ਇਹ ਜਿਹੜਾ ਹੈ ਆਪਾਂ ਅਕਾਲ ਤਖ਼ਤ ਬਾਰੇ ਜਿਹੜਾ ਹੈ ਆਪਾਂ ਗੱਲਬਾਤ ਕਰ ਰਹੇ ਸੀ। ਹਾਂਜੀ
0: ਜੀ, ਬਹੁਤ ਸੋਹਣਾ ਤੁਸੀਂ ਇਤਿਹਾਸ ਤੋਂ 6ਵੀਂ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਦਾ ਦੱਸਿਆ, ਔਰ ਇਹਦੇ 'ਚ ਜਿਹੜਾ ਇੱਕ ਮਾੜਾ ਦੌਰ ਵੀ ਆਇਆ ਸੀਗਾ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਗਈਆਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ, ਅੱਜ ਕੱਲ੍ਹ ਤੁਸੀਂ ਦੱਸਿਆ ਕਿ ਉਦੋਂ ਗੁਰਮਤਾ ਕਹਿ ਦਿੰਦੇ ਸੀ ਜਾਂ ਮੁੱਖ ਵਾਕ ਕਹਿ ਦਿੰਦੇ ਸੀ ਉਹਦੇ ਜ਼ਰੀਏ, ਅਤੇ ਫਿਰ ਉਸ ਤੋਂ ਬਾਅਦ 84 ਦਾ ਦੌਰ ਵੀ ਆਇਆ। ਇੱਕ ਜਿਹੜੀ ਚੀਜ਼ ਹੁਣ ਅੱਜ ਕੱਲ੍ਹ ਜਿਹੜੇ ਸਵਾਲ ਉੱਠ ਰਹੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਸੰਵਿਧਾਨਕ ਅਧਿਕਾਰ ਨਹੀਂ ਰੱਖਦਾ ਹੈਗਾ, ਕਿਉਂਕਿ ਸੰਵਿਧਾਨ ਇੱਕ ਵੱਖਰੀ ਚੀਜ਼ ਹੈ, ਇਸ ਲਈ ਉਹ ਸਰਕਾਰ ਨੂੰ ਕਾਨੂੰਨ ਦੇ ਵਿੱਚ ਬਦਲਾਅ ਦਾ ਸੁਝਾਅ ਤਾਂ ਦੇ ਸਕਦੇ ਨੇ ਪਰ ਕਾਨੂੰਨ ਬਦਲਣ ਦਾ ਹੁਕਮ ਨਹੀਂ ਦੇ ਸਕਦੇ। ਹੁਣ ਜਦੋਂ ਇਹ ਗੱਲ ਉੱਠ ਰਹੀ ਹੈ ਕਿ ਜਦੋਂ ਸਾਬਕਾ ਜਥੇਦਾਰ ਵੀ ਇਹ ਕਹਿੰਦੇ ਨੇ ਕਿ 2008 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਸੰਬੰਧੀ ਕਾਨੂੰਨ ਬਣਾਇਆ ਸੀ ਤਾਂ ਉਦੋਂ ਉਹਨਾਂ ਨੇ ਅਕਾਲੀ ਦਲ ਨੂੰ ਭੰਗ ਕਰਨ ਦੀ ਗੱਲ ਕਹਿਤੀ ਸੀਗੀ, ਉਦੋਂ ਨਹੀਂ ਹੋਇਆ ਅਕਾਲੀ ਦਲ ਭੰਗ, ਔਰ ਉਹਨਾਂ ਨੂੰ ਵਿਧਾਇਕਾਂ ਨੂੰ ਤਲਬ ਤੱਕ ਨਹੀਂ ਸੀ ਕੀਤਾ, ਐਤਕੀ ਕੀਤਾ ਗਿਆ। ਖੈਰ ਉਹ ਮਸਲਾ ਨਹੀਂ ਹੈ, ਪਰ ਜਿਹੜੇ ਅਕਾਲ ਤਖਤ ਸਾਹਿਬ ਦੀ ਇੱਕ ਨੈਤਿਕ ਤੇ ਧਾਰਮਿਕ ਅਧਿਕਾਰ ਰੱਖਣ ਦੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ। ਕਾਨੂੰਨੀ ਤੌਰ ਤੇ ਕੋਈ ਜੁਰਮਾਨਾ ਜਾਂ ਕੈਦ ਦੀ ਸਜ਼ਾ ਤਾਂ ਨਹੀਂ ਦਿੰਦੇ, ਪਰ ਆ ਧਾਰਮਿਕ ਸਜ਼ਾ ਜ਼ਰੂਰ ਦਿੰਦੇ ਨੇ, ਜਿੱਦਾਂ ਤੁਸੀਂ ਇਤਿਹਾਸ ਦੇ ਵਿੱਚ ਵੀ ਦੱਸਿਆ ਹੈਗਾ। ਸਵਾਲ ਇਹ ਉੱਠਦੇ ਹੈਗੇ ਨੇ ਕਿ ਅਕਾਲ ਤਖਤ ਸਾਹਿਬ ਜਿਹੜਾ ਕਿ ਇੱਕ ਹੋਰ ਬੋਡੀ ਜਿਹੜੀ ਕਿ ਡੈਮੋਕ੍ਰੈਟਿਕ ਬੋਡੀ ਹੈਗੀ ਹੈ, ਜਿਹਨੂੰ ਇੱਕ ਸੰਵਿਧਾਨ ਦੇ ਦੁਆਰਾ ਹੀ ਸਿਰਜਿਆ ਗਿਆ ਸੀਗਾ SGPC, ਉਹਦੇ ਵਿੱਚੋਂ ਇਹ ਨਿਕਲ ਕੇ ਆਉਣ ਵਾਲੇ ਜਿਹੜੇ ਰਹਿਨੁਮਾਈ ਕਰਦੇ ਹੈਗੇ ਨੇ, ਅਤੇ ਉਹਦੀ ਜਦੋਂ ਗੱਲ ਆਉਂਦੀ ਹੈ SGPC ਦੀ ਤਾਂ ਉਹਦੀਆਂ ਤਾਂ ਇਲੈਕਸ਼ਨ ਵੀ ਨਹੀਂ ਹੋਈਆਂ ਹੈਗੀਆਂ, ਔਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ ਸਵਾਲ ਉੱਠਦੇ ਹੈਗੇ ਨੇ ਕਿ ਇੱਕ ਪੋਲੀਟੀਕਲ ਪਾਰਟੀ ਦੀ ਅਜ਼ਾਰੇਦਾਰੀ ਦੇ ਤਹਿਤ ਚੱਲਦੀ ਹੈ ਜਾਂ ਉਹਦੇ ਕੰਟਰੋਲ ਦੇ ਵਿੱਚ ਚੱਲਦੀ ਹੈ। ਹਾਲਾਂਕਿ ਦਿਖਾਇਆ ਜਾਂਦਾ ਹੈ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੈ, ਬਟ ਉਹ ਇੱਕ ਬਹੁਤ ਵਾਇਬਲ ਨਹੀਂ ਹੈਗਾ ਉਹ, ਔਰ ਉਹ ਟਿਕਾਊ ਵੀ ਨਹੀਂ ਹੈ, ਔਰ ਉਹਨੂੰ ਮੰਨਿਆ ਵੀ ਨਹੀਂ ਜਾ ਸਕਦਾ ਹੈਗਾ। ਕੀ ਇੱਕ ਪੋਲੀਟੀਕਲ ਪਾਰਟੀ ਦੀ ਮੋਨੋਪੋਲੀ ਹੈ ਅਕਾਲ ਤਖਤ ਸਾਹਿਬ ਅੱਜ ਦੀ ਤਰੀਕ ਦੇ ਵਿੱਚ, ਜਿੰਨਾ ਇਤਿਹਾਸ ਤੁਸੀਂ ਦੱਸਿਆ, ਕੀ ਉਹ ਉਸ ਆਪਣੀ ਇੰਡੀਪੈਂਡੈਂਟ ਰਿਲੀਜੀਅਸ ਬੋਡੀ ਦੀ ਪਛਾਣ ਨੂੰ ਬਰਕਰਾਰ ਰੱਖ ਪਾ ਰਿਹਾ ਹੈਗਾ?
1: ਅਸਲ ਦੇ ਵਿੱਚ ਜਿਹੜਾ ਗੌਤਮ ਜੀ ਇਹ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਬਹੁਤ ਵੱਡਾ ਸਵਾਲ ਹੈ। ਇੱਕ ਗੱਲ ਜਿਹੜੀ ਹੈ ਉਹ SGPC ਨੂੰ ਵੀ ਇਸ ਗੱਲ ਦੀ ਸਮਝ ਹੈਗੀ ਹੈ, ਹੋਰ ਪੋਲੀਟੀਕਲ ਜਿੱਥੇ ਵੀ ਅਥਾਰਟੀ ਆ ਉਹਨੂੰ ਇਸ ਗੱਲ ਦੀ ਸਮਝ ਹੈਗੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਅਥਾਰਟੀ ਹੈ ਉਹਨੂੰ ਪੂਰੀ ਦੁਨੀਆਂ ਦੇ ਸਿੱਖ ਮੰਨਦੇ ਆ, ਤੇ ਉਹ ਅਜੇ ਵੀ ਮੰਨਦੇ ਆ, ਤੇ ਇਹ ਨਹੀਂ ਕਿ ਇਹਦੇ ਨਾਲ ਜਿਹੜਾ ਹੈ ਉਹ ਮੰਨੋਂ ਹਟ ਗਏ ਨੇ। ਤੇ ਹੁਣ ਮਸਲਾ ਇਹ ਹੈ ਕਿ ਇਹ ਇੱਕ ਜਿਹੜੀ ਨੈਤਿਕ ਜਾਂ ਇੱਕ ਅਖਲਾਕੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਤੇ ਤੁਸੀਂ ਕਿੰਨਾ ਕੁ ਜਾਂ ਅਖਲਾਕੀ ਤੌਰ ਤੇ ਜਾਂ ਨੈਤਿਕ ਤੌਰ ਤੇ ਹੋਰ ਤੁਸੀਂ ਥੱਲੇ ਜਾ ਸਕਦੇ ਹੋ ਕਿ ਤੁਸੀਂ ਐਡੀ ਵੱਡੀ ਸੰਸਥਾ ਨੂੰ, ਐਡੀ ਵੱਡੀ ਇੰਸਟੀਟਿਊਸ਼ਨ ਨੂੰ, ਐਡੀ ਵੱਡੀ ਇੱਕ ਅਥਾਰਟੀ ਨੂੰ ਤੁਸੀਂ ਦਾਤੇ ਜਿਹੜਾ ਹੈ ਲਾਤਾ, ਜਿਹਦੀ ਸਥਾਪਨਾ ਜਿਹੜੀ ਹੈ ਉਹ ਜਿਵੇਂ ਪਾਤਸ਼ਾਹ ਨੇ ਕੀਤੀ ਸੀ, ਉੱਥੇ ਬੈਠਾ ਜਿਹੜਾ ਹੈਗਾ ਹੁਣ ਜਥੇਦਾਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਇੱਥੋਂ ਹੀ ਗੱਲ ਸ਼ੁਰੂ ਕਰਦਾ ਜਿੱਥੋਂ ਮੈਂ ਕੀਤੀ ਹੈ ਕਿ ਪਰ ਕੀ ਜਿਹੜੇ ਹੈ ਉਹ ਸਾਰੀ ਉਹਦੀ ਜਿਹੜੀ ਪ੍ਰੈਕਟਿਸ ਹੈ ਉਹ ਉਵੇਂ ਹੀ ਹੈ ਜਿਵੇਂ ਹੋਣੀ ਚਾਹੀਦੀ ਹੈ, ਜਾਂ ਜਿਵੇਂ ਸਿੱਖ ਧਰਮ ਦੇ ਵਿੱਚ ਜਾਂ ਆਪਾਂ ਕਹਿ ਲਿਓ ਕਿ ਸਿੱਖ ਮਰਿਆਦਾ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਨੇ, ਜਾਂ ਇੱਕ ਧਿਰ ਨਾਲ ਖੜਨ, ਇਹ ਬਹੁਤ ਵੱਡਾ ਜਿਹੜਾ ਹੈਗਾ ਉਹ ਸਵਾਲ ਹੈ। ਜਿਹੜੇ ਤੁਸੀਂ ਦੇਖੋ ਗੱਲ ਕੀਤੀ ਹੈ ਕਿ ਦੁਨਿਆਵੀ ਅਦਾਲਤਾਂ ਨਾਲ ਇਹਦਾ ਕੋਈ ਉਵੇਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਨਾ ਹੀ ਹੁੰਦਾ। ਤੇ ਦੂਸਰੀ ਗੱਲ ਇਹ ਹੈ ਕਿ ਸਰਕਾਰ ਨੂੰ ਆਦੇਸ਼ ਦੇਣ ਦਾ ਮਤਲਬ ਨਹੀਂ, ਇੰਨਾ ਤਾਂ ਖੈਰ ਸੋਚ ਸਮਝ ਕੇ ਉਹ ਵੀ ਚੱਲ ਰਿਹਾ, ਉਹਨਾਂ ਨੇ ਸਿਰਫ ਜਿਹੜੇ ਸਿੱਖ MLA ਉਹਨਾਂ ਨੂੰ ਬੁਲਾਇਆ, ਤੇ ਹੁਣ ਸਿੱਖ MLA ਨੂੰ ਜਿਹੜਾ ਸੀ ਇਹ ਕਿਹਾ ਕਿ ਤੁਸੀਂ ਇਹਦੇ ਚ ਆ ਜਿਹੜੀਆਂ ਨੇ ਉਹ ਤਰਮੀਮਾਂ ਕਰੋ। ਜਿਹੜੀ ਗੱਲ ਜਿਹੜਾ ਸੀ ਅਕਾਲ ਤਖ਼ਤ ਦਾ ਜਥੇਦਾਰ ਜਦੋਂ ਭੂਮਿਕਾ ਬੰਦ ਹੈ ਗਿਆਨੀ ਕੁਲਜੀਤ ਸਿੰਘ ਗੜਗੱਜ ਦੀ ਮੈਂ ਗੱਲ ਕਰਦਾ, ਹਾਲਾਂਕਿ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਗੁਣੀ ਗਿਆਨੀ ਸਮਝਦਾ ਹੋਏਗਾ ਵੀ, ਤੇ ਪਰ ਹੁਣ ਦੇਖੋ ਕਮਾਲ ਦੀ ਗੱਲ, ਉਹਨਾਂ ਨੇ ਇਹ ਆਦੇਸ਼ ਦਿੱਤਾ ਕਿ ਇਹ ਜਾ ਕੇ ਤੁਸੀਂ ਬਦਲੋ, ਇਹ ਸਾਰਾ ਕੁਛ ਚੇਂਜ ਕਰੋ, ਹੁਣ ਦੱਸੋ, ਤੇ ਚੀਮਾ ਨੇ ਇਹ ਕਹਿਤਾ। ਹੁਣ ਅਕਾਲ ਤਖ਼ਤ ਦਾ ਜਿਹੜਾ ਹੁਕਮ ਹੈ ਉਹ ਸਿਰਫ ਸਿੱਖਾਂ ਵਾਸਤੇ ਹੁੰਦਾ ਹੈ, ਤੇ ਉਹ ਸਿੱਖ MLA ਤਾਂ ਉਹਨੂੰ ਫਾਲੋ ਕਰਨ ਜਾਂ ਨਾ ਕਰਨ ਉਹਨਾਂ ਤੇ ਹੈ, ਬਾਕੀਆਂ ਤੇ ਕਿਵੇਂ ਹੋਏਗਾ? ਜੇ ਉਹ ਕੱਲ ਨੂੰ ਅਮੈਂਡਮੈਂਟ ਜਿਹੜੀ ਕਿਵੇਂ ਜਿਵੇਂ ਚਾਹੁੰਦੇ ਉਹ ਕਰਕੇ ਕਰਦੇ ਵੀ ਹੈ, ਜੇ ਗਵਰਨਰ ਕਹੇ ਵੀ ਮੈਂ ਨਹੀਂ ਹੁਣ ਕਰਦਾ ਬਾਰ ਬਾਰ ਇਹਨੂੰ ਚੇਂਜ, ਗਵਰਨਰ ਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੋ ਸਕਦਾ ਕਿਉਂਕਿ ਉਹ ਹਿੰਦੂ ਹੈ। ਸੋ ਇਹ ਜਿਹੜੇ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੀਆਂ ਇਹਦੇ ਨਾਲ ਉਲਝਣਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਤੇ ਜਿਹੜੀ ਗੱਲ ਨਾ ਤਾਂ ਗੜਗੱਜ ਨੂੰ ਸਮਝ ਹੈ, ਨਾ ਇਹਨੂੰ ਪਹਿਲਾਂ ਇਹਨੂੰ ਸਮਝ ਸੀ, ਤੇ ਨਾ ਇਹ ਅਕਾਲੀ ਦਲ ਨੂੰ ਸਮਝ ਹੈ, ਨਾ SGDS ਦੇ ਪ੍ਰਧਾਨ ਨੂੰ ਸਮਝ ਹੈ ਕਿ ਅਸੀਂ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੋੜ ਲਈ ਹੈ ਇਹ, ਕਿਉਂਕਿ ਹੁਣ ਲੋਕ ਪਾ ਰਹੇ ਆ ਪੁਰਾਣੀਆਂ, ਇਹੀ ਕੁਲਦੀਪ ਸਿੰਘ ਗੜਗੱਜ ਜਦੋਂ ਸਮਾਣਾ ਮੋਰਚੇ ਚ ਬੋਲ ਰਹੇ ਆ, ਤੇ ਉਦੋਂ ਉਹ ਕਹਿੰਦੇ ਆ ਕਿ ਸਰਕਾਰ ਸਮਰੱਥ ਹੈ ਵਿਧਾਨ ਸਭਾ ਕਾਨੂੰਨ ਬਣਾਵੇ, ਕਿਉਂ ਨੀ ਸਖ਼ਤ ਕਾਨੂੰਨ ਬਣਾਉਂਦੀ? ਉਹ ਕਹਿੰਦੇ ਸਖ਼ਤ ਕਾਨੂੰਨ ਕਿਉਂ ਬਣਾਤਾ ਜਦੋਂ ਹੁਣ ਇਸ ਸੀਟ ਤੇ ਆ, ਇੱਥੋਂ ਜਦੋਂ ਫੈਸਲਾ, ਕਿਉਂਕਿ ਉਹ ਅਕਾਲੀ ਦਲ ਨੂੰ ਇਹ ਮਨਜ਼ੂਰ ਨਹੀਂ, ਅਕਾਲੀ ਦਲ ਨੂੰ ਮਨਜ਼ੂਰ ਨਹੀਂ, SGPS ਦੇ ਪ੍ਰਧਾਨ ਨੂੰ ਨੀ ਮਨਜ਼ੂਰ, ਤੇ ਉਹਨੂੰ ਨੀ ਮਨਜ਼ੂਰ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਨਜ਼ੂਰ? ਮੈਨੂੰ ਤਾਂ ਯਾਦ ਆਉਂਦੀ ਹੁੰਦੀ ਆ ਇੱਕ ਸਾਡੇ ਦਾਦੀ ਬਾਤ ਸੁਣਾਉਂਦੀ ਹੁੰਦੀ ਸੀ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਉਹ ਕਦੇ ਕਿਸੇ ਕੋਲੇ ਜਾਂਦੀ ਹੈ ਕਦੇ ਕਿਸੇ ਕੋਲੇ, ਤੇ ਇਹ ਹਾਲਾਤ ਇਹਨਾਂ ਨੇ ਇੱਦਾਂ ਸਿੱਖੀ ਦੇ ਕਰ ਦਿੱਤੇ ਨੇ। ਤੇ ਕਿਉਂਕਿ ਅਸਲ ਤਾਂ ਕਿਉਂਕਿ ਹੁਣ ਤੱਕ ਇਹੀ ਰਿਹਾ, ਜਦੋਂ ਜਥੇਦਾਰ ਗੁਰਚਰਨ ਸਿੰਘ ਕੌੜਾ ਨੂੰ 1999 ਦੀ ਜਿਹੜੀ ਹੈ ਵਿਸਾਖੀ ਤੋਂ ਪਹਿਲਾਂ ਬਦਲਿਆ ਗਿਆ ਜਦੋਂ, ਤੇ ਹਾਲਾਂਕਿ ਉਹਨਾਂ ਨੂੰ ਦੇਖ ਲਿਆ ਸੀ ਕਿ ਬਾਦਲ ਦਾ ਰੱਥ ਕੀ ਹੈ ਜਾਂ ਜ਼ਿਆਦਾ ਐਜੀਪੀਸੀ ਮੈਂਬਰ ਬਾਦਲ ਨਾਲ ਨੇ, ਉਹਨਾਂ ਨੇ ਰਿਜ਼ਾਈਨ ਕਰਤਾ ਸੀ, ਪਰ ਨਹੀਂ ਉਹਨਾਂ ਦਾ ਰਿਜ਼ਾਈਨ ਮੰਨਿਆ ਤੇ ਉਹਨਾਂ ਨੂੰ ਬਕਾਇਦਾ ਹਾਊਸ ਬੁਲਾ ਕੇ ਹਾਊਸ ਚ ਤੇ ਕੱਢ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਜਿਹੜਾ ਸੀ ਉਹ ਲਾਇਆ। ਤੇ ਉਦੋਂ ਬਾਅਦ ਜਿਸ ਤਰੀਕੇ ਦਾ ਜਿਹੜਾ ਦਖਲ ਐਸ ਜੀ ਪੀ ਸੀ ਦੇ ਵਿੱਚ ਇਹ ਸ਼ੁਰੂ ਹੋਇਆ ਕੰਮ ਕਿ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਚੋਂ ਜਿਹੜਾ ਹੈਗਾ ਐਸ ਜੀ ਪੀ ਸੀ ਦਾ ਪ੍ਰਧਾਨ ਉਹਦੇ ਲਿਫਾਫੇ ਚੋਂ ਨਿਕਲਦਾ, ਇਹ ਹੁੰਦਾ ਰਿਹਾ ਕਿ ਪਰਚੀ ਆਈ ਹੈ ਦੱਸੋ ਕਿਹਦੀ ਆਈ ਹੈ, ਕਿ ਨਹੀਂ ਜਿਹੜੇ ਪ੍ਰਧਾਨ ਉਹ ਲਾਏ ਨੇ ਉਹ ਇਸ ਤਰ੍ਹਾਂ ਲਾਏ ਨੇ, ਕੋਈ ਬਾਕੀ ਸਾਰੇ ਮੰਨ ਲੈਂਦੇ ਸੀ ਹੱਥ ਖੜੇ ਕਰਕੇ, ਉਹ ਕੁਛ ਜਿਹੜੇ ਦੂਜੇ ਪਾਸੇ ਹੁੰਦੇ ਸੀ ਉਹ ਵਿਰੋਧ ਵੀ ਕਰਦੇ ਸੀ ਕਿ ਫਰਕ ਪੈਂਦਾ ਸੀ, ਕਿਉਂਕਿ ਸਰਬਸੰਮਤੀ ਥੋੜੀ ਹੁੰਦੀ ਸੀ, ਬਹੁਤ ਸੰਮਤੀ ਦਾ ਫੈਸਲਾ ਹੁੰਦਾ ਸੀਗਾ, ਭਾਵੇਂ ਬੀਬੀ ਜਗੀਰ ਕੌਰ ਲਾਈ ਗਈ ਹੋਵੇ, ਭਾਵੇਂ ਬਡੂੰਗਰ ਸਾਹਿਬ ਲਾਏ ਗਏ ਹੋਣ, ਫਿਰ ਮੱਕੜ ਸਾਹਿਬ ਲਾਏ ਗਏ ਹੋਣ, ਤੇ ਉਸ ਤੋਂ ਬਾਅਦ ਆ ਹੁਣ ਇਹ ਜਿਹੜੀ ਹੈ ਲੌਂਗੋਵਾਲ, ਫਿਰ ਹੁਣ ਧਾਮੀ ਸਾਹਿਬ ਤੱਕ ਜਿਹੜੀ ਉਹ ਗੱਲ ਚੱਲਦੀ। ਤੇ ਫਿਰ ਉਹ ਧਾਮੀ ਨੇ ਕੀ ਜੇ ਉਹ ਕਹਿਣਗੇ ਕਿਉਂਕਿ ਉਹਨਾਂ ਦਾ ਲਾਇਆ ਹੋਇਆ ਬੰਦਾ, ਤੇ ਫਿਰ ਉਹ ਵੀ ਗੱਲ ਦੱਸਦੇ ਜਿਹੜੇ ਜਹੇਦਾਰ ਕੌਣ ਲਾਉਣੇ। ਤੇ ਇਹ ਕਦੇ ਹੁੰਦਾ ਕਿ ਏਦਾਂ ਤੁਸੀਂ ਫੈਸਲਾ ਲੈ ਕੇ ਇਸ ਤਰ੍ਹਾਂ ਬਦਲੋ, ਤੁਸੀਂ ਪਿਛਲੀ ਹਿਸਟਰੀ ਆਪਾਂ ਦੇਖੀ ਹੈ, 23-23 ਸਾਲ ਪਤਾਲ ਰੱਖਦੇ ਜਹੇਦਾਰ ਜਾਂ ਸਰਬਰਾਹ ਜਾਂ ਮੁਖੀ ਰਹੇ ਨੇ, 25-25 ਸਾਲ ਰਹੇ ਨੇ, ਇਹ ਹੈ ਕਿ 6 ਮਹੀਨਿਆਂ ਬਾਅਦ ਬਦਲ ਦੋ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਫੈਸਲਾ ਸਾਡੇ ਤਰੀਕੇ ਨਾਲ ਹੋਵੇ। ਹੁਣ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਕੁੜਕੀ ਦੇ ਵਿੱਚ ਫਸ ਗਏ 2-3 ਇਹਨਾਂ ਇਸ਼ੂ ਨੂੰ ਲੈ ਕੇ, ਤੇ ਜਿਹੜਾ ਜਿਹੜਾ ਇਸ਼ੂ ਬਣਦਾ ਹੀ ਨੀ ਜਹੇਦਾਰ ਦੇ ਵਿਚਾਰਨ ਦਾ ਜਾਂ ਹੋਰ ਆ ਉਹਦੇ ਤੇ ਉਹ ਗੱਲ ਕਰ ਰਹੇ ਨੇ। ਜੇ ਮੈਂ ਚਲੋ ਗੱਲ ਸਾਡੀ ਲੰਬੀ ਹੁੰਦੀ ਹੈ ਗੌਤਮ ਜੀ, ਮੁੱਖ ਮੰਤਰੀ ਦੀਆਂ ਕੁਛ ਵੀਡੀਓ ਇਹ ਜਾਰੀ ਹੋਈਆਂ, ਤੇ ਅਕਾਲ ਤਖ਼ਤ ਸਾਹਿਬ ਤਾਂ ਇਹ ਮੰਨਦੇ ਹੀ ਨੀ ਕਿ ਤਸਵੀਰਾਂ ਹੁੰਦੀਆਂ ਸਾਡੇ ਗੁਰੂਆਂ ਦੀਆਂ ਕੋਈ, ਤੇ ਨਾ ਹੀ ਕਿਤੇ ਤਰਜੀਹ ਦਿੰਦਾ, ਨਾ ਹੀ ਸਿੱਖੀ ਦੇ ਵਿੱਚ ਹੈ, ਨਾ ਹੀ ਕਿਤੇ ਪੰਥਕ ਮਰਿਆਦਾ ਦੇ ਵਿੱਚ ਹੈ, ਅਸੀਂ ਤਾਂ ਇਹਨੂੰ ਇਹ ਮੂਰਤੀ ਪੂਜਾ ਵੱਲ ਦਾ ਵਿਰੋਧ ਕੀਤਾ, ਤੇ ਨਾ ਹੀ ਕੋਈ ਫੋਟੋ ਕਿਸੇ ਗੁਰੂ ਦੀ ਹੈ, ਤੇ ਨਾ ਹੀ ਉਹਨੂੰ ਮਾਨਤਾ ਦਿੱਤੀ ਜਾ ਸਕਦੀ ਹੈ। ਉਹਨੂੰ ਲੈ ਕੇ ਐਡਾ ਵੱਡਾ ਇੱਕ ਬਾਗਲਾ ਜਿਹੜਾ ਹੈ ਉਹ ਖੜਾ ਕਰਤਾ, ਤੇ ਇੱਕ ਮੁੱਖ ਮੰਤਰੀ ਨੂੰ ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਹੋਰ ਏਦਾਂ ਅਕਾਲ ਤਖ਼ਤ ਨੇ ਕਦੇ ਵੀ ਦੋਖੀ ਜਾਂ ਇਹ ਨਹੀਂ ਸਿੱਖਿਆ। ਇੱਥੋਂ ਤੱਕ ਕਿ ਇੰਦਰਾ ਗਾਂਧੀ ਨੇ, ਗਿਆਨੀ ਜੈਲ ਸਿੰਘ ਨੇ ਉਦੋਂ ਰਾਸ਼ਟਰਪਤੀ ਸੀ ਜਦੋਂ ਅਕਾਲ ਤਖ਼ਤ ਢਹਾਇਆ ਗਿਆ, ਤੇ ਉਦੋਂ ਬਾਅਦ ਦੇ ਜਹੇਦਾਰਾਂ ਨੇ ਉਹਨਾਂ ਨੂੰ ਕਦੇ ਏਦਾਂ ਦਾ ਫਤਵਾ ਨਹੀਂ ਦਿੱਤਾ ਸੀ ਕਿ ਇਹ ਗੁਰੂ ਦੋਖੀ ਹੈ ਜਾਂ ਏਦਾਂ ਦੀ ਜਿਹੜੀ, ਕਿਉਂਕਿ ਇਹ ਅਨਾੜੀ ਨੇ ਆਪਣੇ ਅਥੋਸ ਤੋਂ, ਆਪਣੇ ਇਤਿਹਾਸ ਤੋਂ ਤੇ ਆਪਣੀ ਤਵਾਰੀਖ ਤੋਂ ਇਹ ਬੰਦੇ ਲੀਗੇਸੀ ਤੋਂ ਜਾਣੂ ਨਹੀਂ ਹੈਗੇ ਜਾਂ ਜਾਣ ਬੁੱਝ ਕੇ ਕਰਦੇ ਨੇ, ਇਹਨਾਂ ਨੂੰ ਇਹ ਚੱਲ ਜਾਣਾ, ਤੇ ਉਹਦੇ ਨਾਲ ਕੀ ਫਰਕ ਹੋ ਗਿਆ। ਇਹਨਾਂ ਨੇ ਪੋਸਟਰ ਵੀ ਲਵਾ ਤੇ ਗੁਰਦੁਆਰਿਆਂ ਚ, ਤੇ ਉਹ ਇਕੱਠ ਤਾਂ ਉਵੇਂ ਹੋ ਰਹੇ ਨੇ, ਲੋਕ ਉਵੇਂ ਜਾ ਰਹੇ ਨੇ ਕਿ ਉਹਦੇ ਚ ਰਹਿ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਪੋਲੀਟੀਕਲੀ ਜਿੰਨੇ ਵੀ ਅਕਾਲ ਤਖ਼ਤ ਤੋਂ ਫੈਸਲੇ ਕਰਾਏ ਗਏ, ਭਾਵੇਂ ਨਿਰੰਕਾਰੀਆਂ ਦਾ ਭਾਂਡਾ ਛੇਕਿਆ ਗਿਆ, ਭਾਵੇਂ ਸੱਚੇ ਸੌਦੇ ਵਾਲੇ ਨੂੰ ਜਿਹੜਾ ਸੀ ਉਹ ਇਹ ਕਰਦਾਨਿਆ ਗਿਆ, ਤੇ ਪਰ ਕਿਉਂਕਿ ਪ੍ਰੈਕਟੀਕਲੀ ਜਿਹੜੇ ਫੈਸਲੇ ਲਾਗੂ ਹੋ ਨਹੀਂ ਸਕਦੇ, ਤੇ ਉਸ ਰੂਪ ਦੇ ਵਿੱਚ ਇਹ ਕੋਈ ਛੋਟੀ ਜਿਹੀ ਪੰਚਾਇਤ ਦਾ ਫੈਸਲਾ ਜਾਂ ਇੱਕ ਕਬੀਲੇ ਦਾ ਫੈਸਲਾ ਜਾਂ ਇੱਕ ਖਾਸ ਬਰਾਦਰੀ ਦਾ ਫੈਸਲਾ ਥੋੜੀ ਹੈ। ਸਿੱਖ ਜਗਤ ਕਿੱਥੋਂ ਤੱਕ ਬੈਠਾ ਹੈ,

0: ਇਹਨਾਂ ਨੇ ਜਿਹੜੀ ਉਹ ਗੱਲ ਉਹ ਰਹਿਣ ਨਹੀਂ ਦਿੱਤੀ। ਕਿੰਨਾ ਲੰਬਾ ਸਮਾਂ ਜਿਹੜਾ ਸਪੋਕਸਮੈਨ ਦੇ ਸੰਪਾਦਕ ਸੀ, ਪਿੱਛੇ ਜੀ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਜਿਹੜਾ ਸੀ ਇਹਨਾਂ ਨੇ ਛੇਕੀ ਰੱਖਿਆ ਪੰਥ ਚੋਂ। ਫਿਰ ਕੀ ਲੋਕਾਂ ਨੇ ਅਖਬਾਰ ਪੜ੍ਹਨਾ ਬੰਦ ਕਰਤਾ ਸਿੱਖਾਂ ਨੇ, ਜਾਂ ਕੀ ਸਿੱਖਾਂ ਨੂੰ ਉਹਦੇ ਲਈ ਅਖਬਾਰ ਲਈ ਲਿਖਣਾ ਬੰਦ ਕਰਤਾ, ਉੱਥੇ ਨੌਕਰੀ ਕਰਨੀ ਬੰਦ ਕਰਤੀ, ਕੀ ਫਰਕ ਪਿਆ ਉਹਦੇ ਨਾਲ? ਜੇ ਫਰਕ ਪਿਆ ਸਿਰਫ ਇੰਨਾ ਕਿ ਤੁਸੀਂ ਇੱਕ ਉਹਦੀ ਜਿਹੜੀ ਉਹ ਸਾਰੀ ਆਬਾ ਜਿਹੜਾ ਸਟੇਟਸ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਦਾ ਤੇ ਜਿਹੜਾ ਲਾ ਦਿੱਤਾ, ਫਿਰ ਹੌਲੀ ਹੌਲੀ ਤਾਂ ਤੁਸੀਂ ਇਹ ਹੋਏਗਾ ਕੋਈ ਮੰਨੇਗਾ ਹੀ ਨਹੀਂ, ਕੋਈ ਕਹੇਗਾ ਜੇ ਤਾਂ ਜੀ ਐਵੇਂ ਕਹਿ ਦਿੰਦੇ ਆ, ਇਹ ਜਿਹੜੀ ਹੈ ਕੀ ਖਾਸ ਗੱਲ ਹੈ। ਤੇ ਹੁਣ ਦੂਜੇ ਪਾਸੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਭਾਵੇਂ ਕੋਈ ਦੇਰ ਆਵੇ ਸਵੇਰ ਆਵੇ, ਇੱਕ ਵਾਰੀ ਉੱਥੇ ਜਾਣਾ ਹੀ ਪੈਂਦਾ ਭੁੱਲ ਬਖਸ਼ਾਉਣ ਵਾਸਤੇ। ਤੇ ਠੀਕ ਹੈ ਇਹ ਗੱਲ, ਉੱਥੇ ਗਿਆਨੀ ਜੈਲ ਸਿੰਘ ਵੀ ਗਿਆ, ਬੂਟਾ ਸਿੰਘ ਵੀ ਗਿਆ, ਸੁਰਜੀਤ ਸਿੰਘ ਬਰਨਾਲਾ ਵੀ ਗਿਆ, ਉਹ ਅਲੱਗ ਗੱਲ ਹੈ, ਉਹਨਾਂ ਦੀ ਇੱਕ ਪੋਲੀਟੀਕਲ ਲੋੜ ਹੈ। ਤੇ ਜੇ ਉਹ ਆਪਾਂ ਸਮਝੀਏ ਕੋਈ ਜ਼ਮੀਰ ਦੀ ਆਵਾਜ਼ ਤੇ ਗਏ ਤਾਂ ਇਹ ਐਵੇਂ ਭੁਲੇਖਾ, ਜੇ ਜ਼ਮੀਰ ਦੀ ਆਵਾਜ਼ ਤੇ ਜਾਂਦਾ ਤਾਂ ਸੁਖਬੀਰ ਬਾਦਲ ਨੇ ਜਿਹੜਾ 2 ਦਸੰਬਰ 2024 ਦਾ ਫੈਸਲਾ ਸੀ ਉਹਦੇ ਤੇ ਅਕਾਲੀ ਦਲ ਭੰਗ ਕਰਕੇ ਸਾਰਾ ਦੁਬਾਰਾ ਮੈਂਬਰਸ਼ਿਪ ਕਿਉਂ ਨਾ ਕੀਤੀ, ਉਹਨੇ ਕਿਉਂ ਆਪਣੇ ਕੋਲ ਸਾਰਾ ਕੁਛ ਰੱਖਿਆ, ਸਾਰਾ ਦਫ਼ਤਰ ਸਾਰਾ ਰਿਕਾਰਡ ਕਿਉਂ ਰੱਖਿਆ? ਸੋ ਇਹ ਜਿਹੜਾ ਹੈ ਇਸ ਰੂਪ ਦੇ ਵਿੱਚ ਹੁਣ ਜਿਹੜਾ ਹੈ ਇਸ ਪਾਸੇ ਲਿਆ ਕੇ ਇੰਨਾ ਜ਼ਿਆਦਾ ਖਲਾਰਾ ਪਾ ਦਿੱਤਾ। ਤੇ ਮੈਂ ਇਹਨੂੰ ਇਹ ਕਹਿਣਾ ਕਿ ਸ਼ਾਇਦ ਸਿੱਖਾਂ ਨੂੰ ਜਾਂ ਲੀਡਰਸ਼ਿਪ ਨੂੰ, ਸਿੱਖਣ ਤੋਂ ਸਮਰੱਥ ਹੈਗੀ ਹੈ ਬਹੁਤ, ਲੀਡਰਸ਼ਿਪ ਨੂੰ ਸਮਰੱਥ ਆ ਜੇ, SGDC ਨੂੰ ਸਮਰੱਥ ਆ ਜੇ ਕਿ ਇਸ ਤੋਂ ਵੱਧ ਹੋਰ ਨਾ ਇਹ ਏਦਾਂ ਉਛਾਲਣ ਤੇ ਇਸ ਦੀ ਆਬਾ ਨੂੰ ਇਹਦੇ ਸਟੇਟਸ ਨੂੰ। ਹਾਂਜੀ
1: ਜੀ, ਇੱਕ ਆਖਰੀ ਗੱਲ ਇਹਦੇ ਤੇ ਜ਼ਰੂਰ ਕਰਨੀ ਚਾਹਾਂਗੇ ਪ੍ਰੀਤ ਭਾਜੀ, ਇਹਦੇ 'ਚ ਜਿਵੇਂ ਠੀਕ ਹੈ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਕਿਹਾ ਕਿ ਇਹ ਕਾਹਲੀ 'ਚ ਲਿਆਂਦਾ ਗਿਆ ਕਾਨੂੰਨ ਹੈਗਾ ਤੇ ਇੰਟਰਨਲ ਸਟੇਕ ਹੋਲਡਰਸ ਯਾਨੀ SGPC ਜਾਂ ਅਕਾਲ ਤਖ਼ਤ ਦੇ ਨਾਲ ਸਲਾਹ ਨਹੀਂ ਕੀਤੀ, ਠੀਕ ਹੋ ਗਿਆ। ਪਲੱਸ ਇਹ ਕਾਨੂੰਨ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈਗਾ, ਰਿਲੀਜੀਅਸ ਸੈਕਰੀਲੇਜ ਯਾਨੀ ਕਿ ਧਾਰਮਿਕ ਬੇਅਦਬੀ ਸਿਰਫ ਉਹਦਾ ਇੱਕ ਹਿੱਸਾ ਹੈਗਾ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲਾ, ਪਰ ਉਹਦੇ 'ਚ ਕੁਰਾਨ ਦੀ ਬੇਅਦਬੀ, ਉਹ 'ਚ ਗੀਤਾ ਦੀ ਬੇਅਦਬੀ, ਉਹ ਸਾਰੀਆਂ ਚੀਜ਼ਾਂ ਵੀ ਉਹਦੇ 'ਚ ਐਡ ਹੈਗੀਆਂ ਨੇ। ਹਾਲਾਂਕਿ ਉਹਨਾਂ ਧਰਮਾਂ ਦੀ ਤਰਫ ਤੋਂ ਹਾਲ ਫਿਲਹਾਲ ਕੋਈ ਇਤਰਾਜ਼ ਆਇਆ ਨਹੀਂ ਹੈਗਾ, ਬਟ ਠੀਕ ਹੈ। ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਹੈਗੀ ਹੈ ਕਿ ਮੁੱਖ ਮੰਤਰੀ ਦੀ ਤਰਫ ਤੋਂ ਬਹੁਤ ਜ਼ਿਆਦਾ ਰੱਜ ਗੱਜ ਕੇ ਪ੍ਰਚਾਰ ਕਰ ਦਿੱਤਾ ਗਿਆ ਹੋਊਗਾ, ਇਸੇ ਕਰਕੇ ਅਕਾਲ ਤਖ਼ਤ ਨੂੰ ਇੱਕ ਪੋਲੀਟੀਕਲ ਰੀਜ਼ਨ ਹੋ ਸਕਦਾ। ਪਰ ਮੇਰਾ ਮੈਂ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ, ਮੈਂ ਇੱਕ ਨਾਲੇ ਇਹਦੇ 'ਤੇ ਵਿਚਾਰ ਵੀ ਲੈਣਾ ਚਾਹੁੰਦਾ। ਇੱਕ ਜਦੋਂ SGPC ਦੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸੋਸਾਇਟੀ, ਇੱਕ ਬਾਡੀ ਹੈਗੀ ਹੈ, ਲੋਕਤੰਤਰੀ ਤਰੀਕੇ ਦੇ ਨਾਲ ਚੁਣੀ ਜਾਂਦੀ ਹੈ, ਅਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਰਕਾਰਾਂ ਜਦੋਂ ਅਸਫਲ ਹੋ ਜਾਂਦੀਆਂ ਨੇ ਅਤੇ ਲੋਕਤੰਤਰ ਉੱਥੇ ਹੁੰਦਾ, ਤਾਂ ਲੋਕਤੰਤਰੀ ਬਾਡੀ ਜਿਹੜੀ ਹੁੰਦੀ ਹੈ ਉਹ, ਹੁਣ ਜਦੋਂ ਸਵਾਲ ਇਹ ਪੈਦਾ ਹੋਣ ਲੱਗ ਗਏ ਨੇ ਕਿ ਅਕਾਲ ਤਖ਼ਤ 'ਤੇ ਯਕੀਨ ਮੰਨੀਏ ਨਾ ਮੰਨੀਏ, ਇਹ ਸਿਰਫ ਇੱਕ ਪਾਰਟੀ ਦਾ ਚਲਾਇਆ ਹੋਇਆ ਹੈਗਾ, ਇੱਦਾਂ ਦੇ ਬਹੁਤ ਸਾਰੇ ਜਦੋਂ ਦਵੰਦ ਜੇ ਪੈਦਾ ਹੋਣ ਲੱਗ ਜਾਣ, ਜਦੋਂ ਇਤਰਾਜ਼ ਹੋਣ ਲੱਗ ਜਾਣ, ਤਾਂ ਫਿਰ ਲੋਕਤੰਤਰੀ ਪ੍ਰਣਾਲੀ ਦੇ ਰਾਹੀਂ ਹੀ ਕਿਉਂ ਨਹੀਂ, ਜਦੋਂ ਸਿੱਖ ਸੰਗਤ ਦੀ ਆਵਾਜ਼ ਆਪਾਂ ਕਹਿ ਰਹੇ ਹਾਂ ਤਾਂ ਸਿੱਖ ਸੰਗਤਾਂ ਦੀ ਆਵਾਜ਼ ਹੀ ਕਿਉਂ ਨਹੀਂ ਪੁੱਛੀ ਜਾਂਦੀ? ਕਿਉਂ ਨਹੀਂ ਇੱਦਾਂ ਹੁੰਦਾ ਕਿ SGPC ਇੱਕ, ਕਿਉਂਕਿ ਸਿੰਸ ਇਟਸ ਅ ਡੈਮੋਕ੍ਰੇਟਿਕ ਔਰਗਨਾਈਜੇਸ਼ਨ, ਤਾਂ ਇੱਕ ਰੈਫਰੈਂਡਮ ਕਰਵਾ ਲਵੇ ਸਿੱਖ ਲੋਕਾਂ ਤੋਂ ਜਾਂ ਪੰਜਾਬ ਦੇ ਲੋਕਾਂ ਤੋਂ ਪੁੱਛ ਲਿਆ ਜਾਵੇ। ਔਰ ਪੰਜਾਬ ਸਰਕਾਰ ਉੱਦਾਂ ਵੀ ਬੜੇ ਖਰਚੇ ਕਰਦੀ ਹੀ ਹੈ, ਬੜੇ ਸਾਰੇ ਸਰਵੇਖਣ ਹੁੰਦੇ ਨੇ, ਕੋਈ ਡਰੱਗ ਸਰਵੇ, ਕੋਈ ਫਲਾਣਾ ਸਰਵੇ, ਤਾਂ ਇੱਕ ਸਰਵੇਖਣ ਜੇ ਰੈਫਰੈਂਡਮ ਇੱਦਾਂ ਦਾ ਵੀ ਹੋ ਜਾਵੇ ਕਿ ਉਹਦੇ 'ਚ ਪੰਜਾਬ ਦੇ ਹੀ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਇਸ ਕਾਨੂੰਨ ਨੂੰ ਉਹ ਮੰਨਦੇ ਨੇ ਹਾਂ ਜਾਂ ਨਾ ਦੇ ਵਿੱਚ, ਕਿਉਂਕਿ ਇਸ ਕਿਸਮ ਦੀ ਉਦਾਹਰਨ ਹੈਗੀ ਹੈ, ਅਸੀਂ ਦੁਨੀਆ ਭਰ ਦੇ ਵਿੱਚ ਦੇਖਿਆ ਅਲੱਗ ਅਲੱਗ ਧਰਮਾਂ 'ਚ। ਠੀਕ ਹੈ, ਆਪਾਂ ਉਹਨੂੰ ਇੱਦਾਂ ਨਹੀਂ ਕਹਿੰਦੇ ਕਿ ਪੰਜਾਬ ਸਿੱਖ ਧਰਮ ਦੇ ਨਾਲ ਜੋੜ ਦਿੱਤਾ ਜਾਵੇ, ਪਰ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਾਰ ਹੋ ਚੁੱਕੇ ਆ, ਇੱਕ ਰਿਲੀਜੀਅਸ ਬਿੱਲ ਜਦੋਂ 1896 ਦੇ ਵਿੱਚ ਪੇਸ਼ ਕਰਨਾ ਸੀ, ਉਦੋਂ ਜਿਹੜੀਆਂ ਕ੍ਰਿਸਚਨ ਬਾਡੀ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ, ਤਾਂ 1896 'ਚ ਉਦੋਂ ਹਾਲੇ ਆਸਟ੍ਰੇਲੀਆ ਸੰਵਿਧਾਨਕ ਬਣਿਆ ਵੀ ਨਹੀਂ ਸੀ, ਇੱਕ ਕੌਂਸਟੀਟਿਊਟ ਇੱਥੇ ਦਾ ਬਣਿਆ ਵੀ ਨਹੀਂ ਸੀ, ਪਰ ਫਿਰ ਵੀ ਇੱਕ ਰੈਫਰੈਂਡਮ ਹੋ ਗਿਆ ਸੀ। ਆਇਰਲੈਂਡ ਦੇ ਵਿੱਚ ਵੀ ਬਲੈਸਫੈਮੀ ਦੇ ਉੱਤੇ ਰੈਫਰੈਂਡਮ ਹੋ ਚੁੱਕਿਆ। ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਅੰਦਰ ਅਸੀਂ ਇਹ ਦੇਖਿਆ ਕਿ ਰੈਫਰੈਂਡਮ, ਔਰ ਸਿੱਖ ਧਰਮ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੌਖਾ ਹੈ, ਕਿਉਂਕਿ ਸਾਡੇ ਕੋਲ ਇੱਕ ਡੈਮੋਕ੍ਰੇਟਿਕ ਔਰਗਨਾਈਜੇਸ਼ਨ ਹੈ ਜਿਹੜੀ ਇੰਨੀ ਤਾਕਤ ਵੀ ਰੱਖਦੀ ਹੈ ਔਰ ਦਮ ਵੀ ਰੱਖਦੀ ਹੈਗੀ, ਔਰ ਨਾਲ ਨਾਲ ਉਹਨਾਂ ਦੇ ਕੋਲ ਐਡਾ ਵੱਡਾ ਸਿਸਟਮ ਵੀ ਹੈਗਾ। ਅਤੇ ਜੇ ਅਕਾਲ ਤਖ਼ਤ ਦੇ ਫਿਲਹਾਲ ਕੁਛ ਇੱਕ ਕਾਰਜਕਾਰੀ ਆਕਾਵਾਂ ਦੇ ਉੱਤੇ ਯਕੀਨ ਨਹੀਂ ਹੈ, ਤਾਂ ਫਿਰ ਕਿਉਂ ਨਹੀਂ ਇੱਕ ਰੈਫਰੈਂਡਮ ਹੋ ਜਾਂਦਾ?
0: ਵੈਸੇ ਤੁਹਾਡਾ ਜਿਹੜਾ ਹੈ ਸਵਾਲ ਤਾਂ ਬੜਾ ਕਮਾਲ ਦਾ ਤੇ ਵਾਜਬ ਵੀ ਲੱਗਦਾ, ਪਰ ਦੇਖੋ ਇਹਦੇ 'ਚ ਦੋ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ। ਅਕਾਲੀ ਦਲ ਚਾਹੁੰਦਾ ਹੈ ਅਕਾਲ ਤਖ਼ਤ ਨੂੰ ਇੱਕ ਪੈਰਲਲ, ਇੱਕ ਮਤਵਾਜੀ ਸਰਕਾਰ ਦੇ ਤੌਰ ਤੇ ਵਰਤਣਾ, ਤੇ ਜਿਹੜੀ ਵੱਡੀ ਡਿਮਾਂਡ ਬੇਅਦਬੀ ਵਾਲੀ ਜਦੋਂ ਤੋਂ ਇਹ ਘਟਨਾ ਵਾਪਰੀ ਹੈ 2015 ਤੋਂ ਸਿੱਖ ਜਗਤ ਵੱਲੋਂ ਹੀ ਉੱਠ ਰਹੀ ਹੈ,

0: ਸਰਨੇਮ ਜਾਂ ਰੇਆ ਸਮਾਣਾ ਮੋਰਚਾ ਤੇ ਕੇ ਕਾਨੂੰਨ ਬਣਾਇਆ ਜਾਵੇ, ਕਾਨੂੰਨ ਬਣਾਇਆ ਜਾਵੇ, ਉਹ ਰੈਫਰੈਂਡਮ ਹੀ ਇੱਕ ਤਰ੍ਹਾਂ ਦਾ ਜਦੋਂ ਉੱਥੇ ਸੰਗਤਾਂ ਆ ਕੇ ਜਿਹੜੀਆਂ ਜੁੜਦੀਆਂ ਨੇ ਤੇ SGPC ਖੁਦ ਕਹਿੰਦੀ ਹੈ ਕਿ ਕਾਨੂੰਨ ਬਣਾਇਆ ਜਾਵੇ, ਅਕਾਲੀ ਦਲ ਦਾ ਜਹੇਦਾਰ ਉੱਥੇ ਮੋਰਚੇ ਜਾ ਕੇ ਕਹਿੰਦਾ ਕਿ ਕਾਨੂੰਨ ਬਣਾਇਆ ਜਾਵੇ ਤੇ ਫਿਰ ਹੁਣ ਇਹ ਕਹਿੰਦੇ ਆ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ SGPC ਨੂੰ ਪੁੱਛਿਆ ਕਿਉਂ ਨੀ, ਜੇ SGPC ਨੂੰ ਪੁੱਛਣ ਲੱਗ ਜਾਂਦੇ ਤਾਂ ਇਹ ਕਾਨੂੰਨ ਬਣ ਹੀ ਨੀ ਸੀ ਸਕਦਾ। ਕੀ ਮੈਂ ਤਾਂ ਅਕਸਰ ਇਹ ਇੱਕ ਸਵਾਲ ਕਰਦਾ ਵੀ SGPC ਕਹਿੰਦਾ ਵੀ ਦੇਖੋ ਜੀ, ਹੁਣ ਤਾਂ ਕਾਂਗਰਸ ਵਾਲੇ ਵੀ ਕਹਿਣ ਲੱਗ ਗਏ ਜੀ SGPC ਇੱਕ ਸੰਸਥਾ ਜੀ, ਦੇਖੋ ਇਹਨੂੰ ਪੁੱਛਣਾ ਚਾਹੀਦਾ ਸੀ, ਇਹਦੀ ਜਾਇਜ਼ ਰਾਇ ਲੈਣੀ ਚਾਹੀਦੀ, ਕੀ ਰਾਇ ਦੇ ਸਕਦੇ, SGPC ਨੇ ਰਾਇ ਦੇਣੀ ਵੀ ਨੀ ਸੀ। ਦੂਜੀ ਗੱਲ ਇਹ ਕਿ ਜਿਹੜਾ ਹੁਣ ਤੱਕ ਇੱਕ ਗੱਲ ਤੇ ਇਹ ਕਸਟੋਡੀਅਨ ਦੇ ਬਹੁਤ ਰੌਲਾ ਪਾਉਂਦੇ ਆ, ਤੇ ਮੈਂ ਸਮਝਦਾ ਕਿ ਜਿਹੜੀ ਜਿੱਥੇ ਕਿਤੇ ਵੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਦੀ, ਉਹ ਗੁਰਦੁਆਰਿਆਂ ਚ ਚੱਕੇ ਗਏ ਨੇ। ਕਿਉਂ ਜਿੱਥੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਚੋਰੀ ਹੁੰਦਾ ਭਾਵੇਂ ਸਹਿਮਤੀ ਨਾਲ ਚੱਕਿਆ ਜਾਂਦਾ, ਕਿ ਉਹ ਜ਼ਿੰਮੇਵਾਰ ਨਹੀਂ ਗਏ। ਤੇ ਦੂਜੀ ਗੱਲ ਜਿਹੜੀ ਇਹ ਹੈ ਕਿ ਇਹਦੀ ਇਹਦੇ ਤੇ ਰੈਫਰੈਂਡਮ ਦੀ ਜਿਹੜੀ ਲੋੜ SGPC ਦੀ, SGPC ਤਾਂ ਖੁਦ ਸਰੂਪ ਜਿਹੜੇ ਹੈਗੇ ਆ ਉਹ 382 ਹੈ, ਉਹਨਾਂ ਦਾ ਉਹਨੂੰ ਹਿਸਾਬ ਨੀ ਕਿੱਥੇ ਚਲੇ ਗਏ ਕਿੱਧਰ ਚਲੇ ਗਏ, ਉਹਨੇ ਕੀ ਰੈਫਰੈਂਡਮ ਕਰਾਉਣਾ ਸੀਗਾ। ਤੇ ਉਹਨੂੰ ਲੱਗਦਾ ਵੀ ਹੁਣ ਅਸਲ ਵਿੱਚ ਤਾਂ ਇਹੀ ਲੱਗਦਾ ਨਾ ਕਿ ਹੁਣ ਉਹ ਗੱਲ ਦੁਬਾਰਾ ਨਾ ਨਿਕਲਿਆ ਵੇ ਕਿਤੇ, ਕਿ ਉਹ ਜਿਹੜੇ ਸਰੂਪ ਆ ਜਿਹਦੇ ਪਿੱਛੇ ਐਡਾ ਵੱਡਾ ਮੋਰਚਾ ਆਪਣਾ ਬੱਲੇ ਵਡਾਲੇ ਹੋਰਾਂ ਨੇ ਲਾਇਆ, ਜਿਹੜੇ ਇੱਕ ਬੱਲੇ ਸਿੰਘ ਸਿਰਸਾ ਨੇ ਉਹਨਾਂ ਨੇ ਇਹ ਲਾਇਆ ਕਿ ਸਰੂਪ ਗਏ ਕਿੱਥੇ ਗਏ, ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈਰੀਟੇਜ ਸਟਰੀਟ ਤੇ ਧਰਨੇ ਨਜ਼ਾਰੇ ਹੁੰਦੇ ਰਹੇ। ਸੋ ਇਹ ਜਿਹੜਾ ਹੈ ਇਹ ਬੜਾ ਇੱਕ ਪੇਚੀਦਾ ਜਿਹੜਾ ਉਹ ਮਸਲਾ ਬਣ ਗਿਆ ਜਾਂ ਇਹਨੂੰ ਬਣਾ ਦਿੱਤਾ ਗਿਆ। ਹੁਣ ਜਿਹੜਾ 2008 ਦੇ ਵਿੱਚ ਵੀ ਕਾਨੂੰਨ ਬਣਿਆ ਸੀਗਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਕਾਸ਼ਨ ਬਾਰੇ ਸੀ, ਉਹ ਅਕਾਲੀ ਸਰਕਾਰ ਨੇ ਬਣਾਇਆ ਸੀ, ਇਹਨਾਂ ਨੇ ਉਹ ਚ ਅਮੈਂਡਮੈਂਟ ਕਰਕੇ ਆ ਜੋੜ ਤੇ ਵੀ ਪ੍ਰਕਾਸ਼ਨ ਤਾਂ ਚਲੋ ਕਰੇ ਕੋਈ ਚੱਕਰ ਨੀ SGPC ਤੇ, ਪਰ ਉਹਦੀ ਸਾਂਭ ਸੰਭਾਲ ਜਿਹੜੀ ਆ ਜਾਂ ਜਿਵੇਂ ਤੇ ਕੋਈ ਏਦਾਂ ਦੀ ਹੁੰਦੀ ਆ ਤਾਂ ਚ ਆ ਗੱਲਾਂ ਨੇ ਉਹਦੇ ਚ, ਉਹਨਾਂ ਨੇ ਉਮਰ ਕੈਦ ਤੇ ਹੋਰ ਜੁਰਮਾਨੇ ਨਾਲ ਉਹ ਐਡ ਕਰਤੇ। ਤੇ ਮੈਂ ਕਹਿੰਦਾ ਵੀ ਇੱਕ ਧਿਰ ਇਹ ਵੀ ਕਹਿੰਦੀ ਹੈ ਕਿ ਕਾਨੂੰਨ ਬਣਾਉਣ ਦੀ ਲੋੜ ਕੀ ਹੈ, ਸ਼ਬਦ ਗੁਰੂ ਹੈ ਉਹ ਵਿਚਾਰ ਹੈ, ਉਹ ਇੱਕ ਡਾਕਟਰ ਹੈ, ਸਿਧਾਂਤ ਹੈ, ਉਹਦੇ ਬੇਅਦਬੀ ਹੋ ਹੀ ਨੀ ਸਕਦੀ, ਕੀ ਪੱਤਰੇ ਪਾੜਨ ਨਾਲ ਜਾਂ ਅਗਨ ਭੇਂਟ ਕਰਨ ਨਾਲ ਬੇਅਦਬੀ ਕਿਵੇਂ ਹੋ ਗਈ, ਇਹ ਇੱਕ ਧਿਰ ਸਿੱਖਾਂ ਦੀ ਇਹ ਵੀ ਕਹਿੰਦੀ ਹੈ। ਪਰ ਦੇਖੋ ਇੱਕ ਗੱਲ ਬੜੀ ਸਾਫ਼ ਹੈ, ਕਿਉਂਕਿ ਇੱਕ ਸਕ੍ਰਿਪਚਰ ਹੈ ਜਿਹੜਾ ਤੇ ਉਹਦਾ ਇੱਕ ਆਪਣਾ ਸਤਿਕਾਰ ਹੁੰਦਾ, ਉਹ ਸਤਿਕਾਰ ਰਹਿਣਾ ਵੀ ਚਾਹੀਦਾ। ਤੇ ਇੱਕ ਗੱਲ ਤੁਸੀਂ ਇਹਦੇ ਨਾਲ ਹੀ ਕੀਤੀ ਸੀ ਬਾਕੀ ਸਕ੍ਰਿਪਚਰ ਦੀ, ਜਿਹਦੇ ਵਿੱਚ ਕੁਰਾਨ ਹੈ, ਜਿਹਦੇ ਵਿੱਚ ਗੀਤਾ ਜਾਂ ਹੋਰ ਹੈ, ਕਰਤਾ ਨੇ ਜਹੇਦਾਰ ਵੀ ਨਹੀਂ ਕੀਤੀ, ਉਹਦਾ ਹੀ ਬਣਨਾ ਚਾਹੀਦਾ। ਪਰ ਇੱਥੇ ਮੈਂ ਇੱਕ ਸਪਸ਼ਟ ਕਰਦਾ, ਬਹੁਤ ਲੋਕਾਂ ਨੂੰ ਅਜੇ ਸਮਝ ਨਹੀਂ, ਕਿਉਂਕਿ ਜਦੋਂ ਪਿੱਛੇ ਜੇ ਕਿਸੇ ਨੇ ਇੱਥੇ ਇੱਕ ਘਟਨਾ ਵਾਪਰੀ, ਆ ਜਿਹੜੀਆਂ ਹੁਣ ਲੋਕਲ ਬੋਡੀ ਦੀਆਂ ਚੋਣਾਂ ਹੋਈਆਂ, ਇਹਦੇ ਚ ਝਾੜੂ ਕਿਸੇ ਨੇ ਖਿਲਾਰਤਾ ਤੋੜਤਾ, ਅਕਸਰ ਉਦੋਂ ਬਾਅਦ ਇਹ ਸਟੇਜਾਂ ਤੇ ਰਾਜਾ ਬਣਿੰਗ ਇਹ ਪ੍ਰਤਾਪ ਸਿੰਘ ਬਾਗਲਾ ਸਾਰੇ ਕਰਨ ਲੱਗ ਗਏ, ਤੇ ਉਹਦੇ ਖਿਲਾਫ ਹੈਗਾ ਕੇਸ ਦਰਜ ਹੋ ਗਿਆ, ਕਿਸੇ ਨੇ ਇਹ ਫਵਾਹ ਵੀ ਫੈਲਾਈ, ਇੱਥੇ ਚੱਲਦਾ ਰਿਹਾ ਸਾਡਾ ਸੋਸ਼ਲ ਮੀਡੀਆ ਤੇ ਤਾਂ ਕੁਛ ਵੀ ਕਹਿ ਦਿਓ, ਕਿ ਦੇਖੋ ਜੀ ਉਸੇ ਕਾਨੂੰਨ ਤਹਿਤ ਝਾੜੂ ਦੀ ਬੇਅਦਬੀ ਦਾ ਵੀ ਜਿਹੜਾ ਹੈਗਾ ਉਹ ਕੇਸ ਦਰਜ ਹੋ ਗਿਆ, ਵੀ ਭਲਾ ਕਿਵੇਂ ਹੋ ਜੂ, ਕਿਉਂਕਿ ਜਿਹੜੇ ਕਾਨੂੰਨ ਦਾ ਐਕਟ ਦਾ ਨਾਂ ਹੀ ਜਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੈ ਐਕਟ ਹੈਗਾ, ਉਹਦੇ ਚ ਇੱਕ ਝਾੜੂ ਕਿੱਥੋਂ ਆ ਗਿਆ, ਮਤਲਬ ਕਿ ਏਦਾਂ ਦੀ ਜਿਹੜੀ ਉਹ ਕਾਫੀ ਜਿਹੜੀ ਉਹ ਗੱਲ ਇਸ ਰੂਪ ਦੇ ਵਿੱਚ ਚੱਲ ਰਹੀ ਹੈ, ਤੇ ਨਾ ਹੀ ਇਸ ਕਾਨੂੰਨ ਦੇ ਤਹਿਤ ਗੀਤਾ ਆਉਂਦੀ ਹੈ, ਨਾ ਹੀ ਇਹਦੇ ਤਹਿਤ ਕੁਰਾਨ ਸ਼ਰੀਫ ਆਉਂਦੀ ਹੈ, ਨਾ ਹੀ ਬਾਈਬਲ ਆਉਂਦੀ ਹੈ। ਤੇ ਦੂਜੀ ਗੱਲ, ਗੀਤਾ ਨੂੰ ਕੁਰਾਨ ਸ਼ਰੀਫ ਨੂੰ ਬਾਈਬਲ ਉਹ ਸਕ੍ਰਿਪਚਰ ਹੈਗੇ ਆ, ਪਵਿੱਤਰ ਗ੍ਰੰਥ ਹੋ ਸਕਦੇ ਆ, ਧਾਰਮਿਕ ਗ੍ਰੰਥ ਹੋ ਗਿਆ, ਪਰ ਉਹਨੂੰ ਗੁਰੂ ਦਾ ਦਰਜਾ ਨਹੀਂ ਹੈ। ਇਹੀ ਕਾਰਨ ਹੈ ਕਿ ਇੰਨਾ ਇਹ ਸੋਚ ਸਮਝ ਕੇ ਬੋਝ ਬੋਝ ਕੇ ਪੈਰ ਧਰ ਕੇ ਕੀਤਾ ਗਿਆ, ਪਰ ਕਿਉਂਕਿ ਪੋਲੀਟੀਕਲੀ ਅਕਾਲੀ ਦਲ ਨੂੰ ਸੂਟ ਨਹੀਂ ਕਰਦਾ, ਇਸ ਕਰਕੇ ਹੁਣ ਅਕਾਲ ਤਖ਼ਤ ਤੋਂ ਇਹ ਅਸੀਂ ਇਹ ਸਾਰੀ ਗੱਲ ਜਿਹੜੀ ਉਹ ਕਰਤੀ, ਕਿਉਂਕਿ 2027 ਬਹੁਤ ਨੇੜੇ ਆ ਰਹੀ ਹੈ, ਅਕਾਲੀ ਦਲ ਨੂੰ ਹੁਣ ਫੇਰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਅਸੀਂ ਕਿੱਥੇ ਖੜਾਂਗੇ, ਪਿਛਲੇ ਵਾਰੀ ਤਾਂ ਇਹਨਾਂ ਦੀਆਂ 3 ਸੀਟਾਂ ਆ ਗਈਆਂ ਸੀ, ਤੇ ਹੁਣ ਕਿਤੇ ਕਿਤੇ ਵੀ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਆਪਾਂ ਇੱਕ ਪੈਰਲਲ ਇੱਕ ਇਹ ਸਰਕਾਰ ਜਿਹੜੀ ਮੈਂ ਕਿਹਾ ਕਿ ਮਤਵਾਜ਼ੀ ਸਰਕਾਰ ਬਣਾ ਕੇ ਤੇ ਵੀ ਏਦਾਂ ਦਾ ਬਾਂਹ ਮਰੋੜੀਏ, ਤੇ ਉਹ ਠੀਕ ਹੈ, ਸਾਰੇ ਚਲੇ ਗਏ, ਕਾਂਗਰਸੀ ਵੀ ਚਲੇ ਗਏ, ਇੱਥੇ ਆਮ ਆਦਮੀ ਪਾਰਟੀ ਦੇ ਵੀ ਚਲੇ ਗਏ, ਤੇ ਕਾਂਗਰਸ ਤਾਂ ਆਪਣੇ ਰੋਣੇ ਰੋਣੀ ਗਈ, ਸਾਨੂੰ ਤਾਂ ਵਿਧਾਨ ਸਭਾ ਚ ਬੋਲਣ ਨੀ ਦਿੱਤਾ ਜਾਂਦਾ, ਇਹ ਵਾਹ, ਤੇ ਚਲੋ ਕਰਤਾ ਹੈ ਜਹੇਦਾਰ ਨੇ ਆਪਣਾ ਇਹ ਹੁਕਮ ਵੀ ਦਿੱਤਾ, ਉਹਨਾਂ ਨੇ ਮੰਨ ਵੀ ਲਿਆ, ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਉਹ ਰਿਲੀਜ਼ ਹੋ ਗਿਆ, ਤੇ ਥੋੜਾ ਜਿਹਾ ਰਾਹਤ ਸੁੱਖ ਦਾ ਸਾਹ ਆ ਕਿ ਚਲੋ ਇਸ ਪਾਸੇ ਦਾ ਕਿਹੜਾ ਛੁੱਟਿਆ ਹੁਣ, ਪਰ ਉਹ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਸੈਸ਼ਨ ਬੁਲਾ ਕੇ ਜੋ ਕਰਨਗੇ ਵੀ ਉਹ ਚ ਕਿਹੜੀਆਂ ਕਿਹੜੀਆਂ ਸੋਧਾਂ ਕਰਨਗੇ, ਅਕਾਲ ਤਖ਼ਤ ਨੇ ਉਹ ਚ ਕੀ ਸੋਧਾਂ ਸਜਾਉਣੀਆਂ ਨੇ ਜਾਂ ਕਿੰਨਾ ਕੁ, ਉਹ ਜੇ ਦੇਖੋ ਅਕਾਲ ਤਖ਼ਤ ਦੇ ਨਾਲ ਕੋਈ ਬੁੱਧੀਜੀਵੀ ਜਾਂ ਵਿਦਵਾਨ ਜੁੜੇ ਹੋਏ ਆ ਤਾਂ ਉਹ ਜਹੇਦਾਰ ਨੂੰ ਇਹ ਮਤ ਦੇ ਸਕਦੇ ਸੀ ਕਿ ਤੁਸੀਂ ਜਿਹੜੇ ਆ ਜਿੱਧਰ ਨੂੰ ਤੁਰੇ ਹੋਏ ਹੋ ਤੁਸੀਂ ਅਕਾਲੀ ਦਲ ਦੇ ਕਹਿਣ ਤੇ, ਇਹ ਨਾ ਕਰੋ, ਤੇ ਪਰ ਨਹੀਂ ਇਹ ਗੱਲ ਉਸ ਪਾਸੇ ਨੂੰ ਹਜੇ ਤੁਰੀ ਜਿੰਨਾ ਚਿਰ ਗੜਗੜ ਸਾਹਿਬ, ਕਿਉਂਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ SGPC ਦੇ ਲਾਏ ਹੋਏ ਸੀ ਨਾ, ਤੇ ਜਦੋਂ ਉਹਨਾਂ ਨੂੰ ਇਹ ਗੱਲ ਅੰਦਰੋਂ ਜ਼ਮੀਰ ਉਹਨਾਂ ਦੀ ਕਹਿਣ ਲੱਗੀ ਵੀ ਆ ਏਦਾਂ ਕਰਕੇ ਉਹ ਅਕਾਲ ਤਖ਼ਤ ਵੱਲੋਂ ਜਿਹੜੇ ਸੀ ਇਹ ਮਾਮਲਾ ਜਿਹੜਾ ਹੈਗਾ ਭਾਵੇਂ ਉਹ ਬਰਗਾੜੀ ਵਾਲਾ ਹੋਵੇ ਭਾਵੇਂ ਹੋਰ ਹੋਵੇ ਤਾਂ ਉੱਥੇ ਅਕਾਲੀ ਦਲ ਨੂੰ ਜਾਂ ਇਹਨਾਂ ਨੂੰ ਬੁਲਾ ਕੇ ਤੇ ਕਿਉਂਕਿ ਇਹਨਾਂ ਦੀ ਸਰਕਾਰ ਵੇਲੇ ਹੋਇਆ ਤੇ ਉਹ ਪੁੱਛਿਆ ਜਾ ਸਕਦਾ ਉੱਥੇ ਉਦੋਂ ਸਰੈਂਡਰ ਕਰਕੇ ਬਾਅਦ ਦੇ ਵਿੱਚ ਉਹ ਜਿਹੜੇ ਸੀਗੇ ਆਪਣਾ ਉਹ ਕਰ ਗਏ ਸਾਰੀ ਗੱਲ ਤੋਂ ਭੱਜ ਗਏ ਜਿਵੇਂ ਆਪਾਂ ਕਹਿੰਦੇ ਹਾਂ ਤੇ ਹੁਣ ਉਦੋਂ ਬਾਅਦ ਉਹਨਾਂ ਤੇ ਕੋਈ ਐਕਸ਼ਨ ਨੀ ਕਿਉਂਕਿ ਉਹਨਾਂ ਨੇ ਜਹਿਦਾਰ ਹੀ ਬਦਲ ਤੇ ਨਵਾਂ ਜਹਿਦਾਰ ਆਪਣੇ ਮੁਤਾਬਕ ਦਾ ਤਾਂ ਹਮੇਸ਼ਾ ਹੀ ਹੋਇਆ ਜਦੋਂ ਭਾਈ ਰਣਜੀਤ ਸਿੰਘ ਨੇ ਕਿਹਾ 1998 ਦੇ ਵਿੱਚ ਕਿ 99 ਦੀ ਜਿਹੜੀ ਵਿਸਾਖੀ ਹੈ ਉਹ ਉਦੋਂ ਤੱਕ ਤੁਸੀਂ ਖਾਲਸਾ ਸਾਜਣਾ ਦਿਵਸ ਦਾ 300 ਸਾਲ ਆ ਰਿਹਾ ਕੋਈ ਵੀ ਧੜਾ ਡੱਡ ਨਾ ਕਰੇ ਜਹਿਦਾਰ ਟੌਲਾ ਤੋਂ ਬਾਦਲ ਦੀ ਉਹ ਲੜਾਈ ਤਿੱਖੀ ਹੋ ਗਈ ਸੀ ਉਦੋਂ ਤੱਕ ਤੁਸੀਂ ਕੁਛ ਨੀ ਕਰਨਾ ਉਹਨੂੰ ਬਦਲਤਾ ਬਦਲ ਕੇ ਆਪਣਾ ਜਿਹੜਾ ਸੀ ਉਹ ਬੰਦਾ ਗਿਆਨੀਪੂਰ ਸਿੰਘ ਨੂੰ ਲਾਤਾ ਤੇ ਪ੍ਰਧਾਨ ਬਦਲਤਾ ਤੇ ਇਹ ਜਦੋਂ ਤੁਹਾਡੇ ਹੱਥ ਚ ਚਾਬੀ ਹੈ ਇੱਕ ਅਪੁਆਇੰਟਿੰਗ ਅਥਾਰਟੀ SGPC ਹੈ ਤੇ ਉਹ ਤਾਂ ਫਿਰ ਇੱਕ ਮੁਲਾਜ਼ਮ ਦੇ ਲੈਵਲ ਤੇ ਤੁਸੀਂ ਲਿਆ ਜਹਿਦਾਰ ਨੂੰ ਤੇ ਇਹ ਕਾਫੀ ਜਿਹੜੀਆਂ ਇਹ ਗੱਲਾਂ ਨੇ ਲੰਬੀ ਬਹਿਸ ਦਾ ਜਿਹੜਾ ਹੈਗਾ ਗੌਤਮ ਜੀ ਵਿਸ਼ਾ ਹੈ ਤੇ ਕੁੱਲ ਮਿਲਾ ਕੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਿਵੇਂ ਪਾਤਸ਼ਾਹ ਨੇ ਰੱਖਿਆ ਸੀ ਕਿ ਇਹ ਧਰਮ ਦੇ ਅਧੀਨ ਹੋਵੇ ਤੇ ਸਾਰਾ ਕੁਛ ਤੇ ਜਿਹੜਾ ਹੈਗਾ ਉਹ ਧਰਮ ਦੀ ਗੱਲ ਉੱਪਰ ਹੋਵੇ ਉਹਨਾਂ ਨੇ ਅਕਾਲ ਤਖ਼ਤ ਦਾ ਸਟਰਕਚਰ ਵੀ ਇਸ ਹਿਸਾਬ ਨਾਲ ਬਣਾਇਆ ਸੀ ਤੇ ਕਿ ਜਿਹੜਾ ਹੈਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਅਕਾਲ ਤਖ਼ਤ ਸਾਹਿਬ ਵਾਲੇ ਜਿਹੜੇ ਗੁਰਦੁਆਰੇ ਚ ਹੁੰਦਾ ਉਹ ਟੇਢਾ ਹੁੰਦਾ ਹੈਗਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ ਤੇ ਉਹ ਏਦਾਂ ਉਹ ਬਣਾਇਆ ਗਿਆ ਸੀ ਸਾਰਾ ਤੇ ਪਰ ਇਹ ਹੋ ਗਿਆ ਉਲਟ ਹੁਣ ਧਰਮ ਰਾਜਨੀਤੀ ਦੇ ਥੱਲੇ ਹੋ ਗਿਆ ਤੇ ਜਿਵੇਂ ਦੀ ਉਹ ਰਾਜਨੀਤੀ ਚਾਹੁੰਦੀ ਉਸ ਤਰ੍ਹਾਂ ਦੀ ਉਹ ਗੱਲ ਜਿਹੜੀ ਉਹ ਚੱਲਦੀ ਹੈ ਸੋ ਇਹ ਜਿਹੜਾ ਹੈ ਸਿਚੁਏਸ਼ਨ ਇਸ ਕਰਕੇ ਜ਼ਿਆਦਾ ਫਲੂਡ ਹੋ ਗਈ
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ ਔਰ ਬੜੀ ਵਿਸਥਾਰ ਦੇ ਵਿੱਚ ਅਸੀਂ ਚਰਚਾ ਕੀਤੀ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਕੁਛ ਇਹਦੇ 'ਚ ਚੱਲ ਰਿਹਾ ਹੈਗਾ ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੈਗਾ ਫਿਲਹਾਲ ਧੰਨਵਾਦ ਪ੍ਰੀਤਮ ਜੀ
0: ਹਾਂਜੀ ਸ਼ੁਕਰੀਆ ਬਹੁਤ ਬਹੁਤ
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅਕਾਲ ਤਖ਼ਤ ਸਿਰਜਣਾ ਦਿਵਸ ਮੌਕੇ ਦੇ ਉੱਤੇ ਇਹ ਖਾਸ ਪੇਸ਼ਕਸ਼ ਕਿਵੇਂ ਲੱਗੀ ਤੁਹਾਨੂੰ facebook.com/hanjisydney info@hanji.com.au ਜਾਂ ਫਿਰ 0472-6164-74 ਨੰਬਰ ਦੇ ਉੱਤੇ ਮੈਸੇਜ ਕਰਕੇ ਵੀ ਤੁਸੀਂ ਆਪਣੀ ਫੀਡਬੈਕ ਭੇਜ ਸਕਦੇ ਹੋ ਦਿਓ ਇਜਾਜ਼ਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਇੱਕ ਦੇਸ਼ ਪੰਜਾਬ ਕੀ ਗੱਲ ਕੀਜੀਏ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ ਔਰ ਆਪ ਮੁਝੇ ਚੁਣ ਰਹੇ ਹੈਂ ਰੇਡੀਓ ਅਚੀਵਰ 107.8।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio station.
2: Lade fere,
3: Hanji Hanji, yoy Hanji Hanji,
4: Hanji Radio.
5: 4 July te Shaniwar te din. ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਇਰਾਨ ਦੇ ਸਾਬਕਾ ਤੇ ਮਰਹੂਮ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਨਾਲ ਜੁੜਿਆ ਸਮਾਰੋਹ ਸ਼ੁਰੂ ਹੋ ਚੁੱਕਿਆ। ਤਹਿਰਾਨ ਦੇ ਵਿੱਚ ਇਹ ਸ਼ੁਰੂ ਹੋਇਆ। ਫਰਵਰੀ ਮਹੀਨੇ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਦੇ ਦਰਮਿਆਨ ਹੋਏ ਹਮਲਿਆਂ ਦੇ ਦਰਮਿਆਨ ਅਲੀ ਖਾਮਨੇਈ ਦੀ ਮੌਤ ਹੋ ਗਈ ਸੀ। ਆਯਾਤੁੱਲਾ ਅਲੀ ਖਾਮਨੇਈ ਨੂੰ 4 ਹੋਰ ਲੋਕਾਂ ਦੇ ਨਾਲ ਦਫਨਾਇਆ ਜਾਏਗਾ। ਅਲੀ ਖਾਮਨੇਈ ਦੀ ਬੇਟੀ ਬਸ਼ਰ ਅਲੀ ਖਾਮਨੇਈ, ਉਹਨਾਂ ਦੇ ਦਮਾਦ ਮਿਸਬਾ ਅਲ ਹੋਦਾ ਬਘੇਰੀ, ਮੋਸਤਬਾ ਖਾਮਨੇਈ ਦੀ ਪਤਨੀ ਜ਼ਹਿਰਾ ਹਦਾਦ ਆਦੇਲ। ਦੱਸ ਦਈਏ ਕਿ ਮੋਸਤਬਾ ਖਾਮਨੇਈ ਅਲੀ ਖਾਮਨੇਈ ਦੇ ਬੇਟੇ ਨੇ, ਜਿਹੜੇ ਇਸ ਵਕਤ ਇਰਾਨ ਦੇ ਸਿਖਰਲੇ ਨੇਤਾ ਨੇ। ਇਸ ਤੋਂ ਇਲਾਵਾ ਮੋਸਤਬਾ ਦੀ ਪੋਤੀ ਤੇ ਅਲੀ ਖਾਮਨੇਈ ਦੀ ਪੋਤੀ ਜ਼ਹਿਰਾ ਮੁਹੰਮਦੀ ਗੋਲ ਪਾਇਗਾਨੀ, ਇਸ ਦੀ ਵੀ ਮੌਤ ਹੋ ਗਈ ਸੀ। ਬੀਤੇ ਫਰਵਰੀ ਮਹੀਨੇ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਦੇ ਵਿੱਚ ਮਾਰੇ ਗਏ ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮਨੇਈ ਦੇ ਪਰਿਵਾਰਕ ਮੈਂਬਰਾਂ ਸਣੇ ਉਹਨਾਂ ਨੂੰ ਦਫਨਾਏ ਜਾਣ ਦੇ ਵੇਲੇ ਅੱਜ ਦੇ, ਵੈਸੇ ਤਾਂ ਕੱਲ੍ਹ ਤੋਂ ਹੀ ਇਹ ਸਮਾਗਮ ਸ਼ੁਰੂ ਹੋ ਗਏ ਸੀ ਸ਼ੁੱਕਰਵਾਰ ਦੇ ਦਿਨ ਤੋਂ, ਪਰ ਲੋਕਾਂ ਦੇ ਵਿੱਚ ਜਿਹੜਾ ਇਸ ਵਕਤ ਖਾਸੀ ਸੋਗ ਦਾ ਤੇ ਰੋਸ ਦਾ ਮਾਹੌਲ ਦੇਖਿਆ ਜਾ ਰਿਹਾ। ਰੋਸ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ਼, ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਇਸਲਾਮਿਕ ਗਣਰਾਜ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਨੂੰ ਸ਼ੁੱਕਰਵਾਰ ਸ਼ਾਮ ਨੂੰ ਅੰਜਾਮ ਦੇ ਦਿੱਤਾ ਜਾਣਾ, ਪਰ ਕੁਝ ਵਿਦੇਸ਼ੀ ਮਹਿਮਾਨਾਂ ਤੇ ਸ਼ਰਧਾਂਜਲੀ ਦੇ ਸਿਲਸਿਲੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਨੂੰ ਅੱਜ ਦੇ ਦਿਨ ਤੱਕ ਲਿਜਾਇਆ ਗਿਆ। ਰਿਪੋਰਟ ਦੇ ਮੁਤਾਬਕ ਇਰਾਨ ਦੇ ਪਹਿਲੇ ਉਪਰਾਸ਼ਟਰਪਤੀ ਮੁਹੰਮਦ ਰਜ਼ਾ ਅਰੇਫ ਤਹਿਰਾਨ ਦੇ ਮਿਹਰਬਾਬਾਦ ਹਵਾਈ ਅੱਡੇ ਦੇ ਉੱਤੇ ਪਹੁੰਚੇ। ਉੱਥੇ ਕੌਮਾਂਤਰੀ ਅਧਿਕਾਰੀਆਂ ਅਤੇ ਵਫਦ ਨੇ ਉਹਨਾਂ ਦਾ ਸਵਾਗਤ ਕੀਤਾ। ਦੱਸ ਦਈਏ ਕਿ ਇਸ ਸਮਾਗਮ ਦੇ ਵਿੱਚ ਦੁਨੀਆ ਭਰ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਭਾਰਤ ਦੀ ਤਰਫ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਨਹੀਂ ਜਾ ਰਹੇ ਨੇ। ਇਜ਼ਰਾਈਲ ਤੇ ਅਮਰੀਕਾ ਦੇ ਇਹਨਾਂ ਹਮਲਿਆਂ ਦੇ ਖਿਲਾਫ਼ ਉੱਥੋਂ ਦੇ ਸਥਾਨਕ ਲੋਕਾਂ ਦੇ ਵਿੱਚ ਵੀ ਮਾਹੌਲ ਜਿਹੜਾ ਉਹ ਗੁੱਸੇ ਦਾ ਦੇਖਣ ਨੂੰ ਮਿਲ ਰਿਹਾ। ਇਸ ਤੋਂ ਪਹਿਲਾਂ ਇਹਨਾਂ ਸਾਰੇ ਮੈਂਬਰਾਂ ਨੂੰ ਤਾਬੂਤ ਦੇ ਵਿੱਚ ਤਹਿਰਾਨ ਦੀ ਇੱਕ ਮਸਜਿਦ ਦੇ ਵਿੱਚ ਰੱਖਿਆ ਗਿਆ ਸੀ, ਜਿੱਥੇ ਕੱਲ੍ਹ ਸਾਰਾ ਦਿਨ ਸਮਾਗਮ ਜਿਹੜਾ ਹੁੰਦਾ ਰਿਹਾ, ਪ੍ਰਾਰਥਨਾ ਸਭਾ ਹੁੰਦੀ ਰਹੀ। ਇਸ ਦਰਮਿਆਨ ਹੁਣ ਕੁਝ ਹੋਰ ਵੀ ਖ਼ਬਰਾਂ ਕੌਮਾਂਤਰੀ ਖਿੱਤੇ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਤੁਰਕੀ ਦੀ ਤਰਫ ਤੋਂ ਹੁਣ ਇਜ਼ਰਾਈਲ ਦੇ ਉੱਤੇ ਦੋਸ਼ ਮੜੇ ਗਏ ਨੇ। ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਦਾ ਕਹਿਣਾ ਹੈ ਕਿ ਇਜ਼ਰਾਈਲ ਇਸ ਸਮੇਂ ਇੱਕ ਨਵੇਂ ਦੁਸ਼ਮਣ ਦੀ ਭਾਲ ਦੇ ਵਿੱਚ ਹੈ। CNN ਤੁਰਕ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਫਿਦਾਨ ਨੇ ਕਿਹਾ ਕਿ ਜਦੋਂ ਤੱਕ ਇਜ਼ਰਾਈਲ ਜਾਂ ਕੋਈ ਹੋਰ ਧਿਰ ਤੁਰਕੀ ਦੇ ਕੌਮੀ ਤੇ ਖੇਤਰੀ ਹਿੱਤਾਂ ਦੇ ਖਿਲਾਫ਼ ਕੰਮ ਕਰਦੀ ਰਹੇਗੀ, ਉਦੋਂ ਤੱਕ ਅਸੀਂ ਕਿਸੇ ਤੋਂ ਡਰਨ, ਹਿਚਕਿਚਾਉਣ ਜਾਂ ਪਿੱਛੇ ਹਟਣ ਦੀ ਵਜ੍ਹਾ ਨਹੀਂ ਆ। ਫਿਦਾਨ ਨੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਤੁਰਕੀ ਦੇ ਨਾਲ ਟਕਰਾਅ ਦੀ ਕੋਈ ਸਮੱਸਿਆ ਹੀ ਨਹੀਂ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਗੱਲ ਇੱਥੇ ਤੱਕ ਪਹੁੰਚਦੀ ਵੀ ਹੈ ਤਾਂ ਇਹ ਸਾਡੇ ਲਈ ਕੋਈ ਮੁੱਦਾ ਨਹੀਂ ਹੈ। ਇਜ਼ਰਾਈਲ ਸਿਰਫ ਸਾਡੀ ਸਮੱਸਿਆ ਨਹੀਂ ਹੈ ਬਲਕਿ ਪੂਰੀ ਦੁਨੀਆ ਦੀ ਸਮੱਸਿਆ। ਇਜ਼ਰਾਈਲ ਸਿਰਫ ਤੁਰਕੀ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ ਇੱਕ ਖਤਰਾ ਹੈ। ਫਰਕ ਸਿਰਫ ਇੰਨਾ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਅਰਦੋਗਾਨ ਖੁੱਲ੍ਹ ਕੇ ਇਹ ਗੱਲ ਕਹਿ ਰਹੇ ਨੇ, ਜੋ ਗਲਤ ਆ ਉਹ ਗਲਤ ਹੈ, ਪਰ ਬਾਕੀ ਦੁਨੀਆ ਇਸ ਗੱਲ ਤੋਂ ਘਬਰਾ ਰਹੀ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਮਨੁੱਖਤਾ ਦੀ ਸਮੱਸਿਆ ਔਰ ਇਸ ਨੂੰ ਇਸੇ ਤਰੀਕੇ ਦੇ ਨਾਲ ਦੇਖਿਆ ਜਾਣਾ ਚਾਹੀਦਾ। ਦੱਸ ਦਈਏ ਕਿ ਇਜ਼ਰਾਈਲ ਨੇ ਹੁਣ ਤੱਕ ਗਜ਼ਾ ਦੇ ਵਿੱਚ ਤੇ ਵੈਸਟ ਬੈਂਕ ਦੇ ਵਿੱਚ ਹਮਲੇ ਕੀਤੇ ਨੇ। ਇਸ ਤੋਂ ਪਹਿਲਾਂ ਉਹ ਲੈਬਨਾਨ ਦੇ ਵਿੱਚ ਹਿਜਬੁੱਲਾ ਨੂੰ ਖਤਮ ਕਰਨ ਦੇ ਨਾਮ ਦੇ ਉੱਤੇ ਹਮਲੇ ਕਰ ਚੁੱਕੇ। ਹੋਰ ਤਾਂ ਹੋਰ ਸੀਰੀਆ ਦੇ ਵਿੱਚ ਗੱਦੀਓਂ ਸ਼ਾਸਕ ਲੱਥੇ ਹੋਏ ਨੇ ਤੇ ਅਮਰੀਕਾ ਦੀ ਅਗਵਾਈ ਦੇ ਵਿੱਚ ਉੱਥੇ ਸ਼ਾਸਕ ਰਾਜ ਕਰ ਰਹੇ ਨੇ। ਇਸ ਕਰਕੇ ਸੀਰੀਆ ਦੇ ਗੋਲਾਨ ਹਾਈਟਸ ਤੱਕ ਵੀ ਇਜ਼ਰਾਈਲ ਹਮਲੇ ਕਰ ਚੁੱਕਿਆ ਹੈ। ਕਤਰ ਤੇ ਹੋਰਨਾਂ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਜ਼ਰਾਈਲ ਨੇ ਹਮਲੇ ਕੀਤੇ ਨੇ, ਪਰ ਇਰਾਨ ਦੇ ਉੱਤੇ ਹੋਏ ਹਮਲਿਆਂ ਨੂੰ, ਜਿਨ੍ਹਾਂ ਨੂੰ 12 ਦਿਨ ਦੀ ਜੰਗ ਜਾਂ 12-day ਵਾਰ ਕਿਹਾ ਜਾਂਦਾ, ਉਸ ਦੇ ਵਿੱਚ ਇਹ ਭਾਰੀ ਨੁਕਸਾਨ ਦਾ ਖਾਮਿਆਜ਼ਾ ਪੂਰੀ ਦੁਨੀਆ ਨੂੰ ਵੀ ਭੁਗਤਣਾ ਪਿਆ। ਉਧਰ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਤੇ ਖੈਬਰ ਪਖਤੂਨਵਾ ਦੀ ਸਰਹੱਦ ਦੇ ਨਾਲ ਲੱਗਦੇ ਦਾਰਾਸਰ ਖੇਤਰ ਦੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੇ ਵਿੱਚ ਘੱਟੋ ਘੱਟ 40 ਲੋਕ ਮਾਰੇ ਗਏ ਨੇ। ਬਲੂਚਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸਾ ਸ਼ੇਰਾਨੀ ਜ਼ਿਲ੍ਹੇ ਦੇ ਵਿੱਚ ਵਾਪਰਿਆ ਜਿੱਥੇ ਇੱਕ ਯਾਤਰੀ ਬੱਸ ਕੁਏਟਾ ਤੋਂ ਜਾ ਰਹੀ ਸੀ ਪੇਸ਼ਾਵਰ ਦੇ ਵੱਲ। ਬਲੂਚਿਸਤਾਨ ਦੇ ਮੁੱਖ ਮੰਤਰੀ ਦੇ ਸਹਾਇਕ ਸ਼ਾਹਿਦ ਰਿੰਦ ਨੇ ਘਟਨਾ ਦੇ ਵਿੱਚ 40 ਯਾਤਰੀਆਂ ਦੇ ਮ੍ਰਿਤਕ ਤੇ 8 ਦੇ ਜ਼ਖਮੀ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਆਸਟ੍ਰੇਲੀਆ ਦੌਰੇ ਦੇ ਨਾਲ ਜੁੜੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਇਰਾਨ ਇਸੇ ਕਰਕੇ ਨਹੀਂ ਗਏ ਕਿਉਂਕਿ ਭਾਰਤ ਦੀ ਤਰਫ ਤੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਇੰਡੋਨੇਸ਼ੀਆ ਦਾ ਦੌਰਾ ਕਰਨਾ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਅਗਲੇ ਹਫ਼ਤੇ ਆਪਣੀ ਪਹਿਲੀ ਅਧਿਕਾਰਕ ਯਾਤਰਾ ਦੇ ਦਰਮਿਆਨ ਆ ਰਹੇ ਨੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਅਰਥ ਵਿਵਸਥਾ ਦੇ ਵਿੱਚੋਂ ਇੱਕ ਹੈ ਤੇ ਭਾਰਤ ਨਿਊਜ਼ੀਲੈਂਡ ਫ੍ਰੀ ਟ੍ਰੇਡ ਡੀਲ ਦੇ ਜ਼ਰੀਏ ਅਸੀਂ ਇਹਨਾਂ ਰਿਸ਼ਤਿਆਂ ਨੂੰ ਅੱਗੇ ਵਧਾਵਾਂਗੇ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਵਿੱਚ ਜ਼ਿਆਦਾ ਨੌਕਰੀਆਂ ਵਧਣ ਦਾ ਦਾਅਵਾ ਕੀਤਾ ਜਾ ਰਿਹਾ। ਲਗਭਗ 1.4 ਅਰਬ ਲੋਕਾਂ ਦੇ ਬਾਜ਼ਾਰ ਦੇ ਵਿੱਚ ਨਿਊਜ਼ੀਲੈਂਡ ਦਾ ਸਾਮਾਨ ਜਾਏਗਾ। ਇਸ ਨੂੰ ਨਿਊਜ਼ੀਲੈਂਡ ਦੇ ਵਿੱਚ ਇੱਕ ਪ੍ਰਾਪਤੀ ਦੇ ਤੌਰ ਦੇ ਉੱਤੇ ਕ੍ਰਿਸਟੋਫਰ ਲਕਸਨ ਗਿਣਾ ਰਹੇ ਨੇ। ਉਧਰ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਕੇਂਦਰ ਸਰਕਾਰ ਦੀ ਸ਼ਿਕਾਇਤ ਦੇ ਉੱਤੇ GAC ਨੂੰ ਨਿਰਦੇਸ਼ ਦਿੱਤਾ ਹੈ। GAC ਯਾਨੀ ਇੱਕ ਸ਼ਿਕਾਇਤ ਨੂੰ ਲੈ ਕੇ ਅਪੀਲ ਕਮੇਟੀ ਕਿ ਉਹ 15 ਦਿਨਾਂ ਦੇ ਅੰਦਰ ਯੂਟਿਊਬਰ ਧਰੁਵ ਰਾਠੀ ਦੀ ਉਸ ਵੀਡੀਓ ਨੂੰ ਹਟਾਉਣ ਦੀ ਮੰਗ ਦੇ ਉੱਤੇ ਫੈਸਲਾ ਕਰੇ ਜਿਸ ਦੇ ਵਿੱਚ ਕਥਿਤ ਤੌਰ ਤੇ ਕਿਹਾ ਗਿਆ ਸੀ ਕਿ ਭਗਵਾਨ ਰਾਮ, ਸੀਤਾ ਤੇ ਭਗਵਾਨ ਕ੍ਰਿਸ਼ਨ ਮਾਸ ਤੇ ਸ਼ਰਾਬ ਦਾ ਸੇਵਨ ਕਰਦੇ ਸੀ। ਅਪੀਲ ਕਮੇਟੀ ਕੇਂਦਰ ਸਰਕਾਰ ਦੀ ਤਰਫ ਤੋਂ ਗਠਿਤ ਕੀਤਾ ਗਿਆ ਇੱਕ ਕਮਿਸ਼ਨ ਹੈ। ਇਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੂਸਰੀਆਂ ਆਨਲਾਈਨ ਇੰਟਰਮੀਡੀਏਟਰੀ ਦੀ ਤਰਫ ਤੋਂ ਕੀਤੀਆਂ ਜਾਣ ਵਾਲੀਆਂ ਆਨਲਾਈਨ ਸਮੱਗਰੀਆਂ ਦੀਆਂ ਸ਼ਿਕਾਇਤਾਂ ਦੇ ਉੱਤੇ ਫੈਸਲੇ ਲੈਂਦੀ ਹੈ। ਕਾਨੂੰਨੀ ਮਾਮਲਿਆਂ ਦੇ ਖਬਰਾਂ ਤੇ ਵਿਸ਼ਲੇਸ਼ਣ ਦੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਜਸਟਿਸ ਸਵਰਣਕਾਂਤਾ ਸ਼ਰਮਾ ਨੇ ਕਿਹਾ ਕਿ GAC ਆਪਣਾ ਫੈਸਲਾ 15 ਦਿਨਾਂ ਦੀ ਅੰਦਰ ਦਵੇ ਅਦਾਲਤ ਨੂੰ। ਦੱਸ ਦਈਏ ਕਿ 21 ਮਾਰਚ 2026 ਨੂੰ ਧਰੁਵ ਰਾਠੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੋਂ ਇੱਕ ਐਪੀਸੋਡ ਅਪਲੋਡ ਕੀਤਾ ਗਿਆ ਸੀ ਕੈਨ ਹਿੰਦੂਜ਼ ਈਟ ਬੀਫ ਕੇਰਲਾ ਸਟੋਰੀ 2 ਐਕਸਪੋਜ਼ਡ। ਇਸ ਸਿਰਲੇਖ ਦੇ ਤਹਿਤ ਧਰੁਵ ਰਾਠੀ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਰਾਮ, ਮਾਤਾ ਸੀਤਾ ਤੇ ਭਗਵਾਨ ਕ੍ਰਿਸ਼ਨ ਵਰਗੇ ਪੂਜਨਕ ਪਾਤਰ ਜਿਹੜੇ ਨੇ ਉਹਨਾਂ ਦੇ ਬਾਰੇ ਇਹ ਦਾਅਵਾ ਗਲਤ ਹੈ ਕਿ ਉਹ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਦੇ ਸੀ। ਇਸ ਪਟੀਸ਼ਨ ਦੇ ਮੁਤਾਬਕ ਹਿੰਦੂ ਆਸਥਾ ਦਾ ਅਪਮਾਨ ਹੋਇਆ ਤੇ ਕਰੋੜਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਉਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ ਇਹ ਖਬਰਾਂ। ਆਖਰੀ ਖਬਰ ਰਾਮ ਮੰਦਰ ਦੇ ਨਾਲ ਜੁੜੀ ਹੋਈ ਜਿੱਥੇ ਅਯੋਧਿਆ ਦੇ ਰਾਮ ਮੰਦਰ ਮਾਮਲੇ ਦੇ ਵਿੱਚ ਚੜਾਵੇ ਚੋਰੀ ਦੇ ਕੇਸ ਦੇ ਵਿੱਚ ਹੁਣ RSS ਨੇ ਪਹਿਲੀ ਵਾਰ ਬਿਆਨ ਜਾਰੀ ਕੀਤਾ ਹੈ। ਖੁਦ ਸੰਘ ਦੇ ਕਾਰਜਵਾਹਕ ਰਹੇ ਦੱਤਾਤਰੇ ਹੋਸਬਾਲੇ ਨੇ ਇਸ ਵਿਵਾਦ ਦੇ ਉੱਤੇ ਅਧਿਕਾਰਕ ਤੌਰ ਤੇ ਸੰਘ ਦਾ ਪੱਖ ਰੱਖਿਆ ਤੇ ਪੂਰੀ ਘਟਨਾ ਨੂੰ ਨਿੰਦਣਯੋਗ ਦੱਸਿਆ। RSS ਦੇ ਆਫੀਸ਼ੀਅਲ ਟਵਿੱਟਰ ਅਕਾਊਂਟ ਤੋਂ ਇਸ ਵੀਡੀਓ ਨੂੰ ਸਾਂਝਾ ਵੀ ਕੀਤਾ ਗਿਆ। ਹੋਸਬਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੰਘ ਨੇ ਮੰਦਰ ਪ੍ਰਬੰਧਨ ਤੇ ਸਰਕਾਰ ਦੀ ਵਿਵਸਥਾ ਦੇ ਵਿੱਚ ਕਮੀਆਂ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ ਹੈ। RSS ਨੇ ਆਪਣੇ ਬਿਆਨ ਚ ਕਿਹਾ ਕਿ ਅਯੋਧਿਆ ਸ਼੍ਰੀ ਰਾਮ ਜਨਮ ਭੂਮੀ ਦੇ ਵਿੱਚ ਬਣੇ ਇਸ ਸ਼ਾਨਦਾਰ ਮੰਦਰ ਦੇ ਵਿੱਚ ਸ਼ਾਨਦਾਰ ਮੰਦਰ ਨੂੰ ਬਣਾਉਣ ਦੇ ਲਈ ਸਦੀਆਂ ਦਾ ਸੰਘਰਸ਼ ਜੁੜਿਆ ਹੋਇਆ। ਇਸ ਕਰਕੇ ਉਸ ਬਲੀਦਾਨ ਨੂੰ ਵੀ ਘੱਟੋ ਘੱਟ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਦੱਸ ਦਈਏ ਕਿ ਸੰਘ ਨੇ ਸਾਫ਼ ਕੀਤਾ ਹੈ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅਪੀਲ ਦੇ ਉੱਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਜਿਹੜੀ SIT ਦਾ ਗਠਨ ਕੀਤਾ ਉਹਨਾਂ ਦੀਆਂ ਸਿਫਾਰਿਸ਼ਾਂ ਦੇ ਆਧਾਰ ਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਸ ਕਾਰਵਾਈ ਤੋਂ ਬਾਅਦ ਜਿਹੜਾ ਵੀ ਦੋਸ਼ੀ ਹੋਏਗਾ ਉਸ ਨੂੰ ਜ਼ਿੰਮੇਦਾਰ ਠਹਿਰਾ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। NSW ਦੇ ਵਿੱਚ ਇਸ ਵਕਤ ਇੱਕ ਵੱਡਾ ਸੰਕਟ ਖੜਾ ਹੋ ਚੁੱਕਿਆ। ਪੋਲਟਰੀ ਇੰਡਸਟਰੀ ਯਾਨੀ ਕਿ ਪਸ਼ੂ ਪਾਲਕ ਜਿਹੜਾ ਖੇਤਰ ਹੈ ਉਸ ਦੇ ਵਿੱਚ ਇੱਕ ਵੱਡਾ ਸੰਕਟ ਇਹ ਹੈ ਕਿਉਂਕਿ ਜ਼ਿਆਦਾਤਰ ਮਵੇਸ਼ੀ ਜਿਹੜੇ ਨੇ ਉਹ ਪੰਛੀਆਂ ਦੇ ਨਾਲ ਰੱਖੇ ਹੁੰਦੇ ਨੇ ਇੱਥੇ ਐਨ ਐਸ ਡਬਲਿਊ ਦੇ ਵਿੱਚ। ਪਰ ਐਨ ਐਸ ਡਬਲਿਊ ਚ ਐਚ ਫਾਈਵ ਬਰਡ ਫਲੂ ਦਾ ਪਹਿਲਾ ਕੇਸ ਆਉਣ ਤੋਂ ਬਾਅਦ ਜ਼ਿਆਦਾਤਰ ਜਿਹੜੇ ਫਾਰਮਰਸ ਨੇ ਉਹ ਇਸ ਵਕਤ ਚਿੰਤਾ ਦੇ ਵਿੱਚ ਨੇ। ਪੋਲਟਰੀ ਇੰਡਸਟਰੀ ਦੇ ਲਈ ਤਾਂ ਇਹ ਚਿੰਤਾ ਇਸ ਕਰਕੇ ਵੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਐਚ ਫਾਈਵ ਦੇ ਜਿਹੜੇ ਯਾਨੀ ਬਰਡ ਫਲੂ ਦੇ ਜਿਹੜੇ ਕੇਸਿਸ ਆਏ ਨੇ ਉਹਨਾਂ ਦੇ ਚਲਦਿਆਂ ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਲੱਖਾਂ ਮੁਰਗੀਆਂ ਦਾ ਕਤਲ ਕਰਨਾ ਪਿਆ ਸੀ, ਆਂਡਿਆਂ ਦੀ ਕਮੀ ਤੱਕ ਦੇਖਣ ਨੂੰ ਮਿਲੀ ਸੀ। ਹੁਣ ਨਿਊ ਸਾਊਥ ਵੇਲਸ ਦੇ ਵਿੱਚ ਮਿਡ ਨੌਰਥ ਕੋਸਟ ਦਾ ਇਲਾਕਾ ਹੈ ਜਿੱਥੇ ਹੌਕਸ ਨੈਸਟ ਨਾਮ ਦੀ ਜਿਹੜੀ ਪ੍ਰੋਪਰਟੀ ਹੈ, ਪੋਲਟਰੀ ਫਾਰਮ ਹੈ, ਉੱਥੇ ਐਚ ਫਾਈਵ ਦਾ ਪਹਿਲਾ ਕੇਸ ਸਾਹਮਣੇ ਆਇਆ ਔਰ ਇਹ ਇਸ ਇਨਫਲੂਐਂਜ਼ਾ ਦਾ ਸਭ ਤੋਂ ਖਤਰਨਾਕ ਸੰਕਰਮਣ ਦੱਸਿਆ ਜਾ ਰਿਹਾ, ਘਾਤਕ, ਜਿਸ ਦੇ ਵਿੱਚ ਪੰਛੀਆਂ ਦੇ ਬਚਣ ਦੀ ਉਮੀਦ ਨਹੀਂ ਹੁੰਦੀ ਔਰ ਇਹ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀਆਂ ਨੂੰ ਵੀ ਇਨਫੈਕਟ ਕਰ ਦਿੰਦੇ ਨੇ। ਅਜਿਹੇ 'ਚ ਪੋਲਟਰੀ ਓਪਰੇਸ਼ਨਸ ਦੇ ਨਾਲ ਜੁੜੇ ਹੋਏ ਮਾਹਰੇ ਮੰਨ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀ ਵੀ ਪ੍ਰਭਾਵਿਤ ਹੋਏ ਹੋਣਗੇ। ਹਾਲਾਂਕਿ ਇਸ ਨੂੰ ਮਨੁੱਖ ਤੱਕ ਪਹੁੰਚਣ ਦੇ ਵਿੱਚ ਸਮਾਂ ਲੱਗਦਾ, ਇਸ ਨੂੰ ਮਨੁੱਖੀ ਸਿਹਤ ਦੇ ਨਾਲ ਜੁੜਿਆ ਹੋਇਆ ਇੱਕ ਚਿੰਤਾ ਦਾ ਵਿਸ਼ਾ ਤਾਂ ਨਹੀਂ ਮੰਨਿਆ ਜਾ ਸਕਦਾ। ਆਸਟ੍ਰੇਲੀਆ ਉਹ ਆਖਰੀ ਕੰਟੀਨੈਂਟ ਸੀ ਜਿੱਥੇ ਐਚ ਫਾਈਵ ਦਾ ਸਟ੍ਰੇਨ ਨਹੀਂ ਸੀ ਪਹੁੰਚਿਆ, ਪਰ ਪਿਛਲੇ ਮਹੀਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਮਾਈਗ੍ਰੇਟਰੀ ਸੀ ਬਰਡ ਸੀ ਉਹਨਾਂ ਦੇ ਜ਼ਰੀਏ ਅਤੇ ਫਿਰ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਐਚ ਸੈਵਨ ਦੇ ਸਟ੍ਰੇਨ ਪ੍ਰਾਪਤ ਹੋਏ। 2024-25 ਦੇ ਵਿੱਚ ਵੀ ਨਿਊ ਸਾਊਥ ਵੇਲਜ਼, ਏ ਸੀ ਟੀ ਅਤੇ ਵਿਕਟੋਰੀਆ ਦੇ ਵਿੱਚ ਐਗ ਫਾਰਮਸ ਦੇ ਅੰਦਰ ਇਸ ਕਿਸਮ ਦੀ ਬਿਮਾਰੀ ਆਈ ਸੀ ਜਦੋਂ ਲਗਭਗ 18 ਲੱਖ ਮੁਰਗੀਆਂ ਨੂੰ ਕਤਲ ਕਰਨਾ ਪਿਆ ਸੀ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਊਬਰ ਦੇ ਨਾਲ ਜੁੜੀ ਹੋਈ, ਜਿੱਥੇ ਰਾਈਡ ਸ਼ੇਅਰ ਕੰਪਨੀ ਊਬਰ ਦੀ ਤਰਫ ਤੋਂ ਹੁਣ ਆਸਟ੍ਰੇਲੀਆ ਦੇ ਵਿੱਚ ਟੈਕਸੀ ਇੰਡਸਟਰੀ ਦੇ ਬਦਲ ਦੇ ਤੌਰ ਦੇ ਉੱਤੇ ਖੁਦ ਨੂੰ ਸਥਾਪਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਗਿਆ ਔਰ ਟੈਕਸੀ ਇੰਡਸਟਰੀ ਨੂੰ ਇਸ ਨਵੇਂ ਕਦਮ ਦੇ ਨਾਲ ਭਾਰੀ ਨੁਕਸਾਨ ਪਹੁੰਚੇਗਾ। ਕੰਪਨੀ ਹੁਣ ਨਵੇਂ ਪੇਮੈਂਟ ਆਪਸ਼ਨ ਲੈ ਕੇ ਆ ਰਹੀ ਹੈ। ਦੇਸ਼ ਭਰ ਦੇ ਵਿੱਚ 16 ਜੁਲਾਈ ਤੋਂ ਕੈਸ਼ ਦੀ ਸੁਵਿਧਾ ਵੀ ਊਬਰ ਦੇਵੇਗੀ, ਯਾਨੀ ਕਿ ਇਸ ਰਾਈਡ ਸ਼ੇਅਰ ਕੰਪਨੀ ਦੀ ਤੁਸੀਂ ਟੈਕਸੀ ਕੀਤੀ ਹੈ ਤਾਂ ਫਿਰ ਤੁਹਾਨੂੰ ਕਾਰਡ ਦੇ ਜ਼ਰੀਏ ਅਕਾਊਂਟ ਦੇ ਰਾਹੀਂ ਹੀ ਪੈਸੇ ਅਦਾ ਕਰਨ ਦੀ ਲੋੜ ਨਹੀਂ ਹੈ, ਬਲਕਿ ਨਗਦੀ ਦੇ ਨਾਲ ਵੀ ਤੁਸੀਂ ਕੰਮ ਚਲਾ ਸਕਦੇ ਹੋ। ਤਸਮੇਨੀਆ ਦੇ ਲੌਨਸੈਸਟਨ ਤੇ ਵੈਸਟਰਨ ਆਸਟ੍ਰੇਲੀਆ ਦੇ ਬਨਬਰੀ ਦੇ ਵਿੱਚ ਇਸ ਕਿਸਮ ਦਾ ਟਰਾਇਲ ਪਹਿਲਾਂ ਹੀ ਹੋ ਚੁੱਕਿਆ, ਟਰਾਇਲ ਨੂੰ ਸਫਲ ਦੱਸਿਆ ਗਿਆ। ਊਬਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਹਾਂ ਦੇਸ਼ਾਂ ਦੇ ਵਿੱਚ ਇਸ ਨਵੀਂ ਸਹੂਲਤ ਨੂੰ ਲੈ ਕੇ ਆਏਗੀ। ਹਾਲਾਂਕਿ ਇਹ ਸਹੂਲਤ ਨਹੀਂ ਸੀ, ਇਸੇ ਕਰਕੇ ਊਬਰ ਦੀ ਵਿਲੱਖਣਤਾ ਬਣੀ ਹੋਈ ਸੀ। ਹੁਣ ਟੈਕਸੀਆਂ ਤੇ ਊਬਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਰਹਿ ਜਾਣਾ, ਇਸ ਕਰਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਦਾ ਭਰੋਸਾ ਉਵੇਂ ਹੀ ਬਰਕਰਾਰ ਰਹਿੰਦਾ ਕਿ ਨਹੀਂ ਇਹ ਦੇਖਣਾ ਹੋਏਗਾ। ਹਾਲਾਂਕਿ ਇਹ ਸਹੂਲਤ ਮੈਲਬਨ ਦੇ ਇੰਟਰਨੈਸ਼ਨਲ ਏਅਰਪੋਰਟ ਦੇ T1-T2 ਟਰਮੀਨਲ ਤੱਕ ਜਾਣ ਵਾਲੀ ਊਬਰ ਸਰਵਿਸਿਸ ਤੇ ਸਿਡਨੀ ਦੇ ਕਿੰਗਸਫੋਰਡ ਸਮਿਥ ਤੱਕ ਜਾਣ ਵਾਲੀ ਊਬਰ ਐਕਸਪਿਨ ਟ੍ਰਿਪਸ ਦੇ ਉੱਤੇ ਲਾਗੂ ਨਹੀਂ ਹੋਏਗੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ 25,000 ਨਵੇਂ ਮਿਲੀਨੇਅਰਸ ਯਾਨੀ ਕਿ ਲੱਖਪਤੀ ਇਸ ਪਿਛਲੇ ਇੱਕ ਵਿੱਤ ਵਰ੍ਹੇ 'ਚ ਬਣੇ ਨੇ। ਦੁਨੀਆ ਭਰ ਦੇ ਵਿੱਚ ਅਮੀਰ ਲੋਕਾਂ ਦੀ ਸੰਪੱਤੀ ਹੋਰ ਜ਼ਿਆਦਾ ਵਧੀ ਹੈ। ਦੱਸ ਦਈਏ ਕਿ ਗਲੋਬਲ ਵੈਲਥ ਰਿਪੋਰਟ ਜਿਹੜੀ ਕਿ ਸਵਿਸ ਬੈਂਕ UBS ਦੀ ਤਰਫ ਤੋਂ ਤਿਆਰ ਕੀਤੀ ਜਾਂਦੀ ਹੈ, ਇਹਨਾਂ ਦੀ 17ਵੀਂ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਮਰੀਕਾ, ਯੂਰਪ ਦੇ ਕੁਝ ਹਿੱਸੇ, ਏਸ਼ੀਆ ਪੈਸੀਫਿਕ ਤੇ ਮੱਧ ਪੂਰਬ ਦੇ ਵਿੱਚ ਲੱਖਪਤੀਆਂ ਦੀ ਗਿਣਤੀ ਵਧੀ ਹੈ 2025 ਦੇ ਮੁਕਾਬਲੇ। UBS ਦਾ ਕਹਿਣਾ ਹੈ ਕਿ 2026 ਦੇ ਵਿੱਚ ਜਿਹੜੇ ਲੱਖਪਤੀਆਂ ਦੀ ਗਿਣਤੀ ਵਧੀ ਹੈ, ਇਹ ਵਿੱਤੀ ਵਰ੍ਹੇ ਦੀ ਗੱਲ ਕਰ ਰਹੇ ਹਾਂ। ਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਇੱਕ ਚੰਗਾ ਅੱਛਾ ਖਾਸਾ ਇਜ਼ਾਫਾ ਹੋਇਆ। ਮੰਨਿਆ ਗਿਆ ਹੈ ਕਿ 25,000 ਆਸਟ੍ਰੇਲੀਅਨ ਨਵੇਂ ਲੱਖਪਤੀ ਬਣੇ ਨੇ ਔਰ ਆਸਟ੍ਰੇਲੀਆ ਤੀਸਰਾ ਐਸਾ ਦੇਸ਼ ਹੈ ਜਿੱਥੇ ਦੀ ਔਸਤ ਆਮਦਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਲਗਜ਼ਮਬਰਗ ਤੇ ਬੈਲਜੀਅਮ ਨੂੰ ਪਿੱਛੇ ਛੱਡਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਔਸਤ ਆਮਦਨ 2,10,000 ਅਮਰੀਕੀ ਡਾਲਰ ਦੱਸੀ ਗਈ ਹੈ, ਯਾਨੀ ਕਿ ਲਗਭਗ 3,02,000 ਆਸਟ੍ਰੇਲੀਅਨ ਡਾਲਰ। ਦੁਨੀਆ ਦਾ ਇਹ ਤੀਸਰਾ ਐਸਾ ਦੇਸ਼ ਬਣਦਾ ਹੈ ਜਦੋਂ ਔਸਤ ਆਮਦਨੀ ਦੀ ਗੱਲ ਸਾਹਮਣੇ ਆਉਂਦੀ ਹੈ। ਇਸ ਗਰੋਥ ਦੇ ਪਿੱਛੇ ਕੀ ਕਾਰਨ ਨੇ, UBS ਨੇ ਇਸ ਦੇ ਅਲੱਗ ਅਲੱਗ ਤਰਕ ਦਿੱਤੇ ਨੇ। ਇੱਕ ਤਾਂ ਪ੍ਰੋਪਰਟੀ ਦੀ ਵੈਲਿਊਏਸ਼ਨਸ ਦਾ ਵਧਣਾ ਵੀ ਲੱਖਪਤੀਆਂ ਦੀ ਗਿਣਤੀ ਨੂੰ ਇੱਥੇ ਇਜ਼ਾਫਾ ਦਿੰਦਾ ਹੈ। ਆਸਟ੍ਰੇਲੀਆ ਦੇ ਵਿੱਚ ਪ੍ਰਾਪਰਟੀ ਦਾ ਇੱਕ ਬਬਲ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਦੀ ਆਰਥਿਕਤਾ ਕਾਫੀ ਹੱਦ ਤੱਕ ਜ਼ਮੀਨ ਜਾਇਦਾਦ ਦੇ ਉੱਤੇ ਨਿਰਭਰ ਕਰਦੀ ਹੈ। ਤੇ ਇਸ ਡਾਕੂਮੈਂਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਜਟ ਦੇ ਵਿੱਚ ਕੁਝ ਚੇਂਜ ਆਏ ਨੇ, ਜਿਸ ਦੇ ਚਲਦਿਆਂ ਨੈਗੇਟਿਵ ਗੇਅਰਿੰਗ, ਕੈਪੀਟਲ ਟੈਕਸ ਗੇਨ ਤੇ ਇੰਟਰਸਟ ਰੇਟ ਜਿਹੜੀਆਂ ਇਸ ਸਾਲ ਵਧੀਆਂ ਨੇ, ਇੱਕ ਤੋਂ ਬਾਅਦ ਇੱਕ ਤਿੰਨ, ਇਹ ਜਿਹੜੇ ਬਦਲਾਅ ਆਏ ਨੇ ਇਸ ਦੇ ਚਲਦਿਆਂ ਨਵੇਂ ਵਿੱਤੀ ਵਰ੍ਹੇ ਦੇ ਵਿੱਚ ਮਿਲੇਨੀਅਰਸ ਦੀ ਗਿਣਤੀ ਦੇ ਵਿੱਚ ਥੋੜੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਲੋਕਾਂ ਦੀ ਔਸਤ ਆਮਦਨ ਦੇ ਵਿੱਚ ਕਮੀ ਵੀ ਦੇਖੀ ਜਾ ਸਕਦੀ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: सुनो जी, गड्डी अक्षरा ज्वेलर्स वाल ले लो।
1: ओ जो हुकम मेरी सरकार।
0: ओ आ किधर, हैरी स्पार्क वाल जाना, तुसी आ किथे जा रहे हो?
1: अक्षरा ज्वेलर्स दी दूजी लोकेशन रिवर्स तंच।
0: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
1: आहो जी आहो,
2: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
3: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
5: ਖਿਦਮਤ ਮੈਂ ਆਪਣੀ ਚੰਦ ਗਜ਼ਲੇ ਪੇਸ਼ ਕਰਨ ਕੀ ਇਜਾਜ਼ਤ ਚਾਹਤੀ ਹੂੰ। ਇਜਾਜ਼ਤ ਹੈ?

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਤਮਾ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਬੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ,

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: Hi, this is Imran Hashmi and you're listening to me on Radio Haji

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: 11시 소나소치 하타리
1: It's a unisex song.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
0: Lade phir
3: Hanji Hanji, oye Hanji Hanji
4: Hanji Radio.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

हाँ जी हाँ जी 1674 ये नहीं है 71-72 ये है 1674 ये है 1674 सुनते रहो सुनते रहो हाँ जी AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੀ ਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਾਤ ਪ੍ਰਗਟਾਏ ਹਰ ਸਿਮਰਨ ਲੱਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾ ਤੇ ਹਰ ਸਿਮਰਨ ਨੀਚੋ ਕੁੰਜਾ ਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਬ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਇੱਕ ਸਲੋ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹਿ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗੰਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲ ਕਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤੇ ਆਗਮਨ ਮੱਧੇ ਫਿਰਿਆ
1: ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕੱਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਮ ਨਾ ਤੀਰਤ ਦੇ ਛੁਟੈ ਗਰਵ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹੇ ਅਨੀਤ ਸੁਧ ਕਹਾਂ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਾਂਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮਨ लागै साजना की सेवा लागै
0: जे को अपना दुख मिटावे हर हर नाम हृदय सर गावै
1: जे को अपनी सुभा लोरे सास सिंह ए हो मैं छोरे
0: जे को जन्म मरण ते डारै साजना की शरणी परै
1: जिसन को पवदस प्यासा नानक ताकै बल बल जासा
0: सगल पुरख मैं पुरख प्रधान साध संग जाकै मिटै बिमान
1: आपस को जो जाना नीचा सो गनिए सब ते ऊंचा
0: जाका मन होए सगल कीरीना हर हर नाम तिन घट घट चीना
1: मन अपने ते बुरा मटाना पेखै सगल शिष्ट साजना
0: सुख दुख जन समदृष्टि ता नानक पापो निहले पा
1: निधन को धन तेरो नाओ निथावे को नाव तेरा थाओ
0: निमाने को प्राप्त तेरो मान सगल कटा को देव दान
1: करन करावन हर स्वामी सगल कटा के अंतर जामी
0: अपने गत मित जान हो आपे आपन संग आप प्रभ राते
1: तुमरी उस्त तुम ते होए नानक अवर न जानस कोए
0: सर्व धर्म है श्रेष्ठ धर्म हर को नाम जप निर्मल कर्म
1: सगल क्रिया मैं उत्तम क्रिया सास संग दुर्मत मल हिरिया
0: सगल उद्यम मैं उद्यम भाला हर का नाम जपो जी सदा
1: सगल वाणी मैं अमृत वाणी हर को जस सुन बखानी
0: सगल थान ते ओह उत्तम थान नानक जी घट बसै हर नाम
1: सुखमनी सुख अमृत पव नाम भगजना कै मन विश्राम अठ तीन श्लोक
0: निर्गुण यार ए आनिया सो प्राप्त सदा संभाल जिनकी आतिश चीत रख नानक निभी नाल सत नाम श्री वाहिगुरु अष्टपदी
1: मैया की गुणचेत परानी कवन मूल ते कवन दृष्टानी
0: जिंतु साठ सवार सिंगारिया गर्भ अगन मह जिने उबारिया
1: बार बस्ता तुझे प्यार है दूध पर जोबन भोजन सुख सूद
0: बिरद पया ऊपर साख सैन मुख प्याओ बैठ कौ दैन
1: एहो निर्गुण गुण कुछ न बुझे बख्श देहो तो नानक सीजै
0: जय प्रसाद धार ऊपर सुख बस है सुत प्रात मीत बनता संघस है
1: जय प्रसाद पीवे शीतल जला सुखदाई पवन पावक अमूला
0: जय प्रसाद भोगै सब रसा सगल समग्री संग साथ बसा
1: दीने हस्त पाव कर नेत्रसना तिसे त्याग अवर संगरचना
0: ऐसे दुख मूड अंध ब्यापे नान काढ़ लेहो प्रभ आपे
1: आद अंध जो राखन हा तिस्यो प्रीत न करे गवार
0: जाकी सेवा नम निद पावे तासो मूड़ा मन हिलावे
1: जो ठाकर ससदा हजूरे ताको अंधा जान दूरे
0: जाकी टहल पावे दरगह मान तिसह बसारे मुग्ध अजान
1: सदा सदा भूलन हार नानक राखन हार अपार
0: रतन त्या कौड़ी संग रचै साच छोड़ झूठ संग मचै
1: जो छना सुअस्त्र कर मान जो होवन सो दूर परान
0: छोड़ जाए तिसका शर्म कर संग सहाय तिस पर हारे
1: चंदन लेप उधारे तोए घर तो पीर प्रसम संग होए
0: अंध कूप मैं पतत विकराल नान काढ़ लेहो प्रभ दयाल
1: दूत पशु की मानस जात लोक पचारा करे दिन रात
0: बाहर भेखांतर मल माया छप सनाहे कच करे छपाया
1: बाहर ज्ञान ध्यान स्नान अंतर व्यापै लो स्वान
0: अंतर अग्न बाहर तन स्वाहा गल पाथर कैसे तरह अथाह
1: जाके अंतर बसे प्रभा नानक तेजन सहज समा
0: सुन अंधा कैसे मार्ग पावे कर गह लेहो उड़न बिहावे
1: कहा बुजात बुजै डोरा निस्की तो समझे भोरा
0: कहा विष्णु पद गावे गुंग जतन करे तो पीसुर भंग
1: कहा पिंगल पर्वत पर भवन नहीं होत उहा उस गवन
0: करतार करुणा मैं दीन बेनती करे नानक तुमरी कृपा तरे
1: संग सहाय सुवे न चीत जो बराई ता सो प्रीत
0: बलुआ के ग्रह भीतर वसै आनंद केर माया रंग रसै
1: दृढ़ कर माने मने प्रतीत काल न आवे मूड़े चीत
0: बैर विरोध काम क्रोध मोह झूठ विकार महा लोभ त्रोह
1: यह जुगत बिहाने कई जन्म नानक राख लियो आपन कर कर्म
0: ऊठा कर तुम पह अरदास जियो पिंड सब तेरी रास
1: मात पिता हम बारक तेरे तुमरी कृपा मैं सुगनेरे
0: कोई न जाने तुमरांत ऊंचे ते ऊंचा भगवंत
1: सगल समगरी तुमरे सूत्रधारी तुम ते हो स्वाग्याकारी
0: तुमरी गत में तुम ही जानी नानक दास दा कुर्बानी
1: सुखमनी सुख अमृत पव नाम भगजना कै मन विश्राम अठ

0: ਆ ਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲਏ ਸਮਾਏ।
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ।
0: ਆਪ ਭਲਾ ਕਰ ਤੂੰ ਤਤਨੀ ਕੀ, ਆਪੇ ਜਾਣੈ ਆਪਣੇ ਜੀ ਕੀ।
1: ਆਪ ਸਾਜ ਤਾਰੀ ਸਭ ਸਾਜ, ਓਤ ਪੋਤ ਆਪਨ ਸੰਗਰਾਜ।
0: ਤਾਕੀ ਗਤ ਨਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋਝੀ ਪਾਏ।
1: ਇਸ ਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਣ।
0: ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ।
1: ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਰਹਿ ਭਗਵਾਨ।
0: ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ।
1: ਜਾ ਨਾਮਨ ਕਹੇ ਸੁਆਓ, ਜਨ ਕਹਿ ਸੰਚਿਤ ਆਵੈ ਨਾਉ।
0: ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8:23 ਸਲੋਕ।
0: ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇ।
0: ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ।
1: ਆਸ ਨਿਤਿਆ ਗੋ ਤਰੰਗ, ਸੰਤ ਜਨਾ ਕੀ ਦੂਰ ਮਨ ਮੰਗ।
0: ਆਪ ਛੋੜ ਬੇਨਤੀ ਕਰੋ, ਸਾਧ ਸੰਗ ਆਗਨ ਸਾਗਰ ਤਰੋ।
1: ਹਰ ਤਨ ਕੀ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ।
0: ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ।
1: ਨਰਕ ਨਿਵਾਰ ਉਰਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।
0: ਚਿਤ ਚਿਤਵੋ ਨਾਰਾਇਣ, ਏਕ ਏਕ ਰੂਪ ਜਾ ਕੇ ਰੰਗ ਅਨੇਕ।
1: ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾ।
0: ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ।
1: ਉੱਤਮ ਸਲੋਕ ਸਾਲ ਕੇ ਬਚਨ, ਅਮੋਲੀਕ ਲਾਲ ਇਹ ਰਤਨ।
0: ਸੰਤ ਕਮਾਵਤ ਹੋ ਤੋ ਉਧਾਰ, ਆਪ ਤਰੈ ਲੋਕ ਕਹਿ ਨਿਸਤਾਰ।
1: ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ।
0: ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ।
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ, ਨਾਨਕ ਉਦਰੈ ਤਿਨ ਕਹਿ ਸਾਥੇ।
0: ਸ਼ਰਨ ਯੋਗ ਸੁਣ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ।
1: ਮਿਟ ਗਏ ਬੈਰ ਭਏ ਸਵਰੇਨ, ਅੰਮ੍ਰਿਤ ਨਾਮ ਸਾਧ ਸੰਗਲੈਨ।
0: ਸੋ ਪ੍ਰਸੰਨ ਭਏ ਗੁਰਦੇ, ਪੂਰਨ ਹੋਈ ਸੇਵਕ ਕੀ ਸੇਵ।
1: ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਰਸ ਨਾ ਕਹਿਤੇ।
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ।
1: ਤਬ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ।
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ।
1: ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
0: ਸਭ ਤੇ ਉੱਚ ਪਾਏ ਅਸਥਾਨ, ਬਹੁਰ ਨ ਹੋਵੈ ਆਵਨ ਜਾਨ।
1: ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ।
0: ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ।
1: ਵਿਦਿਆ ਤਪ ਜੋਗ ਪਵ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ।
0: ਚਾਰ ਪਦਾਰਥ ਕਮਲ ਪ੍ਰਗਾ, ਸਭ ਕੈ ਮੱਧ ਸਗਲ ਤੇ ਉਦਾਸ।
1: ਸੁੰਦਰ ਚਤੁਰ ਤਤ ਕਾ ਬੀਤਾ, ਸਮਦਰਸੀ ਇੱਕ ਦ੍ਰਿਸ਼ਟੀ।
0: ਇਹ ਫਲ ਤਿਸ ਜਨ ਕੈ ਮੁਖ ਭਾਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ।
1: ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ।
0: ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ।
1: ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ।
0: ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਨ ਤੇ ਛੁਟੈ।
1: ਜਾ ਕੈ ਮਸਤਕ ਕਰਮ ਪ੍ਰਪਾਏ, ਸਾਧ ਸਰਣ ਨਾਨਕ ਤੇ ਆਏ।
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ, ਤਿਸ ਜਨ ਆਵੈ ਹਰ ਪ੍ਰਭ ਚੀਤ।
1: ਨਿਮਰਨਤਾ ਕਾ ਦੁਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੈ।
0: ਨਿਰਮਲ ਸੋਭਾ ਅਮਰਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ।
1: ਦੁਖ ਰੋਗ ਬਿਨ ਸੇ ਬੈ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ।
0: ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਤ ਜਨਾ ਕੈ ਮਨ ਵਿਸਰਾਮ। 8:24 ਸਲੋਕ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
3: Radio Haji.
2: Stay tuned.
0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: रेडियो अचीवर 1.67 FM।
1: सुनो जी, गड्डी अक्षरा ज्वेलर्स वाल ले लो।
2: और जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन रिवर्स तंच।
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलेंगे।
2: आहो जी आहो,
1: अक्षरा ज्वेलर अपनी दूजी लोकेशन 56 गारफील्ड रोड, ईस्ट रिवर्स तंच विच वी तुहाडी सेवा विच।
3: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਦੇਖ ਰੋ ਇਨਨੈਸ ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਹੈ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਐਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਰੇਡੀਓ ਹਾਂਜੀ 1674 ਹੈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਹੋ ਰਿਹਾ ਸੀਜ਼ਨ 2 ਡੀਪ ਟਾਕ ਸ਼ੋਅ ਦਾ। ਸੋ ਵੈਲਕਮ ਜੀ ਜੀਆਏ ਨੂੰ। ਔਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸਦੇ ਹਾਂ ਕਿ ਆਪਣੀ ਫੀਡਬੈਕ 0472-6464 ਜਾਂ facebook.com/HanjiSydney ਦੇ ਉੱਤੇ ਭੇਜਦੇ ਰਹੋ। ਆਓ ਸਵਾਗਤ ਕਰਦੇ ਹਾਂ ਬਗੈਰ ਕਿਸੇ ਦੇਰੀ ਤੋਂ ਡਾਕਟਰ ਸੰਦੀਪ ਕੌਰ ਹੋਰਾਂ ਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਪੇਸ਼ ਕਰਨਾ ਅਤੇ ਨਾਲ ਮੈਂ ਤਾਂ ਮਾੜਾ ਮੋਟਾ ਜਿਹਾ ਇੱਕ ਦੋ ਸਵਾਲ ਆਪਣੀ ਸਮਝ ਦੇ ਨਾਲ ਕਰਨਾ, ਪਰ ਪੂਰੇ ਪ੍ਰੋਗਰਾਮ ਨੂੰ ਤੋੜਨਾ ਤਾਂ ਸੰਦੀਪ ਕੌਰ ਹੋਰਾਂ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ, ਵੈਲਕਮ ਜੀ, ਕੀ ਹਾਲ ਚਾਲ ਨੇ?
1: ਮੈਂ ਠੀਕ ਹਾਂ ਭਾਜੀ, ਤੁਸੀਂ ਬਿਲਕੁਲ ਸੁਣਾਓ।
0: ਜੀ ਜੀ ਜੀ, ਬਹੁਤ ਵਧੀਆ। ਬੜਾ ਇੱਕ ਗੈਪ ਜਿਹੜਾ ਸੀ ਸਾਡਾ ਰਿਹਾ ਸੀਗਾ, ਪਰ ਹੁਣ ਇੱਕ ਵਾਰ ਫਿਰ ਤੋਂ ਸ਼ੋਅ ਸ਼ੁਰੂ ਕਰ ਦਿੱਤੇ ਨੇ ਆਪਾਂ ਬਕਾਇਦਾ। ਅਤੇ ਮੇਰੇ ਖਿਆਲ ਦੇ ਨਾਲ ਪਿੱਛੇ ਜੇ ਆਪਾਂ ਇੱਕ ਗੱਲ ਵੀ ਕੀਤੀ ਸੀਗੀ ਕਿ ਜਿਹੜੇ ਹੁਣ ਸ਼ੋਅ ਕਰਨੇ ਨੇ ਉਹਨਾਂ ਦੇ ਵਿੱਚ ਸਾਇੰਸ ਦੇ ਨਾਲ ਨਾਲ ਜੁੜਦੀਆਂ ਹੋਰ ਜਿਹੜੀਆਂ ਵਨਗੀਆਂ ਨੇ ਉਹਨਾਂ ਨੂੰ ਵੀ ਜੋੜਿਆ ਜਾਵੇ, ਸਾਇੰਸ ਦੀਆਂ ਹੋਰ ਬ੍ਰਾਂਚਿਸ ਵੀ ਜਿਹੜੀਆਂ ਨਾਲ ਜੋੜੀਆਂ ਜਾਣ। ਇਹ ਕਿੱਦਾਂ ਬੈਠੇ ਬੈਠੇ ਖੁਰਾਫਾਤ ਆਈ ਤੁਹਾਡੇ ਦਿਮਾਗ ਦੇ ਵਿੱਚ?
1: ਅਸੀਂ ਇੱਦਾਂ ਗੱਲ ਜਦੋਂ ਕਰ ਰਹੇ ਸੀ, ਪਈ ਗੱਲ ਕਰ ਰਹੇ ਸੀ ਕਿ ਸ਼ਾਇਦ ਜੋ ਸਾਇੰਸ ਦੀ ਗੱਲ ਕਰਦੇ ਹਾਂ ਮੇਬੀ ਥੋੜਾ ਜ਼ਿਆਦਾ ਕਈ ਵਾਰ ਕੰਪਲੀਕੇਟਿਡ ਹੋ ਜਾਂਦਾ, ਤਾਂ ਅਸੀਂ ਥੋੜੀ ਜਿਹੀ ਹੁਣ ਕੋਸ਼ਿਸ਼
0: ਹੋਰ ਕੰਪਲੀਕੇਟਿਡ ਕਰਾਂਗੇ ਹੁਣ।
1: ਹਾਂਜੀ, ਕਿ ਜਨਰਲ ਜਿਹੜੀ ਆਪਾਂ ਆਪਣੀ ਡੇ ਟੂ ਡੇ ਲਾਈਫ ਚ ਵੀ ਦੇਖਦੇ ਹਾਂ, ਜਿਹੜੀ ਸਿੱਧਾ ਅਸੀਂ ਮਤਲਬ ਫੀਲ ਕਰਦੇ ਹਾਂ ਜਿਹੜੀਆਂ ਚੀਜ਼ਾਂ, ਹਨਾ, ਸਾਨੂੰ ਲੱਗਦਾ ਕਿ ਸਾਡੇ ਐਜ਼ ਅ ਬੀਇੰਗ ਸਾਡੇ ਨਾਲ ਜੁੜੀਆਂ ਹੁੰਦੀਆਂ, ਜਾਂ ਸਾਡੇ ਚਾਹੇ ਉਹ ਸਾਡੇ ਇਮੋਸ਼ਨਸ ਹੋ ਗਏ, ਚਾਹੇ ਅਸੀਂ ਜੋ ਦੇਖਦੇ ਹਾਂ ਆਲੇ ਦੁਆਲੇ ਹੋ ਗਿਆ, ਹਨਾ, ਪਰਸੀਵ ਕੀ ਕਰਦੇ ਹਾਂ ਕਿ ਮੈਮਰੀਜ਼ ਜੋ ਸਾਡੀਆਂ ਹੈਗੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਕੇ ਕਿਵੇਂ ਸਾਡੀ ਬੋਡੀ ਫੰਕਸ਼ਨ ਕਰਦੀ ਹੈ। ਤਾਂ ਅਸੀਂ ਸਾਰਾ ਸੋਚ ਰਹੇ ਸੀ ਕਿ ਇਹਨੂੰ ਕਿੱਦਾਂ ਇੰਟਰਸਟਿੰਗ ਬਣਾਈਏ, ਤਾਂ ਫਿਰ ਸਾਡੇ ਦਿਮਾਗ 'ਚ ਆਇਆ ਕਿ ਫਿਲੋਸਫੀ ਇੱਕ ਵਧੀਆ ਜਿਹੜੀ ਚੀਜ਼ ਹੈਗੀ ਆ, ਜਿਹਨੂੰ ਆਈ ਥਿੰਕ ਮੈਨੂੰ ਲੱਗਦਾ ਸਾਰੇ ਹੀ ਪਸੰਦ ਕਰਦੇ ਆ ਸੁਣਨਾ, ਹਨਾ, ਤੇ ਹਰ ਕੋਈ ਮੈਨੂੰ ਲੱਗਦਾ ਕਿ ਫਿਲੋਸਫਰ ਹੁੰਦਾ ਹੀ ਆ, ਕੋਈ ਨਾ ਕੋਈ ਫਿਲੋਸਫੀ ਸਾਡੀ ਸਾਰਿਆਂ ਦੀ ਹੁੰਦੀ ਆ। ਹਾਂਜੀ, ਮੈਨੂੰ ਲੱਗਦਾ ਕਿ ਸਭ ਤੋਂ ਇੰਟਰਸਟਿੰਗ ਟੋਪਿਕ ਹੈਗਾ ਆ ਫਿਲੋਸਫੀ ਸਾਰਿਆਂ ਦੇ ਲਈ, ਮਤਲਬ ਚਾਹੇ ਕੋਈ ਵੀ ਹੋਵੇ, ਚਾਹੇ ਉਹ ਕਿਸੇ ਵੀ ਪਾਰਟ ਚ ਰਹਿੰਦਾ ਹੋਵੇ ਵਰਲਡ ਦੇ, ਜਾਂ ਕਿਸੇ ਵੀ ਏਜ ਦਾ ਜਿਹੜਾ ਹਿਊਮਨ ਬੀਇੰਗ ਹੋਵੇ, ਸਾਰਿਆਂ ਨੂੰ ਅਟਰੈਕਟ ਕਰਦੀ ਆ, ਹਨਾ।
0: ਨਹੀਂ, ਇਹ ਚ ਕੋਈ ਸ਼ੱਕ ਨਹੀਂ ਹੈਗਾ, ਇਹ ਤੁਸੀਂ ਇੱਕ ਸਿਆਣੀ ਗੱਲ ਕਹਿਤੀ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਫਿਲੋਸਫਰ ਹੈ, ਹਰ ਬੰਦੇ ਦੇ ਕੋਲ ਆਪੋ ਆਪਣੇ ਸਿਧਾਂਤ ਹੈਗੇ ਨੇ। ਤੇ ਉਹਦੇ ਚ ਜਦੋਂ ਫਿਲੋਸਫੀ ਦੀ ਗੱਲ ਆਉਂਦੀ ਹੈ, ਤੇ ਫਿਲੋਸਫੀ ਨੂੰ ਇੱਕ ਨਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਰਸੀਵ ਕਿੱਦਾਂ ਕਰਦੇ ਹੋ, ਯਾਨੀ ਕਿ ਮੈਂ ਕੀ ਗੱਲ ਕਹੀ ਹੈ ਤੇ ਤੁਸੀਂ ਕੀ ਸਮਝੀਏ। ਫਿਲੋਸਫੀ ਇਹਦੇ ਚ ਬੜੀ ਡੂੰਘਾਈ ਦੇ ਵਿੱਚ ਚਲੀ ਜਾਂਦੀ ਹੈਗੀ ਹੈ। ਜਿਵੇਂ ਕਹਿ ਦਿੰਦੇ ਆਪਾਂ ਕਿ ਕਿਸੇ ਕਿਸੇ ਬੰਦੇ ਦੀ ਫਿਲੋਸਫੀ ਸਮਝਣੀ ਬੜੀ ਮੁਸ਼ਕਲ ਹੈ, ਛੋਟੇ ਹੁੰਦੇ ਸੀਗੇ ਤੇ ਇਹ ਹਲਕਾ ਹਲਕਾ ਜਿਹਾ ਸਾਰੇ ਫਿਲੋਸਫਰ ਦੇ ਬਾਰੇ ਆਪਾਂ ਨੂੰ ਸੋਸ਼ਲ ਸਟੱਡੀਜ਼ 'ਚ ਪੜ੍ਹਾਇਆ ਗਿਆ ਕਿ ਸੋਕਰੇਟਸ ਜਾਂ ਪਲੈਟੋ ਜਾਂ ਐਰਿਸਟੋਟਲ, ਪਰ ਉਹ ਪੰਜਾਬੀ 'ਚ ਪੜ੍ਹਾਏ, ਵੱਡੇ ਹੋ ਕੇ ਕਦੇ ਜ਼ਰੂਰਤ ਹੀ ਨਹੀਂ ਕੀਤੀ ਕਿ ਉਹਨਾਂ ਦੀ ਫਿਲੋਸਫੀ ਨੂੰ ਕਦੇ ਸਮਝੀਏ, ਕਿਉਂਕਿ ਸੁਕਰਾਤ, ਅਫਲਾਤੂਨ, ਅਰਸਤੂ ਇੱਦਾਂ ਦੇ ਨਾਮ ਸਾਨੂੰ ਕਾਸੀ ਕਦੇ ਸੀਰੀਅਸ ਹੀ ਨਹੀਂ ਹੋਏ ਹੈਗੇ ਕਿ ਬੰਦੇ ਕੋਈ ਸੀਰੀਅਸ ਗੱਲ ਕਰ ਸਕਦੇ ਨੇ। ਅਤੇ ਇੱਕ ਬੜੇ ਵਧੀਆ ਜਿਹੜੇ ਫਿਲੋਸਫਰ ਹੋਏ ਨੇ, ਫਰੈਂਚ ਫਿਲੋਸਫਰ ਰੈਨੇ ਡੈਸਕ੍ਰੇਟਸ, ਹੈ ਨਾ, ਅਤੇ ਉਹ ਕਹਿੰਦੇ ਨੇ ਆਈ ਥਿੰਕ ਦੇਅਰ ਫੋਰ ਆਈ ਐਮ। ਲੈ ਦੱਸੋ ਹੁਣ ਇਹ ਗੱਲ ਇੰਨੀ ਕੁ ਹੈਗੀ ਹੈ, ਅਤੇ ਇਹਨੂੰ ਜੇ ਆਪਾਂ ਫਿਲਮੀ ਡਾਇਲੋਗ ਬਣਾ ਦਈਏ ਤਾਂ ਬੜਾ ਵਧੀਆ ਜੱਚਦੇ ਨੇ ਸਲਮਾਨ ਖਾਨ ਦੇ ਮੂੰਹੋਂ, ਅਕਸ਼ੇ ਕੁਮਾਰ ਦੇ ਮੂੰਹੋਂ, ਜੋ ਮੈਂ ਸੋਚਤਾ ਹੂੰ ਵੋ ਮੈਂ ਕਰਤਾ ਹੂੰ, ਲਗਭਗ ਉਹ ਇਹ ਫਿਲੋਸਫੀ ਦੇ ਵਿੱਚੋਂ ਹੀ ਨਿਕਲ ਕੇ ਆਈਆਂ ਨੇ ਸਾਡੀਆਂ ਸਾਰੀਆਂ ਚੀਜ਼ਾਂ। ਹਿੰਦੁਸਤਾਨ ਦੇ ਕੋਲ ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ, ਬੜੇ ਆਲੇ ਦੁਆਲਿਓਂ ਸੋਚ ਲੈਂਦੇ ਹੈਗੇ ਨੇ, ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ। ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹੈ ਨਾ, ਤਾਂ ਉੱਦਾਂ ਹੀ ਇਹ 8-10 ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ, ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਇਹ ਵੋ ਫਲਾਣਾ ਧਿਮਕਾ, ਨਾ, ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ। ਅਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਜ਼ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੀ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੀ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ ਸੰਦੀਪ ਜੀ?
1: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹ ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਉਹ ਮੰਨਦੇ ਕਿ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹਨਾ, ਇੱਕ ਇੰਸਟੀਚਿਊਟ ਵੀ ਬਣਾਇਆ ਬਾਅਦ ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਮੈਂ ਕਿਹਾ ਹੀ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹਨਾ, ਔਰ ਅਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ ਚ ਜਾਂ ਬੋਡੀ ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ, ਹਨਾ, ਤੇ ਅਸੀਂ ਉਹਨਾਂ ਸਾਰੇ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ, ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ, ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ, ਹਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ, ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸੀ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ, ਉਸ ਤੋਂ ਬਾਅਦ ਉਹ ਫਿਰ ਵਾਰਸ ਚ ਚਲਾ ਗਿਆ, ਹਨਾ, ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ, ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲ ਲਿਆ, ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਆ ਕਿਸੇ ਵੀ ਹਿਊਮਨ ਬੀਂਗ ਦੇ ਵਿੱਚ, ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਆ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ, ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਦੇਖਿਆ ਆ ਤੇ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਅਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ, ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਆ, ਚਾਹੇ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ, ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ, ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ, ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ, ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ 'ਚ ਕਹਿ ਦਿੰਦੇ ਹਾਂ ਕਿ ਹਨਾ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੋਣੇ ਹਨਾ, ਕਿ ਮੈਨੂੰ ਕੱਲੂ ਗਾਣਾ ਸਿੱਖਣਾ, ਮੈਨੂੰ ਕੁਛ ਨਹੀਂ ਆਉਂਦਾ, ਪਰ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ। ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ, ਔਰ ਅਸੀਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ, ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ, ਮਹੀਨੇ, 2 ਮਹੀਨੇ, 3 ਮਹੀਨੇ ਬਾਅਦ, ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ ਹਨਾ, ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ। ਇੱਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਹਨਾ, ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਂ, ਤੁਹਾਨੂੰ ਆਦਤ ਪੈ ਜਾਂਦੀ ਆ। ਤੇ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ, ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ ਹਨਾ, ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼, ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਿਸ ਆ ਰਹੇ ਆ ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ ਹਨਾ ਤਾਂ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ
0: ਰਾਈਟ ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ ਕਿ ਦਿਮਾਗ ਜਿੱਦਾਂ ਕਹਿੰਦੇ ਆ ਕਿ ਇਨਸਾਨ ਬਦਲ ਜਾਂਦਾ ਉੱਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ ਜਾਂ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਹੈ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਹੈ ਅਤੇ ਦੋਵੇਂ ਜਦੋਂ ਕੋਂਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੋਂਬੀਨੇਸ਼ਨ ਬਣਦਾ ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ ਅਰਸਤੂ ਦੀ ਗੱਲ ਕੀਤੀ ਹੈ ਐਰਿਸਟੋਟਲ ਦੀ ਗੱਲ ਕੀਤੀ ਹੈ ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ ਅਫਲਾਤੂਨ ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ ਅਤੇ ਉਸ ਤੋਂ ਪਹਿਲਾਂ ਇਹ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ ਇਹ ਕਿਉਂ ਹੋਏ ਹੈਗੇ ਨੇ ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ ਇਹਨਾਂ ਨੇ ਲਿਖਿਆ ਸੀ ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਐਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦੇਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਜਾਂ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ ਸਮਾਂ ਜਿਹੜਾ ਖੰਡ ਹੈਗਾ ਵੈਸੇ ਤਾਂ ਤੀਜਾ ਵੀ ਹੈਗਾ ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਦ ਵੀ ਹੈਗੇ ਨੇ ਕਿ 2000 ਜਾਂ 2500 ਜਾਂ 4000 ਕੋਈ ਅਲੱਗ ਅਲੱਗ ਤਰੀਕੇ ਦੇ ਨਾਲ ਅਤੇ ਜਿਹੜਾ ਡਾਰਕ ਕੈਲੰਡਰ ਹੈ ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ BC ਜਾਂ AD ਆਪਾਂ ਕਹਿ ਲੈਂਦੇ ਹਾਂ ਦੋ ਤਾਂ ਇਹ ਕਾਲਖੰਡ ਹੋ ਗਏ ਇੱਕ ਉਹ ਕਾਲਖੰਡ ਹੈ ਜਿਹੜਾ BC ਤੋਂ ਵੀ ਪਹਿਲਾਂ ਦਾ ਸੀ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਜਦੋਂ ਕਿਸੇ ਨੇ ਕੋਈ ਰਿਕਾਰਡ ਹੀ ਨਹੀਂ ਰੱਖਣੇ ਸ਼ੁਰੂ ਕੀਤੇ ਜਦੋਂ ਭਾਸ਼ਾ ਨਹੀਂ ਸੀ ਜਦੋਂ ਸਿਰਫ ਸੰਕੇਤਕ ਜ਼ਬਾਨ ਹੁੰਦੀ ਸੀ ਤਾਂ ਉਹਨੂੰ ਵੀ ਇੱਕ ਡਾਰਕ ਪੀਰੀਅਡ ਕਹਿ ਲਿਆ ਜਾਂਦਾ ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ਈਸਾ ਪੂਰਵ ਦੇ ਵਿੱਚ ਹੀ ਬਿਫੋਰ ਕ੍ਰਾਈਸਟ ਦੇ ਟਾਈਮ 1100 ਤੋਂ 800 ਈਸਾ ਪੂਰਵ ਅੱਛਾ ਜਿਹੜਾ ਆਫਟਰ ਕ੍ਰਾਈਸਟ ਹੈ ਜਾਂ AD ਜਾਂ ਜਿਹੜਾ ਵਰਤਮਾਨ ਦੌਰ ਹੈ ਉਹ ਇੱਦਾਂ ਚੱਲਦਾ ਹੈ ਕਿ ਪਹਿਲਾਂ ਪਹਿਲਾ ਸਾਲ ਆਇਆ ਫਿਰ ਦੂਜਾ ਆਇਆ ਫਿਰ ਦਸਵਾਂ ਆਇਆ ਫਿਰ 100 ਸਾਲ ਫਿਰ 1000 2000 ਹੁਣ 2026 ਸਾਲ ਚੱਲਦਾ ਅਗਲਾ ਸਾਲ 2027 ਹੋਊਗਾ ਇਹ ਤੋਂ ਬਾਅਦ ਅੱਜ ਤੋਂ 100 ਸਾਲ ਬਾਅਦ 3026 ਸਾਲ ਹੋਊਗਾ ਸੋ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਇਹ ਪਰ ਜਿਹੜਾ ਬਿਫੋਰ ਕ੍ਰਾਈਸਟ ਸੀ ਉਹ ਪੁੱਠੀ ਚੱਲਦੀ ਸੀ ਘੜੀ ਉਹ ਜਿਵੇਂ ਇੱਕ 2-3-4 ਦੀ ਬਜਾਏ ਉਹ ਇੱਦਾਂ ਚੱਲਦੀ ਸੀਗੀ ਕਿ ਪਹਿਲਾਂ 2000 ਸਾਲ ਫਿਰ 1900 ਫਿਰ 1800 ਫਿਰ ਇੱਦਾਂ ਸੋ ਉਸ ਤਰੀਕੇ ਦੇ ਨਾਲ ਜਿਹੜਾ ਉਹ 1100 ਤੋਂ 800 ਈਸਾ ਪੂਰਵ ਦਾ ਸਮਾਂ ਸੀ ਉਹ ਡਾਰਕ ਟਾਈਮ ਉੱਥੇ ਦਾ ਗ੍ਰੀਸ ਦਾ ਮੰਨਿਆ ਜਾਂਦਾ ਔਰ ਇਸੇ ਟਾਈਮ ਦੇ ਉੱਤੇ ਏਥਨ ਸਪਾਰਟਾ ਮੈਸੇਡੋਨੀਆ ਇਹ ਸਾਰੇ ਰਾਜਕਾਲ ਜਿਹੜੇ ਸੀਗੇ ਖੰਡ ਜਿਹੜੇ ਸੀਗੇ ਉੱਥੇ ਪੈਦਾ ਹੁੰਦੇ ਹੈਗੇ ਨੇ ਔਰ ਇਸੇ ਟਾਈਮ ਦੇ ਦਰਮਿਆਨ ਸਾਇੰਸ ਦੀ ਸ਼ੁਰੂਆਤ ਹੁੰਦੀ ਹੈ, ਐਸੇ ਟਾਈਮ ਦੇ ਦਰਮਿਆਨ ਫਿਲਾਸਫੀ ਦੀ ਸ਼ੁਰੂਆਤ ਹੁੰਦੀ ਹੈ, ਔਰ ਐਸੇ ਟਾਈਮ ਦੇ ਦਰਮਿਆਨ ਇੱਕ ਹਿੰਦੁਸਤਾਨ ਵਾਲੇ ਪਾਸੇ ਮੈਥਸ ਤੇ ਚਾਈਨਾ ਵਾਲੇ ਪਾਸੇ ਜਿਹੜੇ ਨੇ ਉਹ ਕੈਲਕੂਲੇਸ਼ਨਸ ਬਣਨੀਆਂ ਵਿਗੜਨੀਆਂ ਸ਼ੁਰੂ ਹੁੰਦੀਆਂ ਹੈਗੀਆਂ ਨੇ। ਔਰ ਫਿਰ ਉੱਧਰਲੇ ਪਾਸੇ ਜਦੋਂ ਇੱਕ ਟਾਈਮ ਦੇ ਉੱਤੇ ਗ੍ਰੀਕ ਬੜੇ ਟੌਪ ਦਾ ਦੁਨੀਆਂ ਦੇ ਵਿੱਚ ਰਾਜ ਕਰਦੇ ਹੁੰਦੇ ਸੀਗੇ 500 ਈਸਾ ਪੂਰਵ ਤੋਂ ਬਾਅਦ, ਬਿਫੋਰ ਕ੍ਰਾਈਸਟ ਤੋਂ ਬਾਅਦ ਗ੍ਰੀਸ ਥੱਲੇ ਜਾਣੇ ਸ਼ੁਰੂ ਹੋ ਗਏ ਅਤੇ ਰੋਮਨਸ ਤਗੜੇ ਹੋਣ ਲੱਗ ਗਏ, ਅਤੇ ਉਦੋਂ ਗ੍ਰੀਸ ਜਿਹੜੇ ਸੀ ਉਹ ਟੁੱਟਣ ਲੱਗ ਗਏ, ਰੋਮਨਸ ਨੇ ਰਾਜ ਕਰਨਾ ਸ਼ੁਰੂ ਕਰਤਾ। ਬਾਅਦ ਦੇ ਵਿੱਚ ਫਿਰ ਰੋਮਨਸ ਛੱਡ ਗਏ, ਉਹ ਦੁਨੀਆਂ ਦੇ ਹੋਰ ਪਾਸੇ ਚਲੇ ਜਾਣ ਲੱਗ ਪਏ, ਅਤੇ ਗ੍ਰੀਸ ਜਿਹੜਾ ਸੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਗਿਆ ਸੀ। ਔਰ ਇਸੇ ਟਾਈਮ ਦੇ ਦਰਮਿਆਨ ਜਦੋਂ ਬਿਖਰਿਆ ਹੋਇਆ ਗ੍ਰੀਸ ਸੀ, ਇਸੇ ਟਾਈਮ ਦੇ ਦਰਮਿਆਨ 300-350 BC ਦੇ ਆਸ ਪਾਸ ਅਲੈਗਜ਼ੈਂਡਰ ਦੀ ਗ੍ਰੇਟ ਆਉਂਦਾ, ਔਰ ਉਸ ਅਲੈਗਜ਼ੈਂਡਰ ਦੀ ਗ੍ਰੇਟ ਜਾਂ ਜਿਹਨੂੰ ਸਿਕੰਦਰ ਅਸੀਂ ਕਹਿ ਲੈਂਦੇ ਹਾਂ, ਉਹਦੇ ਸਮੇਂ ਦੇ ਦਰਮਿਆਨ ਹੀ ਅਰਸਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਅਤੇ ਅਰਸਤੂ ਦੇ ਫਾਦਰ ਕਹਿੰਦੇ ਨੇ ਕਿ ਅਲੈਗਜ਼ੈਂਡਰ ਦੇ ਟਾਈਮ ਦੇ ਉੱਤੇ ਆਪ ਇੱਕ ਡਾਕਟਰ ਸੀ, ਸੋ ਉਸ ਸਮੇਂ ਦੇ ਵਿੱਚ ਰੋਮ ਦੇ ਅੰਦਰ ਜਾਂ ਗ੍ਰੀਸ ਦੇ ਅੰਦਰ ਜਾਂ ਪੂਰੇ ਦੇ ਪੂਰਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਯੂਰਪ ਮੰਨ ਲੈਂਦੇ ਹਾਂ, ਉੱਥੇ ਸਾਇੰਸ ਨੇ ਫਿਲੋਸਫੀ ਨੇ ਬੜਾ ਚੰਗਾ ਇੱਕ ਕਹਿ ਸਕਦੇ ਹਾਂ ਕਿ ਜਨਮ ਹੋ ਗਿਆ ਸੀਗਾ। ਜਨਮ ਤੋਂ ਬਾਅਦ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਸੀਗਾ, ਸਾਇੰਸ ਫਿਲੋਸਫੀ ਰਾਜਨੀਤੀ ਸ਼ਾਸਤਰ ਇਤਿਹਾਸ ਨੀਤੀ ਸ਼ਾਸਤਰ ਇਹ ਸਾਰੇ ਸਬਜੈਕਟਸ, ਲਿਟਰੇਚਰ ਸਪੈਸ਼ਲੀ ਆਰਟ ਕਰਾਫਟ ਇਹ ਬਹੁਤ ਜ਼ਿਆਦਾ ਉੱਥੇ ਫੈਲਣ ਫੁੱਲਣ ਲੱਗ ਪਏ ਸੀਗੇ। ਆਓ ਹੁਣ ਇੰਨੀ ਕੁ ਗੱਲ ਤਾਂ ਜਿਹੜੀ ਰਹੀ ਐਰੀਸਟੋਟਲ ਦੀ ਰਹੀ, ਇਹਦੇ ਭੂਮਿਕਾ ਬੰਨਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਹੁਣ ਤੁਹਾਨੂੰ ਇਹ ਸਮਝ ਜਿਹੜੀ ਉਹ ਅੱਗੇ ਦੀ ਹੋਏਗੀ ਕਿ ਹੁਣ ਜਿਸ ਪਾਸੇ ਨੂੰ ਅਸੀਂ ਗੱਲ ਕਰਨ ਲੱਗੇ ਹਾਂ ਕਿੰਨੇ ਉਹ ਲੋਕ ਵਿਕਸਿਤ ਹੋ ਚੁੱਕੇ ਸੀ। ਬੇਸ਼ੱਕ ਬਿਫੋਰ ਕ੍ਰਾਈਸਟ ਦੀ ਅਸੀਂ ਗੱਲ ਕਰ ਰਹੇ ਹਾਂ, ਅੱਜ ਤੋਂ ਲਗਭਗ ਕਿੰਨੇ ਸੰਦੀਪ ਜੀ ਮੇਰੇ ਖਿਆਲ ਦੇ ਨਾਲ 3,000 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਰਹੇ
1: ਹਾਂ ਜੀ, 2-3 ਹਜ਼ਾਰ
0: ਜੀ। ਅਤੇ ਸੋਰੀ ਮੈਂ ਐਵੇਂ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੈ ਲਿਆ, ਮੈਂ ਕਿਹਾ ਇੱਕ ਤੁਹਾਡੇ ਲਈ ਸਟੇਜ ਸੈੱਟ ਕਰੀਏ ਅਤੇ ਹੁਣ ਤੁਸੀਂ ਆ ਜਾਓ ਮਾਈਕ ਫੜ ਕੇ।
1: ਨਹੀਂ ਨਹੀਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ, ਇੱਦਾਂ ਲੱਗ ਰਿਹਾ ਸੀ ਜਿਵੇਂ ਸਕੂਲ 'ਚ ਪੜ੍ਹਾਉਂਦੇ ਹੁੰਦੇ, ਕਿਉਂਕਿ ਮੈਂ ਹੁਣ ਬਹੁਤ ਟਾਈਮ ਤੋਂ ਮਤਲਬ ਆਪਣਾ ਫਿਲੋਸਫੀ ਨਹੀਂ ਪੜ੍ਹੀ, ਹੈ ਨਾ, ਸਾਇੰਸ ਹੀ ਪੜ੍ਹਨੀ, ਅਤੇ ਮੈਨੂੰ ਬਹੁਤ ਮਜ਼ਾ ਆਇਆ। ਥੈਂਕ ਯੂ, ਤੁਸੀਂ ਇੰਨਾ ਵਧੀਆ ਸਾਨੂੰ ਸਾਰਿਆਂ ਨੂੰ ਸਮਝਾ ਤਾ ਨਾ,
0: ਅੱਗੇ ਤੋਂ ਲਾ ਲਿਆ ਕਰਾਂਗੇ ਫਿਰ ਹਿਸਟਰੀ ਦੀ ਕਲਾਸ ਜੇ ਐਂ ਲੱਗਦਾ।
1: ਨਹੀਂ ਬਿਲਕੁਲ ਸਹੀ ਗੱਲ ਆ, ਮੈਨੂੰ ਕਾਫੀ ਇੰਟਰਸਟ ਹੈਗਾ, ਜਦੋਂ ਮੈਂ ਸਕੂਲ 'ਚ ਸੀ ਮੈਨੂੰ ਬਹੁਤ ਵਧੀਆ ਲੱਗਦੀ ਹਿਸਟਰੀ, ਈਵਨ ਹੁਣ ਵੀ ਮੈਨੂੰ ਆਦਤ ਹੈਗੀ ਆ ਸੁਣਨ ਦੀ ਜਾਂ ਦੇਖਣ ਦੀ।
0: ਇਹ ਨਾ ਸਾਡੇ ਜਿਹੜੇ ਪੁਰਾਣੇ ਸਰਕਾਰੀ ਸਕੂਲਾਂ ਦੇ ਮਾਸਟਰ ਨੇ ਸਾਨੂੰ ਜਿੱਦਾਂ ਪੜ੍ਹਾਇਆ ਜਿੱਦਾਂ ਚੰਡਿਆ ਗਿਆ ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ, ਜਿੱਦਾਂ ਡੇਢਾ ਦਾ ਪਹਾੜਾ ਪੜ੍ਹਾਇਆ, ਢਾਈ ਦੇ ਪਹਾੜੇ ਪੜ੍ਹਾਏ, ਆਹ ਹਿਸਟਰੀ ਜਿੱਦਾਂ ਪੜ੍ਹਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ, ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ। ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ, ਐਕੇਡੈਮਿਕਲੀ ਕਿਤਾਬਾਂ ਪੜ੍ਹੋ ਲਿਖੋ, ਪਾਸ ਹੋਵੋ ਫੇਲ ਹੋਵੋ, ਕੁਛ ਨਹੀਂ ਯਾਦ ਰਹਿੰਦਾ। ਇਹ ਜਿਵੇਂ ਉਹ ਕਹਿੰਦੇ ਆ ਨਾ ਕਿ ਸਿਆਣਿਆਂ ਦਾ ਕਿ ਹਥਿਆਲਿਆਂ ਦਾ ਖਾਧਾ ਮਦਦ ਨਹੀਂ ਪਤਾ ਚੱਲਦਾ, ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚੌਕ ਛੱਡ ਕੇ ਬਲੈਕ ਬੋਰਡ ਛੱਡ ਕੇ ਕੁਰਸੀ ਦੇ ਉੱਤੇ ਬਹਿ ਕੇ ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ ਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ। ਸੋ ਥੈਂਕ ਯੂ ਸਾਡੇ ਮਾਸਟਰਾਂ ਦਾ, ਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ, ਕਿਉਂਕਿ ਤੁਸੀਂ ਵੀ ਡੀਪ ਟਾਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ, ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ। ਪੁਰਾਣੇ ਐਪੀਸੋਡਸ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ, ਉਹ ਅਲੱਗ ਅਲੱਗ ਹੈ, ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ। ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ, ਅਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ 3-3 ਸਾਲ ਪੁਰਾਣੇ, 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ। ਸੋ ਐਨੀਵੇਜ਼ ਐਰੀਸਟੋਟਲ ਵੱਲ ਆਈਏ, ਅਤੇ ਫਿਰ ਆਪਾਂ ਅੱਜ ਦੇ ਜਿਹੜੇ ਟੋਪਿਕ ਦਾ ਜਿਹੜਾ ਵਿਸਥਾਰ ਹੈਗਾ ਜਿਹਦੇ 'ਚ ਮੇਰੇ ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੋਪਿਕ ਹੈਗਾ ਅਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ, ਨਿਊਰੋ ਸਾਇੰਸ ਦੇ ਬਾਰੇ। ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ MRI ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ, ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ, ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ, ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਐਰੀਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ, ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਐਰੀਸਟੋਟਲ ਦਾ ਆਈਡੀਆ ਕੀ ਸੀਗਾ, ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ ਇਹ, ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
1: ਹਾਂਜੀ, ਅਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗ੍ਰਾਉਂਡ ਹੈਗਾ ਆ, ਉਹਦੇ ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ, ਸਾਡੀ ਹੈਬਿਟਸ ਕੀ ਬਣਨਗੀਆਂ, ਹੈ ਨਾ, ਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ. ਤੇ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ ਚ ਲਿਖਿਆ ਸੀ, ਤਾਂ ਇੰਗਲਿਸ਼ ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ, ਹੈ ਨਾ, ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ, ਨਾ ਕਿ ਤੁਹਾਡੀ ਜਿਹੜੀ ਆ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗ੍ਰਾਉਂਡ ਦੇ ਨਾਲ, ਹੈ ਨਾ, ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ. ਤੇ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ. ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ, ਇੰਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ, ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ, ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ, ਹੈ ਨਾ, ਸਮਝਣ ਲੱਗ ਜਾਂਦਾ. ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ, ਹੈ ਨਾ. ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ, ਤੁਸੀਂ ਮੈਮਰੀ ਦੀ ਵੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ, ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ.
0: ਹਾਂਜੀ
1: ਹਾਂਜੀ. ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ, ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੋਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ ਚ ਹੋਵੇ ਕੋਈ, ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ, ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ ਚ, ਕੋਈ ਵੀ ਹੋ ਸਕਦਾ, ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ, ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ, ਹੈ ਨਾ. ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ, ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ, ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ, ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ ਤੇ, ਉਹਦੇ ਬੇਸ ਤੇ, ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ, ਹੈ ਨਾ. ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ, ਜੋ ਐਕਚੁਅਲ ਚ ਅਸੀਂ ਰੈਜ਼ੋਲਿਊਸ਼ਨ ਕਰਦੇ ਹਾਂ ਕਿ ਅਸੀਂ ਉਹਦੇ ਤੇ ਕੰਮ ਵੀ ਕਰਦੇ ਹਾਂ. ਤਾਂ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਜਿਹੜੀਆਂ ਸਾਡੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ, ਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ. ਕਿਸੇ ਚੀਜ਼ ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ, ਜਿਵੇਂ ਅਸੀਂ ਪੁਰਾਣੇ ਦੇਖਦੇ ਆ ਚੀਜ਼ਾਂ ਜਿਹੜੇ ਆਪਣੇ ਪੁਰਾਣੇ
0: ਮਤਲਬ
1: ਜੋ ਵੀ ਆ, ਹਾਂਜੀ, ਉਹਨਾਂ ਦੀ ਗੱਲ ਕਰਦੇ ਆ ਨਾ, ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ. ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ, ਮਨ ਜੀਤੇ ਜੀਤੇ ਜਗ ਜੀਤ ਕੇ, ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਆ. ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ, ਯੂਟਿਊਬ ਦੇਖਣ ਦਾ ਕਰ ਰਿਹਾ, ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ, ਮੈਨੂੰ ਇਹ ਕੰਮ ਕਰਨਾ, ਤਾਂ ਮੈਂ ਸ਼ਾਇਦ ਉਹਦੇ ਚ ਸਕਸੈਸਫੁਲ ਹੋ ਜਾਵਾਂ. ਤੇ ਇਹ ਸਾਰੀਆਂ ਉਹਨਾਂ ਦੀਆਂ ਆਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ ਚ ਕੀ ਹੁੰਦਾ ਨਾ, ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟ ਜਿਹੜੇ, ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀਗੀ, ਤੇ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਆਊਗਾ ਉਸ ਟਾਈਮ, ਹੈ ਨਾ. ਤੋ ਸਾਰਾ ਓਬਜ਼ਰਵ ਕਰਦੇ ਸੀਗੇ. ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ, ਤੇ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ, ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ, ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ, ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ. ਇਹਨੂੰ ਤੁਸੀਂ ਥੋੜਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ, ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ, ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ, ਇੰਨੇ ਅਸੀਂ ਮੰਨਦੇ ਹਾਂ ਕਿ ਹੈਗੇ ਆ, ਹੈ ਨਾ. ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ ਚ ਸਾਡੇ ਨਿਊਰੋਨਸ ਹੁੰਦੇ ਆ, ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ, ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ, ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ, ਸੈਂਸਿਸ ਫੀਲ ਕਰ ਸਕਦਾ, ਹੈ ਨਾ. ਤੇ ਸਾਡੀ ਬੋਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ, ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਤੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ. ਤੋ ਸਾਡੀ ਬ੍ਰੇਨ ਦੇ ਵਿੱਚ 86 ਬਿਲੀਅਨ ਨਿਊਰੋਨਸ ਹੁੰਦੇ ਆ, ਜਿਹਦੇ ਅੱਗੇ ਹਾਂਜੀ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ. ਤੇ ਜਦੋਂ ਅਸੀਂ ਸਾਰੇ ਕਨੈਕਸ਼ਨ ਨੂੰ ਜਿਹੜਾ ਆ ਜਿਹੜਾ ਜੋੜਦੇ ਆ, ਤਾਂ 100 ਟ੍ਰਿਲੀਅਨ ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ. ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ, ਤਾਂ ਉੱਥੇ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਕਨੈਕਸ਼ਨ ਹੁੰਦੇ ਆ. ਤਾਂ ਸਾਨੂੰ ਪਤਾ ਕਿ ਹੁਣ ਕਿੰਨੇ, ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ ਕੰਪੈਰੇਟਿਵਲੀ, ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ. ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ, ਇਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ, ਹੈ ਨਾ. ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਹੈ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਆ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ, ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ, ਹੈ ਨਾ, ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਹੈ. ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰਸ ਜਦੋਂ ਆਪਣੀ ਸਟੱਡੀਜ਼ ਕਰਦੇ ਆ, ਜਦੋਂ ਕੋਈ ਸਟਿਮੂਲਾਈ ਦਿੰਦੇ ਆ, ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ ਹਨਾ, ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ. ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ, ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ, ਇੰਜੈਕਸ਼ਨ ਵਾਲਾ ਨੀ, 9 ਮਹੀਨੇ ਦਾ ਬੱਚਾ ਸੀਗਾ. ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ ਹਨਾ, ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ, ਤਾਂ ਹੀ ਵਾਜ਼ ਵੈਰੀ ਹੈਪੀ, ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ ਹਨਾ. ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ, ਵਾਈਟ ਚੂਹਾ, ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ ਹਨਾ ਕਿਸੇ ਚੀਜ਼ ਦੇ ਵਿੱਚ, ਮਤਲਬ ਕੋਈ ਚੀਜ਼ ਮਾਰੀ, ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ. ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ, ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ. ਤੋ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ. ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕੱਸਦੇ, ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ, ਕਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ. ਤੋ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਜਦੋਂ ਮੰਨ ਲਓ ਕਿਸੇ 10 ਅਡਲਟ ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ, ਸੇਮ ਇਹੀ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ, ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ ਹਨਾ, ਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ. ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ, ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ, ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਹੋਈਆਂ ਹਨਾ, ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਹਨਾ. ਤੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ. ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ, ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ, ਔਰ ਹਜੇ ਵੀ ਜਿਵੇਂ ਮੈਂ ਦੱਸਿਆ 100 ਟ੍ਰਿਲੀਅਨ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ, ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ. ਔਰ ਉੱਪਰੋਂ ਹਰ ਇੱਕ ਬਾਡੀ ਦਾ ਜਿਹਦੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ, ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ, ਕੋਈ ਮੈਮਰੀ ਨੂੰ ਸਪੋਰਟ ਕਰਦਾ, ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ, ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ, ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ. ਸੋ ਉਹ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ. ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ, ਮੈਂ ਤੁਹਾਨੂੰ ਦੱਸਿਆ ਹਾਂਜੀ ਕਮਾਲ ਦੀ. ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ, ਵਿਚ ਇਜ਼ ਰੋਂਗ. ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ, ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ. ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ, ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ, ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨੀ, ਮਤਲਬ ਜਿਹੜਾ ਮਿਥ ਹੈਗਾ ਇਹ ਨੀ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ. ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਦੇ, ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ, ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ. ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ, ਪ੍ਰੈਕਟਿਸ ਮੇਕਸ ਮੈਨ ਪਰਫੈਕਟ. ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ, ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ, ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ. ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਸਾਡਾ ਜਿਹੜਾ ਬ੍ਰੇਨ ਆ, ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ. ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਨ ਦੇ, ਇੱਕ ਪੀਟਾਬਾਈਟ ਹੁੰਦਾ ਹੈ, ਤੇ 2.5 ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ. ਇੱਕ ਪੀਟਾਬਾਈਟ ਦੇ ਵਿੱਚ ਜਿਹੜਾ ਆ 10 ਲੱਖ ਜਿਹੜੇ ਆ ਗੀਗਾਬਾਈਟ ਹੁੰਦੇ ਆ. ਸੋ 2.5 ਜਿਹੜਾ ਪੀਟਾਬਾਈਟ ਯੂਜ਼ ਕਰਦਾ, ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ, ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ. ਹਾਂਜੀ, ਔਰ ਇਲੈਕਟ੍ਰੀਸਿਟੀ ਜਿਹੜਾ, ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ, ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ਼ ਕਰਦਾ ਹੈਗਾ ਸਾਡਾ ਬ੍ਰੇਨ. ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ, ਛੋਟਾ ਛੋਟਾ ਵਾਟ ਦਾ ਬਲਬ ਹੁੰਦਾ, ਉਹ ਸਾਡੀ ਮਤਲਬ ਇੰਨੀ ਜਿਹੜੀ ਸਟਰੋਂਗ ਹੁੰਦਾ ਸਾਡਾ ਬ੍ਰੇਨ, ਕਿ ਉਹ ਇੱਕ ਬਲਬ ਵੀ ਅਸੀਂ ਸਾਡੀ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ ਮੇਰੇ ਖਿਆਲ ਨਾਲ, ਇੰਨੀ ਜਿਹੜੀ ਇਹਦੀ ਇਲੈਕਟ੍ਰੀਸਿਟੀ, ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ, ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ।
0: ਵਾਹ ਵਾਹ, ਇਹ ਮਤਲਬ ਆਪਣੇ ਆਪ ਦੇ ਵਿੱਚ, ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ, ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ, ਜੌਨਸਨ ਵਾਲੀ ਲੂਸੀ, ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗ ਗਿਆ ਮੇਰੇ ਖਿਆਲ ਦੇ ਨਾਲ। ਇਹਦੇ 'ਤੇ ਫਿਰ ਕਿਸੇ ਦਿਨ ਜ਼ਰੂਰ, ਬਟ ਇਹ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ, ਲੈਫਟ ਔਰ ਰਾਈਟ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ। ਹਾਂ, ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ, ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ ਅਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ। ਪਰ ਇਹ ਦੋ ਤਿੰਨ ਚੀਜ਼ਾਂ ਤਾਂ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ। ਇੱਕ ਤਾਂ ਨਿਊਰੋਨਸ ਵਾਲੀ, ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ, ਅਤੇ ਫਿਰ ਗਾਂ ਉਹ ਉਹਨਾਂ ਦੇ ਸੈੱਲ ਕਨੈਕਸ਼ਨ, ਉਹ ਗਿਣੇ ਕਿਣੇ ਸੀਗੇ, ਮੈਂ ਤਾਂ ਇਹ ਹੈਰਾਨ ਹੈਗਾ, ਕਾਫੀ ਟਾਈਮ ਲੱਗ ਗਿਆ।
1: ਹਾਂਜੀ, ਰਫਲੀ ਆਈਡੀਆ ਲਗਾ ਲੈਂਦੇ ਨੇ ਕਿ ਕਿਉਂ, ਜੋ ਵੀ ਕਿਉਂਕਿ
0: ਮਿਲੀਅਨ ਕ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ
1: ਨਹੀਂ, ਇੰਨਾ ਰਫ ਵੀ ਨਹੀਂ ਹੁੰਦਾ ਹੈਗਾ, ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ, ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨਸ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ, ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ, ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪਸ, ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ, ਤਾਂ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ 'ਚ ਗੱਲਾਂ ਕਰਦੇ ਹਾਂ, ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ, ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਆ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਸ ਦੇ ਉੱਤੇ ਚੱਲਦੀ ਹੈਗੀ ਆ, ਤੇ ਮੈਥਮੈਟੀਕਲ ਲਾਸ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ, ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ, ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ। ਤੇ ਹੋਰ ਇੱਕ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ। ਹਾਂਜੀ, ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ, ਡਿਫਰੈਂਟ। ਹਾਂਜੀ, ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ, ਫਿਰ ਹੋਈ ਗੱਲ, ਇੰਨੇ ਕਰੋੜ ਕਨੈਕਸ਼ਨ ਹੋ ਗਏ, ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿਨਸ ਦੀ ਵੀ ਗੱਲ ਕਰਦੇ, ਆਈਡੈਂਟੀਕਲ ਟਵਿਨਸ ਜਿਹੜੇ ਆ ਜਿਹਨਾਂ ਦੇ DNA ਜਿਹੜਾ ਆ ਸ਼ੇਅਰ ਕਰਦੇ ਸੇਮ DNA, ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ ਉਹ ਡਿਫਰੈਂਟ ਹੋ ਸਕਦੇ ਆ, ਵਿਦ ਟਾਈਮ ਚੇਂਜ ਹੋ ਸਕਦੇ ਆ।
0: ਹਾਂਜੀ, ਰਾਈਟ। ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਹਨ, ਜਦੋਂ ਆਪਾਂ, ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ, ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ, ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ, ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋ ਗਏ ਉਹ ਤਾਂ ਸੇਮ ਹੀ ਰਹਿੰਦੇ ਨੇ, ਜਿਵੇਂ ਹੱਡੀਆਂ ਕਹਿ ਲੈਂਦੇ ਹੁੰਦੇ ਆ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ, ਉਦਾਂ ਸਿਸਟਮ।
1: ਹਾਂਜੀ, ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ, ਉਹ ਚੇਂਜ ਨਹੀਂ ਹੁੰਦੀ, ਬਟ ਜਿਹੜਾ ਨੰਬਰ ਦੀ ਇਹਦੇ ਚ ਵੀ ਇੱਦਾਂ ਹੈ ਕਿ ਜਦੋਂ ਪਹਿਲਾਂ, ਅੱਜ ਤੋਂ ਕਾਫੀ ਮਤਲਬ 100 ਈਅਰਸ ਪਹਿਲਾਂ, ਜਦੋਂ ਨਹੀਂ ਇੰਨਾ ਪਤਾ ਸੀਗਾ, ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ, ਮਤਲਬ ਜ਼ਿਆਦਾ ਹੋਣ ਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ, ਜਾਂ ਫਿਰ ਇਨਫੈਂਟ ਹੁੰਦਾ ਜਦੋਂ, ਨਾ ਛੋਟਾ ਹੀ ਹੁੰਦਾ ਆ, ਤੇ ਉਹ ਮਤਲਬ ਉਹ ਸਟੇਜ ਹੁੰਦੀ ਆ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ। ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ 'ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ, ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ 'ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ ਹਨਾ ਬਹੁਤ ਘੱਟ ਸਾਇਨੈਪਸਿਸ ਹੁੰਦਾ। ਸਾਇਨੈਪਸਿਸ ਮਤਲਬ ਮੰਨ ਲਓ, ਰੱਖ ਲਓ, ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ ਚਲੋ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚਦਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ ਹਨਾ। ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਸਕਰੀਨ ਦਿਖਾਣੀ ਨਹੀਂ ਚਾਹੀਦੀ ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ। ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੇ ਪ੍ਰੋਡਕਸ਼ਨ ਹੋਣੀ, ਹੈ ਨਾ। ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਰਹਿੰਦੀ ਹੈ।
0: ਮੈਂ ਸਵਾਲ ਹੀ ਭੁੱਲ ਗਿਆ, ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣਦੇ, ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ ਦੋ ਐਪੀਸੋਡ ਦੇ ਵਿੱਚ ਲੈ ਕੇ ਜਾਈਏ। ਹਾਲੇ ਫਿਲੋਸਫਰ ਦੀ ਤਾਂ ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇੱਕ ਤੁਸੀਂ ਬੜੇ ਸਹਿ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ, ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ, ਹੈ ਨਾ, ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ, ਜਾਂ ਟੀਚਰ ਕਹਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ, ਦਿਮਾਗ ਖਰਾਬ ਕਰੋ, ਦਿਮਾਗ ਖਾਓ। ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ ਦੋ ਤਿੰਨ ਤਰ੍ਹਾਂ ਦੇ ਨਾਲ ਜਿਹੜਾ ਦਿਮਾਗ, ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ, ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ। ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਅਤੇ ਉਹ ਖਤਮ ਹੋ ਗਿਆ, ਅਤੇ ਅੱਜ ਤੱਕ ਨਹੀਂ ਹੋਇਆ। ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ, ਪਤਾ ਨਹੀਂ ਸਮਥਿੰਗ, ਇੱਕ ਪੀਟਾ ਬਾਈਟ ਤੁਸੀਂ ਕਿੰਨਾ ਇੱਕ ਪੀਟਾ ਬਾਈਟ ਮੋਟਾ ਮੋਟਾ ਜਿਹਾ ਮੈਂ ਦੇਖ ਰਿਹਾ ਸੀਗਾ, ਅਤੇ ਇੱਕ ਪੀਟਾ ਬਾਈਟ ਦਾ ਮਤਲਬ ਹੋਇਆ ਕਿ ਤੁਸੀਂ ਲਗਭਗ ਜਿਹੜੇ 12 ਲੱਖ ਘੰਟੇ ਗਾਣੇ ਜੇ ਸੁਣਦੇ ਰਹੋ, ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ, ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ, ਅਤੇ ਇਹ ਤੁਸੀਂ ਇਹਨੂੰ ਹੁਣ ਇਹਦੇ 'ਚ ਹੋਰ ਡੇਢ ਹੋਰ ਜੋੜ ਲਓ, ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ, 1 ਤੋਂ 2.5 ਮੰਨਿਆ ਜਾਂਦਾ ਹੈਗਾ, 1 ਤੋਂ ਘੱਟ ਤਾਂ ਕਿਹਦੇ ਹੀ ਹੋਣਾ ਹੈਗਾ। ਸੋ ਇਹ ਐਡਾ ਮਤਲਬ ਇਹਦੇ 'ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ, ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ। ਉਹ ਦੋ ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਅਤੇ ਰੋਮ ਪੜ੍ਹਦੇ ਰਹੇ ਹੈਗੇ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ। ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼, ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਕਿਹਾ ਵੀ ਹਾਂ ਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੁਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ। ਸੋ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ, ਔਰ ਟੋਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਿਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ। ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ, ਅਤੇ ਫਿਸ਼ ਆਇਲ ਵਗੈਰਾ ਜਾਂ ਫਿਸ਼ ਖਾਣਾ, ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ ਹੈ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜ੍ਹਾ ਕੁ ਹੀ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜ੍ਹੀ ਕੁ ਜਿਹੀ ਤਾਂ ਗੱਲ ਕਰਕੇ ਜਾਈਏ, ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ?
1: ਹਾਂਜੀ, ਠੀਕ ਹੈ।
0: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਅਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜ੍ਹੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ
3: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: मोडे नाल मोडा मिला के थोड़ी तरक्की दी रानू पूर्वी सौखा अते सुरक्षित बनाउण दा वादा करदा है वेरी दी टोयोटा
1: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई जो ने एक दहाके तो वेरबी टोयोटा दे नाल
0: बेस्ट डील लई कॉल करो 0431 465 186 ते 212216 ओल्ड जी लोंग रोड हॉपर्स क्रॉसिंग वेरी बी टोयोटा द स्मार्ट चॉइस
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
3: ਗਿੱਪੀ ਗਰੇਵਾਲ ਬਿੰਨੂ ਢਿੱਲੋਂ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
5: This station is now the ultimate power in the universe.
6: Radio Haji 1674.

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਤੇ ਹੁਣ ਗੱਲਾਂ ਸਾਇੰਸ ਪਲੱਸ ਫਿਲੋਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ, ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ ਇਹ, ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ।
1: ਹਾਂਜੀ, ਇਹ ਜਿਹਦਾ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ਼ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ਼ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹਨਾ। ਤੇ AI ਜਿਹੜਾ
0: ਜਿਵੇਂ ਆਪਾਂ ਕਹਿੰਦੇ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨਹੀਂ ਸੋਚਦਾ ਹੁੰਦਾ, ਸੋਚਦੇ ਸਾਰੇ ਦਿਮਾਗ ਤਾਂ ਹੁੰਦੇ ਨੇ,
1: ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ, ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ, ਸੋ ਅਸੀਂ ਉੱਥੋਂ ਸੋਚਦੇ ਹਾਂ। ਬਟ ਇਹ ਬਹੁਤ ਕੰਪਲੈਕਸ ਹੈਗਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤਾਂ ਕੰਪਲੈਕਸ ਔਰਗਨ ਦਾ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਇਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ ਹੈ। ਜਿਹੜਾ ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡਸ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡਸ, ਕਾਫੀ ਮਿਲੀ ਸੈਕਿੰਡਸ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ, ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ, ਤਾਂ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ 'ਚ ਜੀ ਰਹੇ ਹੁੰਦੇ ਹਾਂ ਇਸ ਮੂਮੈਂਟ 'ਚ, ਹਨਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ, ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਆ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ ਆ। ਤੇ ਇਹਦੇ 'ਚ ਜਿਵੇਂ ਆ ਬ੍ਰੇਨ ਸਾਡਾ 60% ਫੈਟ ਹੁੰਦਾ, ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ ਹੈ, ਪ੍ਰੋਟੀਨ, ਕਾਰਬਸ ਤੇ ਸਾਲਟ ਜਿਹੜਾ ਹੈ, ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ। ਤੇ ਬ੍ਰੇਨ ਇੱਕ ਕੋਈ ਮਸਲ ਨਹੀਂ ਹੈਗਾ, ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ, ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹਨਾ। ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ, ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ, ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ, ਮੇਰੇ ਸਾਹਮਣੇ ਮੀਂਹ ਪੈ ਰਿਹਾ, ਤਾਂ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹਨਾ। ਤੇ ਮਤਲਬ ਛੋਟੀ ਛੋਟੀ ਕੋਈ ਵੀ ਚੀਜ਼, ਕੋਈ ਐਕਟੀਵਿਟੀ ਹੁੰਦੀ ਹੈ। ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ, ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ। ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ, ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ ਹੈ ਨਾ। ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ ਮਤਲਬ ਪੂਰੀ ਬਾਡੀ ਦੇ ਜਿਹੜਾ ਆ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ ਹੈ। ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ ਹਨਾ। ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਰਦਾ। ਇਸ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਕੁਛ ਹੋ ਜਾਂਦਾ ਬ੍ਰੇਨ ਡੈਡ ਹੋ ਜਾਂਦਾ ਤਾਂ ਮੋਸਟ ਆਫ ਦਾ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ ਹਨਾ, ਕਿਉਂਕਿ ਬ੍ਰੇਨ ਕੰਮ ਕਰਨੋਂ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨੋਂ ਜਿਹੜੇ ਆ ਹਟ ਜਾਂਦੇ ਹੈਗੇ ਆ। ਪਰ ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀ ਕਿ ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ, ਇੱਕ ਸੈਰੀਬ੍ਰਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਆ, ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ। ਪੰਜਾਬੀ ਚ ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਗੇ ਕਿ ਨਹੀਂ, ਪਰ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਆ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਆ ਸਾਡੇ ਬ੍ਰੇਨ ਦਾ। ਤੇ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ, ਮਤਲਬ ਮੈਂ ਅਸੀਂ ਚੱਲਦੇ ਹਾਂ ਦੌੜਦੇ ਹਾਂ ਉਹ ਸਾਰਾ ਹਿੱਸਾ ਜਿਹੜਾ ਸਾਡੇ ਬਾਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਆ ਸਾਡੇ ਬਾਡੀ ਦਾ ਟੈਂਪਰੇਚਰ ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ। ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਆ, ਸਾਨੂੰ ਜਜਮੈਂਟ ਹੁੰਦੀ ਆ ਕਿਸੇ ਚੀਜ਼ ਦੀ ਹਨਾ, ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ ਲਾਰਜੈਸਟ ਪਾਰਟ ਜਿਹੜਾ, ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ ਕਿੰਨੇ, ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ, ਦੂਸਰਾ ਇਹਦਾ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ ਹਨਾ। ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ। ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਤਾਂ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ। ਤੇ ਇਸ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ ਹਨਾ, ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਆ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਆ, ਇਹ ਇੱਕ ਜਿਹਦਾ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ ਆ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਆ। ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ ਸਾਡੇ ਬ੍ਰੇਨ ਨੂੰ, ਮਤਲਬ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ। ਤੇ ਇਹ ਜਿਹੜਾ ਹਿੱਸਾ ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਆ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ। ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਹੈ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੀਆਂ ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਹਾਂ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬਾਡੀ ਦੀਆਂ। ਤੇ ਇਹਦੀ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ ਜਦੋਂ ਅਸੀਂ ਬ੍ਰੇਨ ਨੂੰ, ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬਰੋਕਸ ਏਰੀਆ ਕਰਕੇ ਇੱਕ ਪਲੇਸ ਹੁੰਦੀ ਆ, ਜਿਹਨੂੰ ਜਿਹੜੀ ਸਾਨੂੰ ਸਪੀਚ ਐਬਿਲਿਟੀ ਤੁਹਾਡੀ ਜਿਹੜੀ ਆ, ਮਤਲਬ ਕਹਿਣ ਦਾ ਮਤਲਬ ਜਿਹੜੇ ਲੋਕ ਨਹੀਂ ਜਿਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਬੋਲਣ ਦੇ ਵਿੱਚ, ਉਹਨਾਂ ਦੇ ਬ੍ਰੋਕਸ ਏਰੀਆ ਦੇ ਵਿੱਚ ਜਿਹੜੀ ਆ ਨਿਊਰਲ ਕਨੈਕਸ਼ਨ ਦੇ ਵਿੱਚ ਕੋਈ ਇਸ਼ੂ ਹੋ ਸਕਦਾ, ਇਸ ਲਈ ਉਹਨਾਂ ਨੂੰ ਸਪੀਚ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ। ਤੇ ਫਿਰ ਜਿਹੜਾ ਮਿਡਲ ਪੋਰਸ਼ਨ ਇਮੋਸ਼ਨ ਹੁੰਦਾ ਹੈਗਾ ਉਹ ਸਾਨੂੰ ਆਈਡੈਂਟੀਫਾਈ, ਅਸੀਂ ਆਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ, ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਆ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਜਾਂ ਇਹ ਪਲੇਟ ਹੈਗੀ ਆ ਹਨਾ। ਜਾਂ ਫਿਰ ਬਾਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬਾਡੀ ਦਾ ਹੀ ਜਿਹੜਾ ਸੋਰੀ ਬ੍ਰੇਨ ਦਾ ਹੀ ਹਿੱਸਾ ਤੁਹਾਨੂੰ ਇਹ ਦੱਸਦਾ ਪੈਰੀਟਲ ਲੋਬ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬਾਡੀ ਦੇ ਵਿੱਚ ਤੇ ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕਰਨਾ ਹੈਗਾ। ਤੇ ਇਸਦੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ, ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ ਮਤਲਬ ਹਰ ਇੱਕ ਦਾ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ। ਤੇ ਜਿੱਦਾਂ ਪਿਛਲਾ ਪਾਰਟ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ, ਸਾਈਡਸ ਆ ਬ੍ਰੇਨ ਦੀ ਉਹ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ, ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਹਨਾ ਉਹ ਸਾਰੀਆਂ ਚੀਜ਼ਾਂ। ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਲੱਗਦਾ ਰਹਿ ਨਹੀਂ ਗਿਆ ਤੇ ਥੋੜ੍ਹੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੈ ਕਿ ਜਿਹੜਾ ਹੈ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨਸ ਦੇ ਅਕੋਰਡਿੰਗ। ਤਾਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ ਜਦੋਂ ਮੈਂ ਪਹਿਲਾਂ ਕਿਹਾ ਕਿ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬਾਡੀ ਦਾ ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਹੈ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਓਬਜੈਕਟ ਨੂੰ, ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ, ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ, ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟੀਸਿਪੇਟ ਕਰਨਾ ਸ਼ੁਰੂ ਕਰ ਜਾਂਦਾ, ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ। ਬਟ ਸਮਟਾਈਮਸ ਇਹ ਨਹੀਂ ਹੁੰਦਾ, ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ, ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ। ਤੇ ਸਾਰਾ ਅਸੀਂ ਅਗਲੇ ਐਪੀਸੋਡ ਚ ਜਿਹੜਾ ਡਿਸਕਸ ਕਰਾਂਗੇ। ਤੇ ਹਾਂਜੀ, ਤੋਂ ਇਹ ਸਾਰਾ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀਆ ਉਹ ਸਾਰੇ ਇਸ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਜਿਹੜਾ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ।
0: ਰਾਈਟ ਰਾਈਟ, ਹਾਲੇ ਮੇਰੇ ਖਿਆਲ ਦੇ ਨਾਲ ਇਸ ਟੌਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ। ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੌਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ। ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ, ਬਟ ਨਹੀਂ ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ, ਨਿਊਰੋਪਲਾਸਟੀ ਦੇ ਉੱਤੇ ਆਪਾਂ ਅਗਲੀ ਵਾਰ ਗੱਲ ਕਰਾਂਗੇ। ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਜ਼ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਅਗਲੇ ਐਪੀਸੋਡ ਦੇ ਵਿੱਚ। ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ, ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0400-72-64-16-74 ਦੇ ਉੱਤੇ facebook.com/ਹਾਂਜੀ ਸਿਡਨੀ 'ਤੇ। ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ, ਅਤੇ ਧੰਨਵਾਦ ਸਮਾਂ ਦੇਣ ਦੇ ਲਈ।
1: ਥੈਂਕ ਯੂ ਜੀ।
0: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ, ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤ। ਸੁਣਦੇ ਰਹੋ ਰੇਡੀਓ ਹਾਂਜੀ 1674 AM ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਇੰਨਾ ਹੀ, ਧੰਨਵਾਦ।